0: कर काज निभाया,
1: हम कर काज निभाया,
0: हम कर काज निभाया,
1: हम कर काज

0: काम कर साथ निभाया,
1: हम कर साथ निभाया,
0: हम कर साथ निभाया,
1: हम कर

bye bye bye.

Why,

ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਬਿਲਾਵਲ ਮਹੱਲਾ ਪੰਜਵਾਂ, ਚੌਪਦੇ ਦੋਪਦੇ ਕਰ ਛੇਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਈ। ਸਾਖਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਈ ਰਹਾਉ। ਸੇਵਤ ਸੇਵ ਸੇਵ ਸਾਧ ਸੇਵਉ, ਸਦਾ ਕਰੋ ਕਰਤਾਈ। ਅਭੈ ਦਾਨ ਪਾਵੋ ਪੁਰਖ ਦਾਤੀ, ਮਿਲ ਸੰਗਤ ਹਰ ਗੁਣ ਗਾਈ। ਰਸਨਾ ਅਗਾਹ ਅਗਾਹ ਗੁਣ ਰਾਤੀ, ਨੈਣ ਦਰਸ ਰੰਗ ਲਾਏ। ਹੋ ਕਿਰਪਾਲ ਦੀਨ ਦੁਖ ਭੰਜਨ, ਮੋਹਿ ਚਰਨ ਹਿਰਦੈ ਬਸ।

ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰੱਖੈ ਮਿਹਰਬਾਨ ਗੁਰੂ ਨਾਨਕ ਬੋਲੇ ਦਰਗਾਹ ਪਰਵਾਨ ਰਾਗ ਬਿਲਾਵਲ ਮਹੱਲਾ ਪੰਜਵਾਂ ਚੌਪਦੇ ਦੋਪਦੇ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਉਜਾਰੋ ਦੀਪਾ ਬਨਿਸ਼ਵ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਹਾਉ ਬਿਸਮਨ ਬਿਸਮ ਭਏ ਜਾਉ ਪੇਖਿਓ ਕਹਿਣ ਨਾ ਜਾਈ ਵਡਿਆਈ ਮਗਨ ਭਏ ਊਹਾਂ ਸੰਗ ਮਾਤੇ ਓਤ ਪੋਤ ਲਪਟਾਈ ਆਲ ਜਾਲ ਨਹੀਂ ਕਛੂ ਜੰਜਾਰਾ ਅਹੰ ਬੁੱਧ ਨਹੀਂ ਭੋਰਾ ਊਚਨ ਊਚਾ ਬੀਚਨਾ ਖੀਚਾ ਹਉਂ ਤੇਰਾ ਤੂੰ ਮੋਰਾ ਇਕ ਅੰਕਾਰ ਇਕ ਪਸਾਰਾ ਇਕ ਅਪਰ ਅਪਾਰਾ ਇਕ ਵਿਸਤੀਰਨ ਇਕ ਸੰਪੂਰਨ ਇਕ ਪ੍ਰਾਣ ਆਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨਾ ਅੰਤਾ ਸਦਾ ਬੇਅੰਤਾ ਕਹੋ ਨਾਨਕ ਊਚੋ ਊਚਾ ਬਿਲਾਵਲ ਮਹੱਲਾ ਪੰਜਵਾਂ ਬਿਨ ਹਾਰ ਕਾਮਨਾ ਆਵਤ ਹੇ ਜਾਂ ਸੋ ਰਾਚ ਮਾਚ ਤੂੰ ਲਾਗੀ ਉਹ ਮੋਹਨੀ ਮੋਹਾਵਤ ਹੇ ਰਹਾਉ ਕਨਕ ਕਾਮਨੀ ਸੇਜ ਸੋ ਨਹੀਂ ਛੋੜ ਕੇ ਨਾ ਮੈਂ ਜਾਵਤ ਹੇ ਉਰਜ ਰਹਿਓ ਵਿੰਦਰੀ ਰਸ ਪਰੇ ਰਿਓ ਬਿਖਠ ਗੌਰੀ ਖਾਵਤ ਹੀ ਤ੍ਰਿਣ ਕੋ ਮੰਦਰ ਸਾਜ ਸਵਾਰੀ ਉਪਾਵ ਕੋ ਤਲੈ ਜਰਾਵਤ ਹੀ ਐਸੇ ਗੜ ਮਹਿ ਐਠ ਹਠੀ ਲੋ ਫੂਲ ਫੂਲ ਕਿਆ ਪਾਵਤ ਹੀ ਪੰਚ ਦੂਤ ਮੂੜ ਪਰ ਠਾਂਡੇ ਕੇਸ ਗਏ ਫੇਰ ਆਵਤ ਹੀ ਦ੍ਰਿਸ਼ਟ ਨ ਆਵਹੀ ਅੰਧ ਅਗਿਆਨੀ ਸੋਈ ਰਹਿਓ ਮਦਮਾਵਤ ਹੀ ਜਾਲ ਪਸਾਰ ਚੋਗ ਬਿਸਥਾਰੀ ਪੰਖੀ ਜਉ ਬਹਾਵਤ ਹੀ ਕਹੋ ਨਾਨਕ ਬੰਧਨ ਕਾਟਨ ਕਹੋ ਮੈਂ ਸਤਿਗੁਰ ਪੁਰਖ ਧਿਆਵਤ ਹੀ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਅਪਾਰ ਮੋਲੀ ਪ੍ਰਾਣ ਪਿਆਰੋ ਮਨੈ ਅਧਾਰੂ ਚਿਤ ਚੀਤ ਚਿਤ ਵਉ ਜੈਸੇ ਪਾਣ ਤੰਬੋਲੀ ਰਾਉ ਸਹਿਜ ਸਮਾਯੋ ਗੁਰੈ ਬਤਾਯੋ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੈ ਮੁਖ ਲਾਗੋ ਜਉ ਬਡਭਾਗੋ ਸੁਹਾਗ ਹਮਾਰੂ ਪਤੋ ਨਾ ਡੋਲੀ ਰੂਪ ਨਾ ਧੂਪ ਨਾ ਗੰਧ ਨਾ ਦੀ ਪਾਇਓ ਤਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰੈ ਰਵੀ ਸੁਹਾਗਣੋ ਅਤ ਨੀਕੀ ਮੇਰੀ ਬਣੀ ਖਟੋਲੀ ਬਿਲਾਵਲ ਮਹੱਲਾ ਪੰਜਵਾਂ ਗੋਬਿੰਦ ਗੋਬਿੰਦ ਗੋਬਿੰਦ ਮਈ ਜਬ ਤੇ ਭੇਟੇ ਸਾਧ ਦਇਆ ਰਾ ਤਬ ਤੇ ਦੁਰਮਤ ਦੂਰ ਭਈ ਰਹਾਉ ਪੂਰਨ ਪੂਰ ਰਹਿਓ ਸੰਪੂਰਨ ਸੀਤਲ ਸ਼ਾਂਤ ਦਇਆਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਤਨ ਤੇ ਹੋਏ ਸਗਲ ਖਈ ਸਤ ਸੰਤੋਖ ਦਇਆ ਧਰਮ ਸੁਚ ਸੰਤਨ ਤੇ ਇਹ ਮੰਤ ਲਈ ਕਹੁ ਨਾਨਕ ਜਿਨ ਮਨੋ ਪਛਾਨਿਆ ਤਿਨ ਕਹੁ ਸਗਲੀ ਸੋਝ ਪਈ ਬਿਲਾਵਲ ਮਹੱਲਾ ਪੰਜਵਾਂ ਕਿਆ ਹਮ ਜੀ ਜੰਤ ਬੇਚਾਰੀ ਵਰਨ ਨ ਸਾਕਹੀ ਕੁਰਮਾਈ ਬ੍ਰਹਮ ਮਹੇਸ਼ ਸਿੱਧ ਮੁਨਿੰਦਰਾ ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ ਕਿਆ ਕਥੀਐ ਕਿਛ ਕਥਨ ਨਾ ਜਾਈ ਜਹ ਜਹ ਦੇਖਾਂ ਤਹਿ ਰਹਿਆ ਸਮਾਈ ਰਹਾਉ ਜਹ ਮਹਾਂ ਭਿਆਨ ਦੂਖ ਜਮ ਸੁਣੀਐ ਤੇ ਮੇਰੇ ਪ੍ਰਭ ਤੂੰ ਹੈ ਸਹਾਈ ਸ਼ਰਨ ਪਰਿਓ ਹਾਰ ਚਰਨ ਗਹੇ ਪ੍ਰਭੁ ਗੁਰੂ ਨਾਨਕ ਕਉ ਬੂਝ ਬੁਝਾਈ ਬਿਲਾਵਲ ਮਹੱਲਾ ਪੰਜਵਾਂ ਆਗਮ ਰੂਪ ਅਵਨਾਸੀ ਕਰਤਾ ਪਤ ਤਪਵਿਤ ਇਕ ਨਿਮਖ ਜਪਾਈ ਐ ਅਚਰਜ ਸੁਨਿਓ ਪ੍ਰਾਪਤ ਭੇਟ ਲਈ ਸੰਤ ਚਰਨ ਚਰਨ ਮਨ ਲਾਈ ਐ ਕਿਤ ਵਿਧੀਐ ਕਿਤ ਸੰਜਮ ਪਾਈ ਐ ਕਹੁ ਸੁਰਜਨ ਕਿਤ ਜੁਗਤੀ ਧਿਆਈ ਐ ਰਹਾਉ ਜੋ ਮਨੁੱਖ ਮਨੁੱਖ ਕੀ ਸੇਵਾ ਉਹ ਤਿਸ ਕੀ ਲਈ ਲਈ ਫੁਨ ਜਾਈ ਐ ਕਹੋ ਨਾਨਕ ਸ਼ਰਨ ਸ਼ਰਨ ਸੁਖ ਸਾਗਰ ਮੋਹਿ ਟੇਕ ਤੇਰੋ ਇਕ ਨਾਈ ਐ ਬਿਲਾਵਲ ਮਹੱਲਾ ਪੰਜਵਾਂ ਸੰਤ ਸ਼ਰਨ ਸੰਤ ਟਹਿਲ ਕਰੀ ਧੰਦ ਬੰਧ ਯਾਰ ਸਗਲ ਜੰਜਾਰੂ ਅਵਰਕਾਜ ਤੇ ਛੂਟ ਭਰੀ ਰਹਾਉ ਸੂਖ ਸਹਿਜ ਯਾਰ ਘਨੋ ਆਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰਿ ਰਾਸ ਵਰਨ ਨਾ ਸਾਕੋ ਗੁਰਪੂਰੈ ਮੇਰੀ ਉਲਟ ਧਰੀ ਪੇਖਿਓ ਮੋਹਨ ਸਭ ਕੈ ਸੰਗੇ ਊਨ ਨਾ ਕਾਹੂ ਸਗਲਤ ਭਰੀ ਪੂਰਨ ਪੂਰ ਰਹਿਓ ਕਿਰਪਾ ਨਿਧ ਕਹੋ ਨਾਨਕ ਮੇਰੀ ਪੂਰੀ ਭਰੀ ਬਿਲਾਵਲ ਮਹੱਲਾ ਪੰਜਵਾਂ ਮਨ ਕਿਆ ਕਹਿਤਾ ਹਉ ਕਿਆ ਕਹਿਤਾ ਜਾਨ ਪ੍ਰਵੀਨ ਠਾਕੁਰ ਪ੍ਰਭ ਮੇਰੇ ਤਿਸ ਆਗਿਆ ਕਿਆ ਕਹਿਤਾ ਰਹਾਉ ਅਨ ਬੋਲੇ ਕਹੁ ਤੁਸੀਂ ਪਛਾਨੈ ਜੋ ਜੀਅਨ ਮਹਿ ਹੋਤਾ ਰੇ ਮਨ ਕਾਇ ਕਹਾਂ ਲਉ ਡਰ ਡਹਿਕਾਇ ਜਉ ਪੇਖਤ ਹੀ ਸੰਗ ਸੁਨਤਾ ਐਸੋ ਜਾਨ ਭਏ ਮਨ ਆਨੰਦ ਆਨ ਨਾ ਬੀਓ ਕਰਤਾ ਕਹੁ ਨਾਨਕ ਗੁਰ ਭਏ ਦਇਆ ਰਾਉ ਹਰ ਰੰਗ ਨਗਬ ਹੂੰ ਲਹਿਤਾ ਬਿਲਾਵਲ ਮਹੱਲਾ ਪੰਜਵਾਂ
ਨਿੰਦਕ ਵੈਸੇ ਹੀ ਚਰ ਪਈ ਹੈ ਪਰੀ ਹੈ ਇਹ ਨਿਸ਼ਾਨੀ ਸੁਣੋ ਤੁਮ ਭਾਈ ਜਿਉਂ ਕਾਲਰ ਭੀਤ ਗਿਰੀਆ ਰਹਾਉ ਜਿਉਂ ਦੇਖਾ ਹੈ ਸਦਰ ਤਉ ਨਿੰਦਕੋ ਮਾਹੇ ਭਲੋ ਦੇਖ ਦੁੱਖ ਭਰੀਆ ਆਠ ਪਹਿਰ ਚਿਤਵੈ ਨਹੀਂ ਪਹੁੰਚਾਏ ਬੁਰਾ ਚਿਤਵਤ ਚਿਤਵਤ ਮਰੀਆ ਨਿੰਦਕ ਪ੍ਰਭੂ ਭੁਲਾਇਆ ਕਾਲ ਨੇੜੇ ਆਇਆ ਹਰ ਜਨ ਸਿਉਂ ਬਾਦ ਉਠਰੀਐ ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ ਕਿਆ ਮਾਨਸ ਬਪਰੇ ਕਰੀਐ ਬਿਲਾਵਲ ਮਹੱਲਾ ਪੰਜਵਾਂ ਐਸੇ ਕਾਹੇ ਭੂਲ ਪਰੇ ਕਰੈ ਕਰਾਵੈ ਮੁਕਰ ਪਾਵੈ ਪੇਖਤ ਸੁਣਤ ਸਦਾ ਸੰਗ ਹਰੀ ਰਾਉ ਕਾਚ ਬਿਹਾਜਨ ਕਾਂਚਨ ਛਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਕਰੀ ਹੋਵਨ ਕੌਰਾ ਨ ਹੋਵਨ ਮਿੱਠਾ ਵਿਖਿਆ ਮਹਿ ਲਪਟਾਈ ਜਰੇ ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗਵਾਰ ਮੋਹ ਬੰਧ ਪਰੀ ਕਉ ਨਾਨਕ ਪ੍ਰਭੂਤ ਦਇਆ ਰਵ ਗੁਰ ਭੇਟੈ ਕਾਢੈ ਬਾਹਾਂ ਫਰੀ ਬਲਾਬਲ ਮਹੱਲਾ ਪੰਜਵਾਂ ਮਨ ਤਨ ਰਸਨਾ ਹਰ ਚੀਨਾ ਭਏ ਆਨੰਦ ਮਿਟੇ ਆਂਦੇ ਸੇ ਸਰਬ ਸੁਖ ਮੋਕ ਗੁਰ ਦੀਨਾ ਰਹਾਉ ਅਭਿਆਨ ਪਤੇ ਸਭ ਭਈ ਸਿਆਨਪ ਪ੍ਰਭ ਮੇਰਾ ਦਾਨਾ ਬੀਨਾ ਹਾਥ ਦੇ ਰਾਖੈ ਆਪਣੇ ਕਉ ਕਾਹੂ ਨਾ ਕਰਤੇ ਕਛ ਖੀਨਾ ਬਲ ਜਾਉ ਦਰਸ਼ਨ ਸਾਧੂ ਕਹਿ ਜੇ ਪ੍ਰਸਾਦ ਹਾਰ ਨਾਮ ਲੀਨਾ ਕਹੁ ਨਾਨਕ ਠਾਕੁਰ ਭਰੋਸੈ ਕਹੁ ਨ ਮਾਨਿਓ ਮਨ ਛੀਨਾ ਬਿਲਾਵਲ ਮਹੱਲਾ ਪੰਜਵਾਂ ਗੁਰ ਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮਹਿ ਦੀਨਉ ਜਨਮ ਜਨਮ ਕੀ ਮੈਲ ਗਈ ਰਾਉ ਨਿਵਰੇ ਦੂਤ ਦੁਸ਼ਟ ਬਹਿਰਾਈ ਗੁਰ ਪੂਰੇ ਕਾ ਜਪਿਆ ਜਾਪ ਕਹਾਂ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪ੍ਰਤਾਪ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਰੱਖ ਮਨ ਮਾਹੀ ਤਾਂ ਕਿ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਬਲਾਵਲ ਮਹੱਲਾ ਪੰਜਵਾਂ ਸਦਾ ਸਦਾ ਜਪੀਐ ਪ੍ਰਭ ਨਾਮ ਜਰਾ ਮਰਾ ਕਛ ਦੁਖ ਨਾ ਵਿਆਪੈ ਆਗੈ ਦਰਗੈ ਪੂਰਨ ਕਾਮ ਰਹਾਉ ਆਪ ਤਿਆਗ ਭਰੀਐ ਨਿਤ ਸ਼ਰਣੀ ਗੁਰ ਤੇ ਪਾਈਐ ਇਹ ਨਿਧਾਨ ਜਨਮ ਮਰਨ ਕੀ ਕਟੀਐ ਫਾਸੀ ਸਾਚੀ ਦਰਗਹਿ ਕਾ ਨਿਸ਼ਾਨ ਜੋ ਤੁਮ ਕਰੋ ਸੋਈ ਪਲ ਮਾਨੋ ਮਨ ਤੇ ਛੂਟੈ ਸਗਲ ਗੁਮਾਨ ਕਹੋ ਨਾਨਕ ਤਾਂ ਕੀ ਸ਼ਰਣਾਈ ਜਾਂ ਕਾ ਕੀਆ ਸਗਲ ਜਹਾਨ ਬਲਾਬਲ ਮਹੱਲਾ ਪੰਜਵਾਂ ਮਨ ਤਨ ਅੰਤਰ ਪ੍ਰਭ ਆਹੀ ਹਰ ਗੁਣ ਗਾਵਤ ਪਰਉਪਕਾਰ ਨਿਤ ਤੈਸ ਰਸਨਾ ਕਾ ਮੂਲ ਕਿਛ ਨਾਹੀ ਰਹਾਉ ਕੁਲ ਸਮੂਹ ਦਰੇਖਨ ਭੀਤਰ ਜਨਮ ਜਨਮ ਕੀ ਮਲ ਲਾਹੀ ਸਿਮਰ ਸਵਾਮੀ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਆਨੰਦ ਸੇਤੀ ਵਿਖਿਆ ਅਗਵਨ ਗਾਹੀ ਚਾਰਣ ਪ੍ਰਭੂ ਕੇ ਬੋਹਿਤ ਪਾਏ ਭਵ ਸਾਗਰ ਪਾਰ ਪਰਾਹੀ ਸੰਤ ਸੇਵਕ ਭਗਤ ਹਰ ਤਾਂ ਕੇ ਨਾਨਕ ਮਨ ਲਾਗਾ ਹੈ ਤਾਹੀ ਬਲਾਵਲ ਮਹੱਲਾ ਪੰਜਵਾਂ ਧੀਰੋਂ ਦੇਖ ਤੁਮਾਰੇ ਰੰਗਾ ਤੂੰ ਸੁਆਮੀ ਅੰਤਰ ਜਾਮੀ ਤੂੰ ਵਸੈ ਸਾਧਕੈ ਸੰਗਾ ਰਹਾਉ ਫਿਨ ਮੈਂ ਸਾਪੁ ਨਿਵਾਜੀ ਠਾਕੁਰ ਨੀਚ ਕੀਟ ਤੇ ਕਰੇ ਰਾਜੰਗਾ ਕਬੂ ਨ ਬਿਸਰਹੀ ਹੈ ਮੋਰੇ ਤੇ ਨਾਨਕ ਦਾਸ ਹੀ ਦਾਨ ਮੰਗਾ ਬਿਲਾਵਲ ਮਹੱਲਾ ਪੰਜਵਾਂ ਅਚੁੱਤ ਪੂਜਾ ਜੋਗ ਗੋਪਾਲ ਮਨ ਤਨ ਅਰਪ ਰੱਖੋ ਹਰ ਆਗੈ ਸਰਬ ਜੀਆਂ ਕਾ ਹੈ ਪ੍ਰਤਪਾਲ ਰਹਾਉ ਸ਼ਰਨ ਸਮਰਾਤਿਆ ਕਾ ਚਸਵਾਖ ਦਾਤਾ ਕਿਰਪਾ ਸਿੰਧ ਵੱਡੋ ਦਇਆਲ ਕੰਠ ਲਾਈ ਰਾਖੈ ਆਪਣੇ ਕਉ ਤਿਸਨੋ ਲੱਗੈ ਤਤਨਾ ਤਤਾਤੀ ਬਾਲ ਦਾਮੋਦਰ ਦਇਆਲ ਸੁਆਮੀ ਸਰਬਤ ਸੰਤ ਜਨਾ ਧਨ ਮਾਲ ਨਾਨਕ ਜਾਚਕ ਦਾਰਸ ਪ੍ਰਭ ਮੰਗੈ ਸੰਤ ਜਨਾ ਕੀ ਮਿਲੈ ਰਵਾਲ ਬਿਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੋਟ ਜਤਨ ਭਈ ਸਾਧ ਸੰਗ ਮੈਲ ਹਾਰ ਗੁਣ ਗਾਈ ਜਮ ਦੂਤਨ ਕਉ ਤਰਾਸ ਅਹੀ ਰਾਉ ਜੇਤੇ ਪੁਨਹਾਂ ਚਰਨ ਸੇ ਕੀਨੇ ਮਨ ਤਨ ਪ੍ਰਭ ਕੇ ਚਰਨ ਗਹੀ ਆਵਣ ਜਾਣ ਪਰਮ ਪਉ ਨਾਠਾ ਜਨਮ ਜਨਮ ਕੇ ਗਿਲ ਵਿਖਦਹੀ ਨਿਰਭਉ ਹੋਏ ਭਜੋ ਜਗਦੀਸੈ ਇਹ ਪਦਾਰਥ ਵਟ ਭਾਗ ਲਹੀ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਾਸ ਨਾਨਕ ਦਾਸ ਕਹੀ ਬਿਲਾਵਲ ਮਹੱਲਾ ਪੰਜਵਾਂ ਸੁਲੀ ਤੇ ਨਾਰਾਇਣ ਰਾਖੁ ਸੁਲੀ ਕਾ ਹਾਥ ਕਹੀ ਨਾ ਪਹੁੰਚਾਇ ਸੁਲੀ ਮੋਹੇ ਮੂਆ ਨਾ ਪਾਕ ਰਹਾਉ ਕਾਢ ਕੁਠਾਰ ਖਸਮ ਸਿਰ ਕੱਟ ਆਉ ਕਿਨ ਮੈਂ ਹੋਏ ਗਿਆ ਹੈ ਖਾਕੂ ਮੰਦਾ ਚਿਰਬਤ ਚਿਰਬਤ ਬਚਿਆ ਜਿਨ ਹਾਰ ਤਿੰਨ ਅਤੇ ਜਿਨ ਰਚਿਆ ਤਿੰਨ ਦੀਨਾ ਧਾਕ ਪੁੱਤਰ ਮੀਤ ਧਨ ਕਿਛ ਨਾ ਰਹੇ ਉਸ ਛੋੜ ਗਿਆ ਸਭ ਸਭਾਈ ਸਾਕੂ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨਕਾ ਕੀਨੋ ਪੂਰਨ ਵਾਕੂ ਬਿਲਾਵਲ ਮਹੱਲਾ ਪੰਜਵਾਂ
पूरे गुर की पूरी सेव आपे आप वरतै स्वामी कार्ज रास किया गुरदेव रहाउ आद मध प्रभ अंत स्वामी अपना थाट बनायो आपू अपने सेवक की आपे राखै प्रभ मेरे को बड़ प्रताप पार ब्रह्म परमेश्वर सतगुर वस कीने जन सगले जंत चरण कमल नानक सरनाई राम नाम जप निर्मल मंत बिलावल महला पंजवां ताप पापते राखे आप शीतल भई गुरचरणी लागे राम नाम हृदय मह जा प्रहाऊ कार कृपा हस्त प्रभ दीने जगत उधार नव खंड प्रताप दुख बिनसे सुख आनंद प्रविस्तार तृष्ण बुझी मन तन सच द्राप अनाथ को नाथ शरण समरथा शरण सगल श्रेष्ठ को माई बाप भगत बछल पै पंजन स्वामी गुण गावत नानक आलाप बिलावल महला पंजवां जिस दे उपजा तिसै पछाण पार ब्रह्म परमेश्वर ध्याया कुशल खेम होय कल्याण रहाउ गुर पूरा भेट्यो वडभागी अंतर जामी सुगुण सुजान हाथ दे राखे कर अपने वड समरथ निमाणया को माणु ब्रह्म पै बिनस गए खन पीतर अंधकार प्रगटे चानाण सास सास आराधे नानक सदा सदा जाइए कुरबान बिलावल महला पंजवां दोवै थाव रखे गुर सूरे हलत पलत पार ब्रह्म सवारी कारज होए सगले पूरे रहाउ हर हर नाम जपत सुख सहजे मज्जन होवत साधु धूरे आवण जान रहे तत पाई जन्म मरण के मिटे बसूरे ब्रह्म पै दरे छूटै पै जम ते जम के घट घट करहया भर पूरे नानक शरण परयो दुख भंजन अंतर बाहर पेखा जूरे बिलावल महला पंजवां दर्शन देखत दुख नसे कबो न हो दृष्ट गोचर जी कै संग बसे रहाउ प्रीतम प्राण आधार स्वामी पूर रहो प्रभ अंतर जामी क्या गुण तेरे सार समारी सास सास प्रभ तुम्हें चित्त जय चतारी कृपा निध प्रभ दीन दयाला जी जंत की करं प्रतपाला आठ पैर तेरा नाम जन जापे नानक प्रीत लाई प्रभ आपे बिलावल महला पंजवां तन तन जोबन चलत गया राम नाम का भजन न कीनो करत विकार निसपूर पया राउ अनक प्रकार भोजन नित खाते मुख दंता का सखीन खया मेरी मेरी कर कर मुठो पाप करत नहे परी दया महाविकार दो कोर दुख सागर तिस महे प्राणी गलत भया शरण परि नानक स्वामी की बाह पकर प्रभ काढ़ लया बिलावल महला पंजवां अपना प्रभ आया चीत दुश्मन दुष्ट रहे चख मारत कुशल गए भया मेरे भाई मीत रहाउ गई ब्याद उपाद सबना सी अंगीकार कियो करतार शांत सुख यार आनंद कनेरे प्रीतम नाम हृदय और हारु जियो पिंड धन रास सप्रभ तेरी तू समरथ स्वामी मेरा दास अपने कौ रखनहारा नानक दास सदा है चेरा बिलावल महला पंजवां गोविंद सिमर हुआ कल्याण मिटी उपाध भया सुख साचा अंतर जामी सिमरिया जान रहाउ जिसके जीत न किए सुखाले भक्त जना कौ साचा तान दास अपने की राखे आपे राखे पै पंज दास अपने की आपे राखी पै पंजन ऊपर करते मानु पई मित्राई मिठी बुराई दृष्ट दूत हर काढ़े शान सुख सहज आनंद कनेरी नानक जीव हर गुण बखाण बिलावल महला पंजवां पार ब्रह्म प्रभ भय कृपाल कार्य सगल सवारी सतगुर जप जप साधु भय निहाल रहाउ अंगीकार किया प्रभ अपने दुखी सगले भय रवाल कंठ लाए राखे जाने अपने उधर लिए लाए अपने पालो सही सलामत मिल घर आई निंदको के मुखो एकाल कहो नानक मेरा सतगुर पूरा गुर प्रसाद प्रभ भय निहाल बिलावल महला पंजवां मूह लाल निसम प्रीत बानी रहाओ तोरी ना टूटै छोरी ना छूटै ऐसी माधो खिंच तनी दिनस रैन मन वाहे बस्त है तू कर कृपा प्रभ अपनी बल बल जाऊं श्याम सुंदर कऊ कथ कथा जा की बात सुनी जन नानक दासन दास कहियत है
मोहे करहो कृपा ठाकुर अपनी। बिलावल महला पंजवां। हर के चरण जप जाऊं कुर्बान। गुर मेरा पार ब्रह्म परमेश्वरु तांका हृदय धार मन ध्यान राऊ। सिमर सिमर सिमर सुखदाता जाका किया सगल जहान। रसना रमो एक नारायण साची दरगा पाव मान। साधु संग प्राप्त जाको तिन ही पाया हे नगान। गावो गुण कीर्तन नित स्वामी कर कृपा नानक दीजै दान। बिलावल महला पंजवां। राख लिए सतगुर की शरण। जय जयकार हुआ जग अंतर पार ब्रह्म मेरु तारन तरन राहु। विश्वम पर पूर्ण सुखदाता सगल समग्री पोखण भरण। थान सनांतर सर्व निरंतर बल बल जाई हर के चरण। जी जुगत वस मेरे स्वामी सर्व सिद्ध तुम कारण कारण। आद जुगाद प्रभ रखदा आया हार। सिमरत नानक नहीं डरण। राग बिलावल महला पंजवां। दुपदी घर अठवां। एक ओंकार सतगुर प्रसाद मैं नाही। प्रभु सब कुछ तेरा ईगै निर्गुण उगै सरगुण। एकेल करत विच स्वामी मेरा रहाऊ। नगर मैं आप बार फुन आपन। प्रभ मेरे को सगल बसेरा। आपे ही राजन आपे ही राया। कह कह ठाकुर कह कह चेरा। का को दराऊ का संबल वंचा। जय जय पेखों तय तय नीरा। साध मूर्त गुर भेटो नानक मिल सागर बूंद नहीं अनहेरा। बिलावल महला पंजवां। तुम समर्था कारण कारण। ढाकन ढाक गोविंद गुर मेरे। मोहे अपराधी शरण चरण रहाऊ। जो जो किन्नो सो तुम जाने ओ। पेख्यो ठौर नाही काश ढीठ मुकरण। बड प्रताप सुनियो प्रभु तुम रहो। कोट अगा तेरो नाम हरण। हवरो सहाओ सदा सद भूलना। तुमरो बिरद पाद तवधारण। करुणा मय कृपाल कृपा निद जीवन पाद तारण। हर तर दर्शन। बिलावल महला पंजवां। ऐसी कृपा करो मोहे करहु। संत चरण मारु माथा नैन दर्श तन धूर परों राउ। गुर को शब्द में रही अरे बास। हर नामा मन संग तरह। तस्कर पंच नवारु ठाकुर सगलो परमा होम जरो। जो तुम करो सो ही पल मान। भावन दुविधा दूर टरहो। नानक के प्रभु तुम ही दाते। संत संग ले मोहे उदरों। बिलावल महला पंजवां। ऐसी दीखिया जन स्यो मंगा। तुमरो ध्यान तुमारू रंगा। तुमरी सेवा तुम्हारी अंगा रहाऊ। जन की टहल सुभाखन जन स्याऊ। उठन बैठन जन कह संगारू। जन चार राज मुख माथे लागी। आशा पूर्ण अनंत तिरंगा। जन पार ब्रह्म जा की निर्मल महिमा। जन के चरण तीर्थ कोट गंगा। जन की धूर कियो मजन नानक। जन्म जन्म के हरि कलंगा। बिलावल महला पंजवां। ज्यों भावै त्यों मोहि प्रतपाल। पार ब्रह्म परमेश्वर सतगुरु हम बारक तुम पिता कृपाल रहाउ। मोहि निर्गुण गुण नाही कोई पहुँच न सको। तुमरी काल तुमरी गत मिल तुम ही जानो। जियो पिंड सब तुमरो माल। अंतर जामी पुरख स्वामी आन बोलत ही जानो। हाल तान मान उसी तल होई हमारू। नानक प्रभ जियो नजर निहाल। बिलावल महला पंजवां। राख सदा प्रभ अपने साथ। तू हमरो प्रीतम मन मोहन। तुझ बिन जीवन सगले आकाश रहाउ। रंग ते राउ खिन करत खिन पीतर। प्रभ मेरु अनाथ को नाथ। चल जलत अगन मह जन आप उदारी। कर अपने दे राखे हाथ। शीतल सुख पायो मन तृप्ति। हर सिमरत श्रम सगले लाथ। निद निदान नानक हर सेवा। अवर सियान प्रसगल अकाथ। बिलावल महला पंजवां। अपने सेव कहो कबो ना बिसारो। उन लागो स्वामी प्रभ मेरे। पूर्व प्रीत गोबिंद विचारो रहाओ। पत पावन प्रभ गिरद तुमारो। हमरे दोख हृदय मत तारो। जीवन प्राण धार धन सुख तुम ही हो। मैं पटल कृपा करत जारो। जल विहोण मेन कत जीवन। दूध बिना रहन कत धार बारू। जन नानक प्यास चरण कमलन की। पेख दर्श स्वामी सुख सारू। बिलावल महला पंजवां। आगै पाछै कुशल भया। गुरपूरै पूरी सब राखी। पा ब्रह्म प्रभ करी कीनी मया रहाऊ। मन तन रव रहे हर प्रीतम। दुख दर्द सगला मिट गया।
शांत सहज आनंद गुण गाई दूत दुष्ट सब खोए गए होए गए अवगुण अवगुण प्रभ कछ न बिचारियो कर कृपा पुनहा कर लया तुल बढ़ाई चौथ अविनाशी नानक उचरै हर की माया बलावल महला पंजवां बिन भय भगति तरण कैसे करो अनुग्रह पत उदाहरण राख स्वामी आप भरोसे रहा ऊ सिमरन नाही आवत फिरत मदम आवत ऊ बिख्या राता स्वाम जैसे औद बिहावत अधिक महावत पाप का मावत बुढ़े ऐसी शरण दुख भंजन पुरख निरंजन साधु संगत रवण जैसे केशव कलेश नास अग खंडन नानक जीवत दर्थ दिसे राग बिलावल महला पंजवां दो पदी घर नौवां एक ओंकार सतगुर प्रसाद आपहि मेल लई जब ते शरण तुम्हारी आई तब ते दुख गई राव ताज अभिमान अर चिंत बैरानी साधना शरण पाई जप जप नाम तुम्हारू प्रीतम तन ते रोग खाई महामुग्ध अजान अग्ञानी राखे धार दई कहो नानक गुर पूरा भेटियो आवन जान रहे बिलावल महला पंजवां जीवो नाम सुनी ज्यों सो प्रसन्न भई गुर पूरे तब मेरी आस पुनी राव पीर गई बाधी मन धीरा मोहियो आनंद धोनी उपजो जाओ मिलन प्रभ प्रीतमो रहन ना जाई किनी अनक भगत अनक जन तारी सिमरै अनक सुनी अंधले टेको निरख निर तन तन पायो प्रभ नानक अनक गुनी राग बिलावल महला पंजवां कर तेरवा पड़ताल एक ओंकार सतगुर प्रसाद मोहन नींद न आवे हावे हार कजर बसरिया भरन कीने उडीनी उडीनी उडीनी गब घर आवे री राव शरण सुहागण चरण सी सुधार लालन मोहे मिलाव गब घर आवे री सुनो सहेरी मालन बात कहो सगरो अहंग मिटावो ताओ घर ही लालन पावो ताब रास मंगल गुण गावो आनंद रूप दिगावो नानक द्वारे आयो मैं तो मैं लालन पायो री मोहन रूप दिखावे अब मोहे नींद सुहावे सब मेरी तिखा बुझानी अब मैं सहज समानी मीठी ब्रह कहानी मोहन लाल पायो री राहु दूजा बिलावल महला पंजवां मोरी अहंग जाए दर्शन पावत है राचो नाथ ही सहाई संत नाम अब चरण गहे रहाऊ आही मान अवर ना पावे चरणावे चरणावे उलझो आल मकरंद कमल ज्यो आन रस नहीं चाहे एक हर लाहे अन्न ते टूटी है विरख ते छूटी है मान हार रस घूटी है संग साधु उल्टी है अन्न नाही नाही रे नानक प्रीत चरण चरण ही राग बिलावल महला नौवां दोपदे एक ओंकार सतगुर प्रसाद दुख हरता हर नाम पछानो अजामल गण का जे सिमरत मुक्त भय जी दानो राउ गज की द्रास मिटीशन हूँ मैं जब ही नाम बखानो नारद कहत सुनत ध्रो बारिक भजन माहे लपटानो आल अचल अमर निरपय पद पायो जागत माहे हैरानो नानक कह तो भगत रश कहारू निगट दाही तुम मानो बिलावल महला नौवां हर के नाम बिना दुख पावै भगत बिना सहसा नह चूकै गुरे भेद बतावै रहाउ कहां भयो तीर्थ व्रत पूजिए राम शरण नहीं आवै जोग जाग ने फुल तेह मानो जो प्रभ जस विसरावै मान मोह दोनों को पर हर गोविंद के गुण गावै कहो नानक हे बिद को प्राणी जीवन मुक्त कहावै बिलावल महला नौवां जा मैं भजन राम को नाही तेह नार जन्म कारत खोया जह राखो मन माही राउ तीर्थ करै व्रत फुन राखै नह मनुआ बस जाको नह चल धर्म ताही तुम मानू साज कह तुम जाको जैसे पाहन जल मह राखेओ भेदै नाही तेह पानी तैसे ही तुम ताही पछानो भगत हीन जो प्राणी कल मैं मुक्त नाम ते पावत गुर यह भेद बतावै कहो नानक सोई नर गरुआ जो प्रभु के गुण गावै बुला बुलावा अष्टपदियां महला पहला कर दसवां एक ओंकार सतगुर प्रसाद निकट वसै देखै सब सोई गुरमुख बिरला बूझै कोई बिन भय पया भगत न होई सब दुरति सदा दुख सुख होई ऐसा ज्ञान पदार्थ नाम गुरमुख पावस रस रसमान रहाऊ ज्ञान ज्ञान कथै सब कोई कात कात बाद करे दुख रो होई
ਕਥ ਕਹਿਣੈ ਤੇ ਰਹਿ ਨਾ ਕੋਈ, ਬਿਨ ਰਸ ਰਾਤੀ ਮੁਕਤ ਨਾ ਹੋਈ। ਗਿਆਨ ਧਿਆਨ ਸਭ ਗੁਰ ਤੇ ਹੋਈ, ਸਾਚੀ ਰਹਿਤ ਸਾਚਾ ਮਨ ਸੋਈ। ਮਨਮੁਖ ਕਥਨੀ ਹੈ ਪਾਰ ਰਹਿਤ ਨਾ ਹੋਈ, ਨਾਵੋਂ ਭੂਲੇ ਥਾਉ ਨਾ ਕੋਈ। ਮਨ ਮਾਨਿਆ ਮਨ ਮਾਇਆ ਬੰਧਿਓ, ਸਰ ਜਾਲੂ ਘਟ ਘਟ ਵਿਆਪ ਰਹਿਓ ਬਿਖ ਜਾਨਾਲ। ਜੋ ਆਂਜੈ ਸੋ ਦੀਸੈ ਕਾਲ, ਕਾਰਜ ਸੀ ਦੁਰਦੈ ਸੰਭਾਲ। ਸੋ ਗਿਆਨੀ ਜਿਨ ਸ਼ਬਦ ਲਿਵਲਾਈ, ਮਨ ਮੁਖਹੁ ਮੈਂ ਪਤ ਗਵਾਈ। ਆਪੇ ਕਰਤੈ ਭਗਤ ਕਰਾਈ, ਗੁਰਮੁਖ ਆਪੇ ਦੇ ਵਡਿਆਈ। ਰਹਿਣ ਅੰਧਾਰੀ ਨਿਰਮਲ ਜੋਤ, ਨਾਮ ਬਿਨਾ ਝੂਠੇ ਕੁਚਲ ਕਸ਼ੋਤ। ਵੇਦ ਪੁਕਾਰੇ ਆ ਭਗਤ ਸਰੋਤ, ਸੁਣ ਸੁਣ ਮਾਨੇ ਵੇਖਿਆ ਜੋਤ। ਸ਼ਾਸਤਰ ਸਿਮਰਤ ਨਾਮ ਦ੍ਰਿੜਾਮ, ਗੁਰਮੁਖ ਸ਼ਾਂਤ ਉਤਮ ਕਰਾਮ। ਮਨ ਮੁਖ ਜੋਨੀ ਦੁਖ ਸਾਮ, ਬੰਧਨ ਤੂਟੇ ਇੱਕ ਨਾਮ ਸਾਮ। ਮੰਨੈ ਨਾਮ ਸੱਚੀ ਬਤ ਪੂਜਾ, ਕਿਸ ਵੇਖਾ ਨਾਹੀਂ ਕੋ ਦੂਜਾ। ਦੇਖ ਕਹੋ ਭਾਵੈ ਮਨ ਸੋਈ, ਨਾਨਕ ਕਹੇ ਅਵਰ ਨਹੀਂ ਕੋਈ। ਬਿਲਾਵਲ ਮਹੱਲਾ ਪੰਜਵਾਂ ਪਹਿਲਾ। ਮਨ ਕਾ ਕਹਿਆ ਮਨਸਾ ਕਰੈ, ਇਹ ਮਨ ਪੁੰਨ ਪਾਪ ਉਚਰੈ। ਮਾਇਆ ਮਧ ਮਾਤੀ ਤ੍ਰਿਪਤ ਨ ਆਵੈ, ਸਰੇ ਤ੍ਰਿਪਤ ਮੁਕਤ ਮਨ ਸਾਚਾ ਭਾਵੈ। ਤਨ ਧਨ ਕਲਤ ਸਭ ਦੇਖ ਅਭਿਮਾਨਾ, ਬਿਨ ਨਾਵੇ ਕਿਸੇ ਸੰਗ ਨਾ ਜਾਨਾ। ਰਹਾਉ ਕੀਚੈ ਸਰਵ ਰਾਸ ਭੋਗ, ਖੁਸ਼ੀਆਂ ਮਨ ਕੇਰੀ। ਧਨ ਲੋਕਾਂ ਤਨ ਪਸਮੈ ਢੇਰੀ, ਖਾਕੂ ਖਾਕ ਰਲੈ ਸਭ ਫੈਲੂ। ਬਿਨ ਸ਼ਬਦੇ ਨਹੀਂ ਉਤਰੈ ਮੈਲੂ, ਗੀਤ ਰਾਗ ਕਨ ਤਾਲ ਸੇ ਕੂਰੇ। ਤ੍ਰਹਿ ਗੁਣ ਉਪਜੈ ਬਿਨਸੈ ਦੂਰੇ, ਦੂਜੀ ਦੁਰਮਤ ਦਰਦ ਨ ਜਾਏ। ਛੂਟੇ ਗੁਰਮੁਖ ਵਾ ਦਾਰੂ ਗੁਣ ਗਾਏ, ਧੋਤੀ ਉਜਲ ਤਿਲਕ ਗਲਮਾਲਾ। ਅੰਤਰ ਕ੍ਰੋਧ ਪੜੈ ਨਟਸਾਲਾ, ਨਾਮ ਵਿਸਾਰ ਮਿਲੇਸ਼ ਨਾਮ ਵਿਸਾਰ ਮਾਇਆ ਮਦ ਪੀਆ। ਬਿਨਹਾ ਬਿਨ ਗੁਰ ਭਗਤ ਨਾਹੀਂ ਸੁਖ ਥੀਆ, ਸੂਕਰ ਸਵਾਨ ਕਰਤਵ ਮੰਜਾਰਾ। ਪਸ਼ੂ ਸੇਵਾ ਤੇ ਲਾਏ ਪਦਾਰਥ, ਪਸ਼ੂ ਮਲੇਸ਼ ਨੀਚ ਚੰਡਾਲਾ। ਗੁਰ ਤੇ ਮੂੰਹ ਫੇਰੇ ਤਿੰਨ ਜੂਨ ਭਵਾਈਐ, ਬੰਧਨ ਬਾਂਧਿਆ ਆਈਐ ਜਾਈਐ। ਗੁਰ ਸੇਵਾ ਤੇ ਲਹਿ ਪਦਾਰਥ, ਹਿਰਦੈ ਨਾਮ ਸਦਾ ਕਰਤਾਰਥ। ਸਾਚੀ ਦਰਗਾਹ ਪੂਛਣਾ ਹੋਏ, ਮਾਨੇ ਹੁਕਮ ਸੀ ਜੈਦਾਰ ਸੋਈ। ਸਤਿਗੁਰ ਮਿਲੈ ਤਾਂ ਤਿਸ ਕਉ ਜਾਣੈ, ਆ ਰਹੇ ਰਜਾਈ ਹੁਕਮ ਪਛਾਣੈ। ਹੁਕਮ ਪਛਾਣ ਸੱਚੈ ਦਰਵਾਸ, ਕਾਲ ਬਿਕਾਲ ਸ਼ਬਦ ਭਏ ਨਾਸੁ। ਰਹੇ ਅਤੀਤ ਜਾਣੇ ਸਭ ਤਿਸ ਕਾ, ਤਨ ਮਨ ਅਰਪੈ ਹੈ ਇਹ ਜਿਸ ਕਾ। ਨਾਹੁ ਆਵੈ ਨਾਹੁ ਜਾਈ, ਨਾਨਕ ਸਾਚੇ ਸਾਚ ਸਮਾਈ। ਬਿਲਾਵਲ ਮਹੱਲਾ ਤੀਜਾ, ਅਸ਼ਟਪਦੀ ਘਰ ਦਸਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਗ ਕਊਆ ਮੁਖ ਚੁੰਚ ਗਿਆਨੂ। ਅੰਤਰ ਲੋਭ ਝੂਠ ਅਭਿਮਾਨੂ, ਬਿਨ ਨਾਵੇ ਪਾਜ ਲਗਨ ਜਾਨਦਾਨੂ। ਸਤਿਗੁਰ ਸੇਵ ਨਾਮ ਵਸੈ ਮਨ ਮਜੀਤ, ਗੁਰ ਭੇਟੇ ਹਰ ਨਾਮ ਚੇਤਾਵੈ। ਬਿਨ ਨਾਵੇ ਹੋਰ ਝੂਠ ਪ੍ਰੀਤ ਰਾਓ, ਗੁਰ ਕਹੇ ਆਸਾ ਕਾਰ ਕਮਾਵੋ। ਸ਼ਬਦ ਜੀਨ ਸਹਿਜ ਕਰ ਆਵੋ, ਸਚੈ ਨਾਈ ਵਡਾਈ ਪਾਵੋ। ਆਪ ਨ ਬੂਝੈ ਲੋਕ ਬੁਝਾਵੈ, ਆਪ ਮਨ ਕਾ ਅੰਧਾ ਅੰਧ ਕਮਾਵੈ। ਦਾਰ ਘਾਰੂ ਮਹਿਲ ਠੌਰ ਕੈਸੇ ਪਾਵੈ, ਹਰ ਜੀਉ ਸੇਵੀ ਅੰਤਰ ਜਾਮੀ। ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ, ਤਿਸ ਨਾਲ ਕਿਆ ਚੱਲੈ ਪਹਿ ਨਾਮੀ। ਸਾਚਾ ਨਾਮ ਸਾਚੈ ਸ਼ਬਦ ਜਾਣੈ, ਸਾ ਆਪੇ ਆਪੈ ਆਪ ਮਿਲੈ ਚੂਕੈ ਬਮਾਨੈ। ਗੁਰਮੁਖ ਨਾਮ ਸਦਾ ਸਦਾ ਬਖਾਨੈ, ਸਤਿਗੁਰ ਸੇਵਿਆਂ ਦੂਜੀ ਦੁਰਮਤ ਜਾਈ। ਗਉਗਣ ਕਾਂਟ ਕਾਟ ਬਾਬਾ ਮਤ ਖਾਈ, ਕੰਚਨ ਕਾਇਆ ਜੋਤੀ ਜੋਤ ਸਮਾਈ। ਸਤਿਗੁਰ ਮਿਲਿਆ ਵੱਡੀ ਵਡਿਆਈ, ਦੁੱਖ ਕਾਟੈ ਨਿਰਪ ਹਿਰਦੈ ਨਾਮ ਵਸਾਈ। ਨਾਮ ਰਤੇ ਸਦਾ ਸੁਖ ਪਾਈ, ਗੁਰਮਤ ਮਾਨਿਆ ਕਰਨੀ ਸਾਰ। ਗੁਰਮੁਖ ਮਾਨਿਆ ਮੁਖ ਦੁਆਰ, ਨਾਨਕ ਗੁਰਮਤ ਮਾਨਿਆ ਵਰਬਾਰੇ ਸਾਧਾਰ। ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆਂ ਘਰ ਗਿਆਰਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਪੇ ਆਪ ਖਾਏ ਹੋਂ ਮੇਟੈ। ਅਉਗ ਅਣਦਿਨ ਹਾਰ ਰਸ ਗੀਤ ਗਵਈਆ, ਗੁਰਮੁਖ ਪਰਚੈ ਕੰਚਨ ਦਾ ਕਾਇਆ। ਨਿਰਭਉ ਜੋਤੀ ਜੋਤ ਮਲਈਆ, ਮੈਂ ਹਰ ਹਰ ਨਾਮ ਆਧਾਰ ਰਮਈਆ। ਖਿਨ ਪਾਲ ਰਹਿ ਨਾ ਸਕਉ ਬਿਨ ਦੇਖੇ ਗੁਰਮੁਖ, ਹਰ ਹਰ ਪਾਠ ਪੜਿਆ ਰਹਾਉ। ਏਕ ਗ੍ਰਹਿ ਦਸ ਦੁਆਰ ਹੈ ਜਾ ਕੇ, ਐਨ ਸਲ ਤਸਕਰ ਪੰਚ ਚੋਰ ਜਾ ਕੇ। ਪੰਚ ਚੋਰ ਲਗਈਆ, ਧਰਮ ਅਰਥ ਸਭ ਹਿਰਲੇ ਜਾਵੇ। ਮਨਮੁਖ ਅੰਧਲੇ ਖਬਰ ਨਾ ਪਈਆ, ਕੰਚਨ ਕੋਟ ਬਹੁ ਮਾਣਕ ਭਰਿਆ ਜਾ ਗਏ।
जागे ज्ञान तत ले बलैया तस्कर हेरू आयल का नेम गुर कै शब्द पकड़ बंदल पैया हर हर नाम पोत बोह था केवट शब्द गुर पार लंघैया जम जगाती नेड़ न आवै ना को तस्कर चोर लगैया हर गुण गावे सदा दिन राती मैं हर जस कहते अंत न लहिया गुरमुख मनुआ एकत कर आवै मिलो गोपाल निशान बजैया नैनी देख दर्श मन तृप्तैया दर्श रवण बाणी गुर शब्द सुनैया सुन सुन आत्म देव है पीने रास रास राम गोपाल रवैया रत्रै गुण माया मोह व्यापै तुरिया गुण है गुरमुख लैया एक दृष्ट सब सम कर जाने नदरी आवै सब ब्रह्म बसरैया राम नाम है जोत सबाई गुरमुख आपे लख लखैया नानक दीन दयाल पए हैं भगत भाई हर नाम समैया बिलावल महला चौथा हर हर नाम शीतल जल प्या त्यावो हार चंदन वास सुगंध गंदैया मिल सात संगत परम पद पाया है मैं हैरड पलास संग हार बोहिया जप जगन्नाथ जगदीश गुसाइया शरण पाए परे सही जन उबरे ज्यों प्रहलाद उदार समैया रहाऊ पार ठारा मह चंदन उतम चंदन निकट सब चंदन हुईया सागत कूड़े ऊचे न सागत कूड़े ऊ वसूक हुए बैन मान अभमान बिछड़ दूर गईया हार गात मित करता आपी जाने सब बिद हार हार आप बनैया जिस सतगुर पेटे सो कंचन होवै जो तुर लिखिया सो मिटे ना मिटैया रतन पदार्थ गुरमत पावै सागुर भगत भंडार फुलैया गुर चरणी एक सरदा पूप जी मैं हार रतन मैं हार गुण कहते तृप्त न पहिया परम बैराग नित नित

ਰਹੀਆ ਆਸਣ ਸਿੱਧ ਸਹਿਮ ਬਹੁ ਤੇਰੀ ਮਨ ਮੰਗੈ ਰਿੱਧ ਸਿੱਧ ਚੇਟ ਕਚੇਟ ਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੈ ਮਿਲ ਸਾਧੂ ਸਿੱਧ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡਜ ਧੀਰਜ ਸਿੱਧ ਜੋਤ ਪੁਜ ਸਭ ਵਰਨ ਰੂਪ ਜੀ ਜੰਤੋ ਪਈਆ ਸਾਧੂ ਸ਼ਰਨ ਪਰੈ ਜੋ ਬੁਰੈ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਜਨਾਮਾ ਜੈ ਦੇਵ ਕਬੀਰ ਤਰਲੋਚਨ ਆਓ ਜਾਤ ਰਵਿਦਾਸ ਜਮਿਆਰ ਜਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਧਨ ਤੰਨਾ ਜੱਟ ਸੈਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਵਚਨ ਅੰਗੀਕਾਰ ਕਰਈਆ ਨਾਨਕ ਸ਼ਰਨ ਭਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਲਾਵਲ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੌਰ ਬਚਨ ਮਾਨ ਤੀਰ ਲਗਈਆ ਮਨ ਕੀ ਬਿਰਸਾ ਮਨ ਹੀ ਜਾਣੈ ਅਵਰ ਕੇ ਜਾਣੈ ਕੋ ਪੀਰ ਪਰਈਆ ਰਾਮ ਗੌਰ ਮੋਹਨ ਮੋਹੇ ਮਨ ਲਈਆ ਹਉ ਆਕਲ ਬਿਕਲ ਭਈ ਗੁਰ ਦੇਖੈ ਹਉ ਲੋਟ ਪੋਟ ਹੋਏ ਪਈਆ ਰਹਾਉ ਹਉ ਨਿਰਖਤ ਫਿਰਉ ਸਭ ਦੇਸ ਦਸੰਤਰ ਮੈਂ ਪ੍ਰਭ ਦੇਖਣ ਕਉ ਬਹੁਤ ਮਨ ਚਈਆ ਮਨ ਤਨ ਕਾਟ ਦੇਵੋ ਗੁਰ ਆ ਗਏ ਜਿਨ ਹਰ ਪ੍ਰਭ ਮਾਰਗ ਪੰਥ ਬਿਥ ਦਿਖਈਆ ਕੋਈ ਆਣ ਸੰਦੇਸਾ ਦੀ ਪ੍ਰਭ ਕੀਰਾ ਹਿਰਦੇ ਅੰਤਰ ਮਨ ਤਨ ਮਨ ਮੀਠ ਲਗਈਆ ਮਸਤਕ ਕੋਟ ਦੇਉ ਚਰਨ ਮਸਤਕ ਕਾਟ ਦੇਉ ਚਰਨਾ ਤਾਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਚਲ ਚਲ ਸਖੀ ਹਮ ਪ੍ਰਭ ਪ੍ਰਬੁਧ ਗੁਣ ਕਾਮਣਕਾਰ ਹਰ ਪ੍ਰਭ ਲਹੀਆ ਭਗਤ ਵਸਲ ਉਆ ਕੋ ਨਾਮ ਕਹੀਅਤ ਹੈ ਸ਼ਰਨ ਪ੍ਰਭੂ ਤਿਸ ਪਾਛੈ ਪਈਆ ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੈ ਜੀਓ ਕਟ ਕਟ ਪਈਆ ਹਰ ਹਰ ਹਾਰ ਅਕੰਠ ਹੈ ਬਿਗ ਬਨਿਆ ਮਨ ਮੋਤੀ ਚੂਰ ਵੱਡ ਗਹਿਨ ਗਹਿਨਈਆ ਹਰ ਹਰ ਸ਼ਰਧਾ ਸੇਜ ਵਿਛਾਈ ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ ਕਹੇ ਪ੍ਰਭ ਅਵਰ ਅਵਰ ਕਿਸ ਕੀ ਜੈ ਸਭ ਬਾਦ ਸ਼ਿੰਗਾਰ ਫੋਕਟ ਫੋਕਟਈਆ ਕੀਓ ਸ਼ਿੰਗਾਰ ਮਿਲਣ ਕਹਿ ਤਾਈ ਪ੍ਰਭ ਲੀਓ ਸੁਹਾਗਣ ਥੂਕ ਮੁਖ ਪਈਆ ਹਮ ਚੇਰੀ ਤੂੰ ਅਗਮ ਗੁਸਾਈ ਕਿਆ ਹਮ ਕਰਹਾਂ ਤੇਰੇ ਵਸ ਪਈਆ ਦਇਆ ਦੀਨ ਦ ਕਰਹੁ ਰਖ ਲੇ ਵਉ ਨਾਨਕ ਹਾਰ ਗੌਰ ਸ਼ਰਨ ਬਿਸਮਈਆ ਬਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖਿਨ ਖਿਨ ਸ਼ਰਧਾ ਮਨ ਬਹੁਤ ਉਠਈਆ ਗੁਰ ਦੇਖੈ ਸ਼ਰਧਾ ਮਨ ਪੂਰੀ ਜਉ ਚਾਤਰਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ ਮੈਲ ਮੈਲ ਸਖੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੈ ਸਿਰ ਕਟ ਕਟ ਪਈਆ ਰਹਾਉ ਰੋਮ ਰੋਮ ਮਨ ਤਨ ਇੱਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਵੈਦਕ ਨਾਟਕ ਦੇਖ ਭੁਲਾਨੇ ਮੈਂ ਹੈਰ ਹਿਰਦੈ ਮਨ ਤਾਨ ਪ੍ਰੇਮ ਪੀਰ ਲਗਈਆ ਹਉ ਖਿਨ ਪਾਲ ਰਹਿ ਨਾ ਸਕੋਂ ਬਿਨ ਪ੍ਰੀਤਮ ਜਿਉ ਬਿਨ ਅਮਲੈ ਅਮਲੀ ਮਰ ਗਈਆ ਜਨ ਕਉ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰ ਨ ਭਾਵੈ ਬਿਨ ਹਰ ਕੋ ਦਈਆ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੇ ਹਾਂ ਤਿਸ ਵਿਟੋ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨਮ ਮੇਲੇ ਜਾਂ ਸਤ ਸਤ ਸਤ ਗੌਰ ਸ਼ਰਨ ਪਵਈਆ ਸੇਜ ਏਕ ਏਕੋ ਪ੍ਰਭ ਠਾਕੁਰ ਮਹਿਲ ਨ ਪਾਵੇ ਮਨਮੁਖ ਪਰਮਈਆ ਗੁਰ ਗੁਰ ਕਰਤ ਸ਼ਰਨ ਜੂ ਆਵੇ ਗੁਰ ਗੁਰ ਕਰਤ ਸ਼ਰਨ ਜੀ ਆਵੈ ਪ੍ਰਭ ਆਏ ਮਿਲੈ ਖਿਨ ਢੀਲ ਨ ਪਈਆ ਕਰ ਕਰ ਕਰਿਆ ਚਾਰ ਵਧਾਈ ਮਨ ਪਖੰਡ ਕਰਮ ਕਾ ਪਟਲ ਪਈਆ ਬੇਸੂਆ ਕਹਿ ਕਰ ਬੇਟਾ ਜਨਮਿਆ ਪਿਤਾ ਤਾਹੀ ਕਿਆ ਨਾਮ ਸੁਦਈਆ ਪੂਰਬ ਜਨਮ ਭਰਮ ਭਗਤ ਕਰ ਆਏ ਬੋ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ ਹਰ ਹਰ ਹਰ ਨਾਮ ਸਮਈਆ ਪ੍ਰਭ ਆਣ ਆਣ ਮਹਿੰਦੀ ਪੇਸਾਈ ਆਪੇ ਘੋਲ ਘੋਲ ਅੰਗ ਲਈਆ ਜਿਨ ਕਉ ਠਾਕੁਰ ਕਿਰਪਾ ਧਾਰੀ ਬਾਂਹ ਪਕਰ ਨਾਨਕ ਕੱਢ ਲਈਆ ਰਾਗ ਬਿਲਾਵਲ ਮਹੱਲਾ ਪੰਜਵਾਂ ਅਸ਼ਟਪਦੀ ਦਾ ਘਰ ਬਾਰਵਾਂ ਏਕੋ ਓਂਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਤਾਜ ਆਨ ਸ਼ਰਨ ਗਹੀ ਰਹਾਊ ਪ੍ਰਭ ਚਰਨ ਕਮਲ ਅਪਾਰੂ ਹਉ ਜਾਉ ਸਤਬਲਹਾਰੂ ਮਨ ਪ੍ਰੀਤ ਲਾਗੀ ਤਾਹੀ ਤਾਜ ਆਨ ਕਤਹਿ ਨ ਜਾਹੀ ਹਰ ਨਾਮ ਰਸਨਾ ਕਹਿਨ ਮਲ ਪਾਪ ਕਲਮਲ ਦਹਿਨੂ ਚੜ ਨਾਭ ਸੰਤ ਉਦਾਰੂ ਭੈ ਧਰੀ ਸਾਗਰ ਪਾਰੂ ਮਨ ਡੋਰ ਪ੍ਰੇਮ ਪ੍ਰੀਤ ਇਹ ਸੰਤ ਨਿਰਮਲ ਰੀਤ ਤਜ ਗਏ ਪਾਪ ਵਿਕਾਰੂ ਹਰ ਮਿਲੇ ਪ੍ਰਭ ਨਿਰੰਕਾਰ
ਪ੍ਰਭ ਭੇਖੀਐ ਬਿਸਮਾਦ ਚਖ ਆਨੰਦ ਪੂਰਨ ਨਾਨ ਸਾਦ ਨਹਿ ਢੂਲੀਐ ਤਉਤ ਪ੍ਰਭ ਵਸੇ ਹਰ ਹਰ ਚੀਤ ਤੈਨ ਨਾਹੀ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮ ਨਾ ਪੇਖੈ ਨੈਨ ਸੁਨ ਮੋਹੀ ਅਨਹਤ ਬੈਨ ਹਰ ਸ਼ਰਨ ਸੂਰ ਗੋਪਾਲ ਪ੍ਰਭ ਭਗਤ ਵਸ਼ਲ ਵਾਸ ਦਇਆਲ ਹਰ ਨਿਰਮ ਨਿਗਮ ਲਹੈ ਨਾ ਭੀਵ ਨਿਤ ਕਰਹਿ ਮੁਨ ਜਨ ਸੇਵ ਦੁਖ ਦੀਨ ਦਰਦ ਨਿਵਾਰੂ ਜਾਂ ਕੀ ਮਹਾਂਕਰੜੀ ਸਾਰੂ ਤਾਂ ਕੀ ਮਿਤ ਨ ਜਾਣੈ ਕੋਈ ਜਲ ਥਲ ਮਹੀ ਅਲਸੋਏ ਕਰ ਬੰਧਨਾ ਅਲਖ ਬਾਰੂ ਥੱਕ ਪਰਿਓ ਪ੍ਰਭ ਦਰਬਾਰੂ ਪ੍ਰਭ ਕਰਹੂੰ ਸਾਧੂ ਧੂਰ ਨਾਨਕ ਮਨਸਾ ਪੂਰ ਬਲਾਵਲ ਮਹਲ ਦੁਖ ਦੀਨ ਦਰਦ ਨਿਵਾਰੂ ਜਾਂ ਕੀ ਮਹਾਂਕਰੜੀ ਸਾਰੂ ਤਾਂ ਕੀ ਮਿਤ ਨ ਜਾਣੈ ਕੋਈ ਜਲ ਥਲ ਮਹੀ ਅਲਸੋਏ ਕਰ ਬੰਧਨਾ ਅਲਖ ਬਾਰੂ ਥੱਕ ਪਰਿਓ ਪ੍ਰਭ ਦਰਬਾਰੂ ਪ੍ਰਭ ਕਰਹੂੰ ਸਾਧੂ ਧੂਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰੂ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਉਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਗ। ਕਿਤੇ ਤੇਰੇ ਵਾਵਣ ਹਾਰੇ, ਕਿਤੇ ਤੇਰੇ ਰਾਗ ਪਰੀ ਸੋ ਕਹੀ ਹੈ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨੋ, ਲਿਖ ਲਿਖ ਧਰਮ ਵਿਚਾਰੀ। ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ, ਦੇਵ ਤਿਆਂਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਖੰਡ ਮੰਡਲਵਰ ਪੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਇ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰੂ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੇ ਤੇਰਾ ਕੀਤਾ, ਕੇਵਟ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਆਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵੈਣ ਅੰਸ ਦੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰਹਾਈਆਂ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇਵੜ ਤੇਰੀ ਦਾਤ, ਜੈਨ ਦਿਨ ਕਰਕੇ ਕੀਤੀ ਰਾਤ। ਖਾਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾ ਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾ। ਬਿਨੋ ਗੁਰੋਂ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕਵ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ। ਹਰ ਕੀਰਤ ਹਮਰੀ ਰਹਿ ਰਾਸ ਰਾਉ, ਹਰ ਜਨ ਕੇਵਡ ਭਾਗ ਵਡੇਰੇ। ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ।
ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸੁ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤ ਵਾਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ ਤਾਂ ਕਾਰਿਜ ਕਾ ਗੈ ਕਰ ਤਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਏ ਠਾਕੁਰ ਗਾਹੀ ਮਨ ਪਉ ਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਬਾਛੈ ਬਜਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਜੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਠ ਸਦਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਤਿਆਵਹਿ ਸਭ ਤਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਤਿਆਵਹੁ ਸੰਤੋ ਜੀ ਸਭ ਦੁਖ ਵਿਸਾਰਣਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿੜਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਾ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਵੈ ਤੁਧ ਜੀ ਸੇ ਜਨ ਜੁਗਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨਕਾ ਪਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਮਲ ਜਾਸੀ

ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਚਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਨ ਹੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਅਲੇ।

ਦੁਖਦਾ ਵੈ ਮਰੇ। ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਡਾਰੇ। ਜੋ ਕਲ ਕੋ ਇੱਕ ਵਾਰ ਦਿਆਏ ਹੈ, ਤਾਂ ਕੇ ਕਾਲੂ ਨਿਕਟ ਨਹਿ ਆਏ ਹੈ। ਰੱਛਾ ਹੋਏ ਤਾਂ ਇਹ ਸਭ ਕਾਲਾ, ਦੁਸ਼ਟ ਰਿਸ਼ਟ ਟਰੈ ਤਤ ਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿਓ, ਤਾਂ ਕੇ ਦਾਪ ਤਨ ਕਮੋ ਹਰਿਓ। ਰਿਦ ਸਿਧ ਕਰਮੋ ਸਭ ਹੋਈ, ਦੁਸ਼ਟ ਸ਼ਾਸ ਸਕੈ ਨਾ ਕੋਈ। ਏਕ ਵਾਰ ਜਿੰਤ ਮੈਂ ਸੰਭਾਰਾ, ਕਾਲ ਵਾਸਤੇ ਦਾਏ ਉਬਾਰਾ। ਜੈਨ ਨਰ ਨਾਮ ਤਿਹਾਰੁ ਕਹਾ, ਦਾਰਦ ਦੁਸ਼ਟ ਦੁਖ ਤੇਰਾ।

ਆਈ। ਸਵਈਆ ਪਾਏ ਗਹਿ ਜਪਤੇ ਤੁਮਰੇ ਦਬਤੇ ਕਉ ਅੰਕ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਸ੍ਰੀ ਅਸਬਾਨ ਕਿਰਪਾ ਤੁਮਰੀ ਕਾਰਿਓ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਦੋਹਰਾ ਸਗਲ ਦੁਆਰ ਕਉ ਛਾਡ ਕਹਿ ਕਹਿਉ ਤੁਹਾਰ ਉਧਾਰ ਬਾਹ ਕਿਲਾ ਜਸ ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ।

ദുഃഖ സംസാരണ അംഗീകാരോ പരിതിരാകാർജ സംസ്വാരണ സമനാംഗല സമരാത് സ്വാമി സുഖ മനോവിസാരി കയനാൻകുമാന മേരി സദരവരണാലയ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟਾਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰਸ ਪਾਗੇ ਕਰਸ ਪਾਗੇ ਸ਼ਬਦ ਵਾਜੇ ਕਲਾ ਜਿਤ ਕਰਦਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤਾਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਦੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤਰ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੂ ਜੇ ਕੋ ਖਾਵੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸਾਹਿਬਦੋਸ ਜੀਓ ਪਿੰਡ ਸਭ ਤੇਰੀ ਨਾਸ਼।

Thank you.

ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਸੋਰਠ ਮਹੱਲਾ ਪੰਜਵਾਂ ਅਬਿਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ ਅਬਿਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ।

0: ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਹਿਰਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਓ ਸੋਹਿਲਾਰਾ ਗੁਰਦੀਪ ਕੀ ਮਹੱਲਾ ਪਹਿਲਾ ਸ੍ਰੀ ਗੁਰੂ ਪ੍ਰਸਾਦ ਜੈ ਕਰ ਕੀਰਤਾ ਕੀ ਹੈ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵ ਸੁਹਿਲਾ ਸਿਵਰ ਸਿਰਹਾਰ ਤੁ ਮੰਗਾਵੋ ਮੇਰੇ ਮੇਰੇ ਭੋਗ ਕਾ ਸੁਹਿਲਾ ਹੋ ਵਾਰੀਅਤ ਸੁਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਦੀ ਜੜ ਸੰਭਾਲੇ ਆਨੰਦ ਸਦਾ ਦੇ ਬਣਹਾਰ ਤੇਰਾ ਦਾ ਮੈਂ ਕਿਮਤ ਨਾ ਪਵੈ ਤਿਸ ਦਾ ਤੇ ਕਵਨ ਸਮਾਰ ਸੰਬਤ ਸਾਹਾ ਲਿਖਿਆ ਅੰਮ੍ਰਿਤਰ ਪਾਵੋ ਤੇਲ ਦਿਓ ਸਜਣਾ ਸਿਛੜੀਆਂ ਜਾਓ ਵੈਸਾ ਸੁਮੇਲ ਕਰਤਾ ਰਿਹੋ ਪਹੁੰਚਾ ਸਦੜੇ ਨਤ ਪਵਨ ਸੜਨ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨ ਏਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਸ ਵਡਾਈ ਤੋਏ ਰਹਾਉ ਬਿਸਵੇ ਜਸਿਆਂ ਕੜੀਆਂ ਪਹਿਰਾ ਥਿਤੀ ਵਾਰੀ ਮਾਹ ਹੋਆ ਸੂਰਜ ਏਕੋ ਰੁਤ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸੋ ਰਾਗ ਧਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆ ਨਲੋ ਪਵਨ ਜਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜ ਅੰਤ ਤੇਰੀ ਰਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਹੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬਿਨ ਸਹਿਸ ਸਭ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਦਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੁਵਾਰਤੀ ਹੋਈ ਹਰ ਚਰਨ ਕਬਲ ਮਕਰੰਦ ਲੋ ਵਿੱਚ ਮਨੋ ਅਨਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰੇ ਨਾਏ ਵਾਸਾ ਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਪੁਨ ਵਡਾਹੀ ਕਰ ਡੰਡਾਓ ਤੇ ਪੁਨ ਵਡਾਹੀ ਰਹਾਓ ਸਾਕਤ ਹਰ ਸਾਧਨ ਜਾਣਿਆ ਤਿਰ ਅੰਤਰ ਹਮ ਕੰਡਾਹੀ ਜਿਉਂ ਜਿਉਂ ਚਲ ਹੈ ਜੁਵੇ ਦੁਖ ਪਾਵੇ ਜਮਕਾਲ ਸਹਿ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਵ ਖੰਡਾਹੀ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬੈ ਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਸੁਖ ਮੰਡਾ ਹੇ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾਂ ਕਾਟ ਚਲੋ ਹਰ ਲਾਹਾ ਆਗੈ ਬਸਨ ਸੇਲਾ ਔਧ ਘਟੈ ਦਿਨ ਸਰੈ ਨਾਰੀ ਮਾਨ ਗੁਰਮਿਲ ਕਾ ਸੁਵਾਰੀ ਰਹਾਓ ਇਹ ਸੰਸਾਰ ਵਿਕਾਰ ਸਭਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪੀ ਆਵੇ ਰਾਸੁ ਅਗਥ ਕਥਾ ਚਿਨ ਜਾਨੀ ਜਾ ਕੋ ਆਏ ਸੋਈ ਵਿਆਹ ਜੋ ਹਰ ਗੁਰ ਤੇ ਮਨੇ ਬਸੇਰਾ ਨਿਰਕਰ ਮਹਿਲ ਪਾਵੋ ਸੁਖ ਸਹਿਜੇ ਬੋਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗ ਮੋਕਾ ਕਰ ਸੰਤਨ ਕੀ ਦੂਰੇ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕਾ ਕਰ ਸੰਤਨ ਕੀ ਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦਾ ਗਏ ਅਰਦਾਸ ਸਤਿ ਸ਼੍ਰੀ ਅਕਾਲ।
1: Thank you.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰਾਂ ਦੀ ਸਾਡੀ ਨਿਮਾਜੀ ਸਾਧ ਸੰਗਤ ਜੀਓ, ਕਿਉਂਕਿ ਸੰਗਤਾਂ ਨੂੰ ਥੋੜਾ ਟੱਪਰਾ ਲੱਗ ਜਾਂਦਾ ਹੈ ਕਿ ਸ਼ਾਇਦ ਸਮਾਂ 7:15 ਹੈ ਜਾਂ 7 ਹੈ, ਤੋ ਆਓ ਦਾਸ ਅਤੇ ਤੁਸੀਂ ਜਿਤਨੇ ਮਾਈ ਭਾਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਹੋ, ਗੁਰਮੁਖੀ ਝੌਂਕੜੇ ਮਾਰੋ, ਇੱਕ ਦੂਜੇ ਵੱਲ ਤੱਕਣ ਦੀ ਵਿਚਾਰ ਦਾ ਕਤਈ ਤਿਆਗ ਕਰੋ। ਆ ਜਿਹੜੀ ਥੋੜ੍ਹੀ ਬਹੁਤ ਆਵਾਜ਼ ਆ ਰਹੀ ਹੈ ਇਹਨੂੰ ਵੀ ਸੰਕੋਚਨ ਦਾ ਯਤਨ ਕਰ, ਅਤੇ ਮਨ ਦੇ ਟਿਕਾਓ ਲਈ 5 ਵਾਰੀ ਮੂਲ ਮੰਤਰ, 5 ਵਾਰੀ ਗੁਰਮੰਤਰ ਦਾ ਜਾਪ ਕਰ। ਇੱਕ ਓਅੰਕਾਰ,
3: ਇੱਕ ਓਅੰਕਾਰ,
2: ਸਤਨਾਮ,
3: ਕਰਤਾ
2: ਪੁਰਖ,
3: ਕਰਤਾ ਪੁਰਖ,
2: ਨਿਰਭਉ,
3: ਨਿਰਭਉ,
2: ਨਿਰਵੈ।

0: ਹਾਂ ਇੱਥੇ ਜਿਹੜਾ ਮੂਲ ਅੱਖਰ ਹੈ ਡਾਣੇ ਦੇ ਥੱਲੇ ਅੱਧਾ ਹਾਹਾ, ਇਹਦੇ ਦੋ ਨਿਯਮ ਯਾਦ ਕਰ ਲਓ। ਜੇ ਇਹਦਾ ਮੂੰਹ ਖੱਬੇ ਪਾਸੇ ਖੁੱਲੇ ਤੇ ਅੱਧਾ ਹਾਹਾ, ਜੇ ਸੱਜੇ ਪਾਸੇ ਖੁੱਲੇ ਤੇ ਅੱਧਾ ਯਾਹ। ਪਰ ਇਹਦਾ ਮਤਲਬ ਕੀ ਹੈ ਕਿ ਭਾੜਾ ਕਰਕੇ ਬੋਲਣਾ, ਤਾਂ ਕਾ ਮੂਲ ਉਚਾਰਤ ਭੇਦਾ। ਇਹ ਮੂਰਖ ਬੰਦਾ ਇਹ ਦਾਅਵਾ ਕਰਦਾ ਕਿ ਮੈਂ ਉਹਦਾ ਭੇਦ ਦੱਸਾਂਗਾ, ਮੈਂ ਦੱਸਾਂਗਾ ਪਰਮਾਤਮਾ ਕਿਤਨਾ ਵੱਡਾ ਹੈ। ਮਹਾਰਾਜ ਨੇ ਤੂੰ ਕੀ ਦੱਸੇਗਾ, ਜਾ ਕੋ ਭੇਵ ਨ ਪਾਵਤ ਵੇਦਾ। ਸਨਾਤਨ ਮਤ ਦੇ ਚਾਰ ਵੱਡੇ ਗ੍ਰੰਥ ਵੇਦ ਹਨ, ਉਹਨਾਂ ਵਿੱਚ ਬਹੁਤ ਕੁਝ ਪਰਮਾਤਮਾ ਦੀ ਸਿਫਤਸਲਾਹ ਦਾ ਲਿਖਿਆ, ਪਰ ਉਹ ਵੇਦ ਵੀ ਸਾਰੇ ਕੀ ਕਹਿੰਦੇ ਨੇ ਕਿ ਪਰਮਾਤਮਾ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਰੋਜ਼ ਤੁਸੀਂ ਜਾਪ ਸਾਹਿਬ 'ਚ ਪੜ੍ਹਦੇ ਹੋ, ਚੱਕਰ ਚਿਹਨ ਅਰ ਵਰਨ ਜ਼ਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਨ ਕਹਿ, ਤਬ ਸਰਬਨਾਮ ਕਥੈ ਕਮਨ ਕਰਮ ਨਾਮ ਵਰਨਤ ਸੁਮਤ। ਹੇ ਅਕਾਲ ਪੁਰਖ ਜੀ, ਤੁਹਾਡੇ ਸਾਰੇ ਨਾਮ ਕੋਈ ਨਹੀਂ ਜਾਣਦਾ। ਆਹ ਜਿਹੜੇ ਨਾਮ ਅਸੀਂ ਲੈਂਦੇ ਹਾਂ ਇਹ ਕਰਮ ਨਾਮ ਹਨ। ਤੋ ਗੱਲ ਕੀ ਪਾਤਸ਼ਾਹ ਨੇ ਪਾਬੰਦੀ ਲਾਈ, ਤਾਂ ਕਾ ਮੂੜ ਉਚਾਰਤ ਵੇਦਾ, ਜਾ ਕੋ ਭੇਵ ਨ ਪਾਵਤ ਵੇਦਾ।
1: ਤਾਂ ਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ।
0: ਫਿਰ ਇਹਦੀ ਮੂਰਖਤਾ ਦੱਸਦੇ ਨੇ ਕਿ ਇਸਨੇ ਕੀ ਕੀਤਾ। ਤਾਂ ਕੋ ਕਰ ਪਾਹਨ ਅਨੁਮਾਨ, ਪਾਹਨ ਕਹਿੰਦੇ ਪੱਥਰ ਨੂੰ, ਉਸ ਪਰਮਾਤਮਾ ਨੂੰ ਜੋ ਮਹਾਂਦੇਵ ਹੈ, ਦੇਵਾਂ ਦਾ ਦੇਵ, ਉਸ ਨੂੰ ਪੱਥਰ ਦੇ ਰੂਪ ਵਿੱਚ ਮੰਨ ਲਿਆ। ਗੁਰਬਾਣੀ ਇਸੇ ਲਈ ਮੂਰਤੀ 'ਤੇ ਕੋਈ ਵਿਸ਼ਵਾਸ ਨਹੀਂ ਰੱਖਦੀ। ਗੁਰਬਾਣੀ ਨੂੰ ਕਦੇ ਧਿਆਨ ਨਾਲ ਪੜ੍ਹੀਏ ਅਤੇ ਇਸ ਦਾ ਕਿਤਨਾ ਵਿਸ਼ਲੇਸ਼ਣ ਨਿਸ਼ੇਧ ਆਖਿਆ। ਲੋਕ ਕੀ ਕਰ ਰਹੇ ਨੇ, ਮੂਰਤੀਆਂ ਨੂੰ ਪੂਜ ਰਹੇ ਨੇ। ਖਿਮਾ ਕਰਨ ਕਿਸੇ ਦੇ ਹਿਰਦੇ ਨੂੰ ਠੇਸ ਨਹੀਂ ਲੱਗਣੀ ਚਾਹੀਦੀ, ਪਰ ਜੇ ਕਦੇ ਨਾਮਦੇਵ ਜੀ ਦੇ ਵਿਚਾਰ ਪੜ੍ਹੋ, ਉਹ ਕਹਿੰਦੇ ਇੱਕ ਹੈ ਪਾਥਰ ਕੀਜੈ ਭਾਉ, ਦੂਜੇ ਪਾਥਰ ਧਰੀਏ ਪਾਉ, ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹਿ ਨਾਮ ਦਿਓ ਹਰ ਕੀ ਸੇਵਾ, ਪਾਖਾਨਗੜ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਉ, ਜੇ ਮੂਰਤ ਸਾਚੀ ਹੈ ਤੋ ਗੰਢ ਹਾਰੇ ਖਾਉ। ਆਖਿਆ ਇਸ ਮੂਰਖ ਬੰਦੇ ਨੇ ਉਸ ਪਰਮਾਤਮਾ ਨੂੰ ਜਿਹੜੀ ਜਾਗਦੀ ਜੋਤ ਹੈ, ਜਿਹਦੇ ਕਰਕੇ ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਉਸ ਨੂੰ ਉਸਨੇ ਪੱਥਰ ਵਿੱਚ ਮੰਨਿਆ। ਤਾਂ ਕੋ ਕਰ ਪਾਹਨ ਅਨੁਮਾਨ, ਪੱਥਰ ਦੇ ਰੂਪ ਵਿੱਚ ਉਸਨੇ ਅਨੁਮਾਨ ਲਿਆ, ਮੰਨ ਲਿਆ, ਇਹ ਰੱਬ ਹੈ। ਰੱਬ ਤਾਂ ਉਹ ਜਾਗਦੀ ਜੋਤ ਹੈ ਜਿਹਦੇ ਕਰਕੇ ਆਪਾਂ ਸਾਰੇ ਸੰਸਾਰ ਵਿੱਚ ਵਿਚਰ ਰਹੇ ਹਾਂ। ਇਸ ਲਈ ਪਾਸ

ਨਿਯਮ ਕਈ ਵਾਰ ਵਰਤੋਂ ਵਿੱਚ ਆਉਂਦਾ ਹੈ। ਕਹਿੰਦੇ ਉਹ ਪਰਮਾਤਮਾ ਜੋ ਮਹਾਂਦੇਵ ਦੇਵਤਿਆਂ ਦਾ ਦੇਵਤਾ ਵੱਡਾ ਦੇਵਤਾ ਉਹਨੂੰ ਸ਼ਿਵਜੀ ਦੇ ਰੂਪ ਵਿੱਚ ਮੰਨਦੇ ਹਨ ਤੇ ਨਿਰੰਕਾਰ ਕਾ ਚੀਨਤ ਨੈ ਭਿਵ ਉਹ ਪਰਮਾਤਮਾ ਜੋ ਆਕਾਰ ਤੋਂ ਰਹਿਤ ਹੈ ਉਹਦਾ ਭੇਦ ਇਹ ਨਹੀਂ।

0: ਫਿਰ ਪਾਤਸ਼ਾਹ ਆਪ ਹੀ ਉਸ ਨੂੰ ਹੋਰ ਕਲੀਅਰ ਕਰਦੇ, ਕਹਿੰਦੇ ਹੇ ਵਾਹਿਗੁਰੂ, ਜਿੰਨੀ ਜਿੰਨੀ ਕਹਿ ਨੂੰ ਤੁਸੀਂ ਬੁੱਧ ਦਿੱਤੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਇੱਕ ਬਚਨ ਹੈ, ਸਤ ਸ਼ਾਹ ਹਮਾਰਾ ਤੂੰ ਧਣੀ, ਸਭ ਜਗਤ ਵਣਜਾਰਾ ਰਾਮ ਰਾਜ, ਸਭ ਭਾਂਡੇ ਤੁਧੇ ਸਾਜਿਆ ਵਿੱਚ ਵਸਤ ਹਰ ਥਾਨ, ਜੋ ਪਾਵੇਂ ਭਾਂਡੇ ਵਿੱਚ ਵਸਤ ਸਾਧਿਕ ਲੈ, ਕਿਆ ਕੋਈ ਕਰੇ ਵਿਚਾਰ। ਜਿੰਨੀ ਜਿੰਨੀ ਤੁਸੀਂ ਕਿਸੇ ਨੂੰ ਬੁੱਧ ਦਿੱਤੀ ਹੈ, ਆਪ ਆਪਣੀ ਬੁੱਧ ਹੈ ਚੇਤੀ, ਵਰਣਤ ਭਿੰਨ ਭਿੰਨ ਤੋਏ, ਵਰਣਨ ਕਰਦੇ ਹਨ ਤੋਹੇ ਤੈਨੂੰ ਭਿੰਨ ਭਿੰਨ ਆਪਣੇ ਆਪਣੇ ਤਰੀਕੇ ਨਾਲ। ਕੋਈ ਕਹਿੰਦਾ ਰੱਬ ਚੜ੍ਹਦੇ ਪਾਸੇ, ਕੋਈ ਕਹਿੰਦਾ ਲਹਿੰਦੇ ਪਾਸੇ। ਰੋਜ਼ ਤੁਸੀਂ ਪੜ੍ਹਦੇ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ, ਕਾਹੂ ਪਛਾਹਾਂ ਕੋ ਸੀਸ ਨਵਾਇਓ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਤੇਜਸ।
1: ਤੁਮਰਾ ਲਖਾ ਨਾ ਜਾਏ ਪਸਾਰਾ, ਇਹ ਵਿਦ ਸਜਾ ਪ੍ਰਥਮ ਸੰਸਾਰਾ।
0: ਹੇ ਅਕਾਲ ਪੁਰਖ ਜੀ, ਤੁਹਾਡਾ ਪਸਾਰਾ ਨਹੀਂ ਜਾਣਿਆ ਜਾ ਸਕਦਾ। ਅਸੀਂ ਇੱਕ ਬੂੰਦ ਹਾਂ, ਬੂੰਦ ਸਮੁੰਦਰ ਦਾ ਅੰਤ ਕੀ ਪਾ ਸਕਦਾ। ਜਪਜੀ ਸਾਹਿਬ ਤੁਸੀਂ ਪੜ੍ਹਦੇ ਹੋ, ਉਹਨੇ ਚ ਮਹਾਰਾਜ ਨੇ ਇਸ ਗੱਲ ਨੂੰ ਬੜਾ ਕਲੀਅਰ ਕੀਤਾ, ਆਖਿਆ ਜਿਸ ਤਰ੍ਹਾਂ ਨਦੀਆਂ ਅਤੇ ਵਾਹ ਭਾਵੇਂ ਸਮੁੰਦਰ ਨਾ ਜਾਣੀਏ, ਨਦੀਆਂ ਤੇ ਨਾਲੇ ਚੱਲਦੇ ਚੱਲਦੇ ਸਮੁੰਦਰ ਵਿੱਚ ਜਾ ਪੈਂਦੇ ਹਨ, ਪਰ ਉਹ ਇਹ ਨਹੀਂ ਦੱਸ ਸਕਦੇ ਕਿ ਸਮੁੰਦਰ ਕਿਤਨਾ ਵੱਡਾ। ਇਸੇ ਤਰ੍ਹਾਂ ਅਸੀਂ ਜਿਹੜੇ ਜੀਵ ਹਾਂ, ਉਸ ਬੇਅੰਤ ਵੱਡੇ ਪਰਮਾਤਮਾ ਬਾਰੇ ਕੀ ਕਹਿ ਸਕਦੇ। ਤੁਮਰਾ ਨਖਾ ਨਾ ਜਾਏ ਪਸਾਰਾ, ਕੇ ਬਿਨ ਸਜਾ ਪ੍ਰਥਮ ਸੀ। ਇਹਨੂੰ ਕਈ ਪ੍ਰੇਮੀ ਕਹਿ ਬਿਦ ਬੋਲਦੇ, ਕਹਿ ਨਹੀਂ ਕਹਿਣਾ, ਇਹਨੂੰ ਕਹਿਣਾ ਕੇ ਬਿਦ, ਕਿਹੜੇ ਤਰੀਕੇ ਦੇ ਨਾਲ ਤੁਸੀਂ ਸੰਸਾਰ ਦੀ ਰਚਨਾ ਕੀਤੀ ਹੈ।
1: ਇੱਕ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ।
0: ਰੂਪ ਤੇ ਤੁਹਾਡਾ ਇੱਕੋ ਹੀ ਹੈ, ਅਨੂਪ ਦਾ ਮਤਲਬ ਹੁੰਦਾ ਜਿਹਦੇ ਨਾਲ ਕਿਸੇ ਦੀ ਤੁਲਨਾ ਨਾ ਦਿੱਤੀ ਜਾ ਸਕੇ। ਆਮ ਤੌਰ ਤੇ ਸਾਡਾ ਸੁਭਾਵ ਹੈ, ਜੇ ਕਿਸੇ ਦੇ ਬਸਤਰ ਚਿੱਟੇ ਹੋਣ ਤੇ ਅਸੀਂ ਇਹਨੇ ਦੁੱਧ ਵਰਗੇ ਚਿੱਟੇ, ਗੇ ਕੋਈ ਚੀਜ਼ ਮਿੱਠੀ ਹੋਵੇ ਅਸੀਂ ਇਹਨੇ ਸ਼ਹਿਦ ਵਰਗੀ ਮਿੱਠੀ, ਕੋਈ ਚੀਜ਼ ਕੌੜੀ ਹੋਵੇ ਅਸੀਂ ਜ਼ਹਿਰ ਵਰਗੀ ਕੌੜੀ। ਪਰ ਜਿਹਦੀ ਕਿਸੇ ਨਾਲ ਉਪਮਾ ਨਾ ਦਿੱਤੀ ਜਾ ਸਕੇ, ਤੁਲਨਾ ਨਾ ਕੀਤੀ ਜਾ ਸਕੇ, ਉਹਨੂੰ ਕਹਿੰਦੇ ਨੇ ਅਨੂਪ। ਇੱਕ ਹੈ ਰੂਪ ਅਨੂਪ ਸਰੂਪਾ, ਤੁਹਾਡਾ ਇੱਕੋ ਇੱਕ ਸਰੂਪ ਆਪਣੇ ਵਰਗਾ ਆਪ ਹੈ, ਤੁਹਾਡੇ ਵਰਗਾ ਹੋਰ ਕੋਈ ਨਹੀਂ। ਹਾਂ, ਇਹ ਤੁਹਾਡੀ ਮੌਜ ਹੈ, ਰੰਕ ਭਇਓ ਰਾਵ ਕਈ ਭੂਪਾ, ਕਿਧਰੇ ਤੁਸੀਂ ਰੰਕ ਬਣ ਗਏ ਹੋ, ਰੰਕ ਮੈਨੂੰ ਮੰਗਤਾ। ਰਾਵ ਕਹਿੰਦੇ ਰਾਜੇ ਨੂੰ, ਭੂਪਾ ਵੀ ਰਾਜੇ ਨੂੰ ਕਹਿੰਦੇ। ਭੂ ਕਹੀਏ ਧਰਤੀ, ਪਾ ਕਹੀਏ ਪਤੀ, ਜੋ ਧਰਤੀ ਦਾ ਮਾਲਕ ਉਹਨੂੰ ਭੂਪ ਕਹਿੰਦੇ। ਰੋਜ਼ ਤੁਸੀਂ ਜਾਪ ਸਾਹਿਬ ਪੜ੍ਹਦੇ ਹੋ, ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ, ਰੰਕ ਭਇਓ ਰਾਵ ਕਹੀ ਭੂਪਾ।
1: ਅੰਡਜ ਜੇ ਰਜ ਸੇ ਤਜ ਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ।
0: ਇਹ ਸਾਰੇ ਸੰਸਾਰ ਦੀ ਰਚਨਾ ਪਰਮਾਤਮਾ ਜੀ ਨੇ ਚਾਰ ਖਾਣੀਆਂ ਵਿੱਚ ਕੀਤੀ। ਚਾਰ ਖਾਣੀਆਂ ਕਿਹੜੀਆਂ ਹਨ? ਅੰਡਜ, ਜੇਰਜ, ਸੇਤਜ, ਉਤ ਭੁਜ। ਅੰਡਜ ਦਾ ਮਤਲਬ ਹੈ ਅੰਡੇ ਤੋਂ ਜਨਮ ਲੈਣ ਵਾਲੀਆਂ, ਜੇਰਜ ਦਾ ਮਤਲਬ ਹੈ ਜੇਰ ਤੋਂ ਜਨਮ ਲੈਣ ਵਾਲੀਆਂ, ਸੇਤਜ ਦਾ ਮਤਲਬ ਹੈ ਪਸੀਨੇ ਤੋਂ ਜਨਮ ਲੈਣ ਵਾਲੀ। ਤੁਸੀਂ ਜਾਣਦੇ ਹੋ ਅੰਡੇ ਤੋਂ ਵੀ ਕਈ ਜੀਵ ਪੰਛੀ ਆਦਿਕ ਅੰਡੇ ਤੋਂ ਜਨਮ ਲੈਂਦੇ। ਜੇਰ ਜਿਤਨੇ ਚੋ ਪਾਏ ਪਸ਼ੂ ਨੇ ਤਥਾ ਮਨੁੱਖ ਵੀ ਸ਼ਾਮਲ ਹੈ, ਇਹ ਜੇਰ ਤੋਂ ਜਨਮ ਲੈਂਦੇ। ਸੇਤ ਕਹਿੰਦੇ ਨੇ ਪਸੀਨੇ।

0: ਆ ਜਿਹੜੀਆਂ ਜੂਆਂ ਆਦਿਕ ਅਨੇਕਾਂ ਹੀ ਜੀਵਾਂ ਗਿਣੇ ਨਹੀਂ ਜਾ ਸਕਦੇ। ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁ ਰਚਦੀ ਨੀ। ਉਤਪੁਜ ਦਾ ਮਤਲਬ ਹੈ ਬਨਸਪਤੀ, ਉਤ ਦਾ ਮਤਲਬ ਹੈ ਉੱਤੇ, ਜਿਨ੍ਹਾਂ ਦਾ ਸਿਰ ਥੱਲੇ ਤੇ ਬਾਹਾਂ ਉੱਪਰ ਹਨ। ਜਿਤਨੇ ਦਰਖਤ ਵਿੱਚ ਬੂਟੇ ਹਨ ਇਹਨਾਂ ਦਾ ਸਿਰ ਥੱਲੇ ਹੈ ਤੇ ਸ਼ਾਖਾਂ ਉੱਪਰ ਹਨ, ਇਸ ਲਈ ਇਹਨੂੰ ਉਤਪੁਜ ਕਿਹਾ ਜਾਂਦਾ। ਤੋ ਸਾਰੇ ਸੰਸਾਰ ਦੀ ਰਚਨਾ ਤੁਸੀਂ ਇਹਨਾਂ ਚਾਰ ਖਾਣੀਆਂ ਵਿੱਚ ਕਰ ਦਿੱਤੀ ਹੈ। ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ।
1: ਕਹੂੰ ਫੂਲ ਰਾਜਾ ਹਵੇ ਬੈਠਾ, ਕਹੂੰ ਸਿਮਟ ਪਿਓ ਸ਼ੰਕਰ ਇਕੱਠਾ।
0: ਕਹੂੰ ਦਾ ਮਤਲਬ ਹੈ ਕਿੱਥੇ ਕਿਸੇ ਜਗ੍ਹਾ, ਫੂਲ ਰਾਜਾ ਹੋਏ ਬੈਠਾ। ਫੂਲ ਰਾਜਾ ਦਾ ਮਤਲਬ ਰਾਜਾ ਬਣ ਕੇ ਫੈਲ ਕੇ ਬੈਠਾ ਹੋਇਆ, ਕਿਉਂਕਿ ਜਿਹੜੇ ਰਾਜੇ ਹੁੰਦੇ ਨੇ ਉਹਨਾਂ ਦੇ ਬਹੁਤ ਖਿਲਾਰੇ ਪਸਾਰੇ ਹੁੰਦੇ ਨੇ। ਕੁਝ ਕੁ ਵਿਦਵਾਨਾਂ ਨੇ ਫੂਲ ਰਾਜਾ ਦਾ ਬ੍ਰਹਮਾ ਵੀ ਅਰਥ ਕੀਤੇ ਹਨ, ਕਿਉਂਕਿ ਜਿਹੜਾ ਬ੍ਰਹਮਾ ਹੈ ਉਹਦੀ ਉਤਪਤੀ ਕਮਲ ਫੁੱਲ ਤੋਂ ਮੰਨੀ ਜਾਂਦੀ। ਤੋ ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਬਹਿ ਸ਼ੰਕਰ ਕਹਿਠਾ। ਕਿਧਰੇ ਸਮਾਧੀ ਲਾ ਕੇ ਸ਼ਿਵਜੀ ਵਾਂਗੂ ਸੁੰਗੜ ਕੇ ਬੈਠਾ ਹੋਇਆ ਹੈ।
1: ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸਵਯੰ ਭਵ।
0: ਸਗਰੀ ਸ੍ਰਿਸ਼ਟ, ਜਿਤਨੀ ਸ੍ਰਿਸ਼ਟੀ ਹੈ, ਜਿਤਨਾ ਸੰਸਾਰ ਹੈ, ਦਿਖਾਏ ਅਚੰਭਵ। ਅਚੰਭਵ ਦਾ ਮਤਲਬ ਹੈ ਹੈਰਾਨ ਕਰ ਦੇਣ ਵਾਲੇ। ਅਸਲ ਵਿੱਚ ਅਸੀਂ ਦੇਖਦੇ ਨਹੀਂ। ਮੈਂ ਅੱਜ ਵੀ ਪੜ੍ਹ ਰਿਹਾ ਸੀ ਬਈ ਜਿਹੜੇ ਤਾਂ ਗੁਰੂ ਦੇ ਸ਼ਬਦ ਦੁਆਰਾ ਵਿਚਾਰਦੇ ਨੇ ਉਹਨਾਂ ਨੂੰ ਸਮਝ ਆ ਜਾਂਦੀ, ਅਤੇ ਕਈ ਐਸੇ ਵੀ ਨੇ ਜਿਹੜੇ ਆਉਂਦੇ ਨੇ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਪੇਚ ਇਸ ਦੇ ਖੋਲਣ ਲੱਗਿਆਂ ਕਾਫਰ ਹੋ ਜਾਏ ਬੰਦਾ। ਕਾਫਰ ਹੋਣ ਨੂੰ ਡਰ ਕੇ ਬੀਬਾ ਖੋਜੋ ਮੂਲ ਨਾ ਖੁੰਜੀ, ਲਾਈ ਲੱਗ ਮੋਮਨ ਦੇ ਨਾਲੋਂ ਖੋਜੀ ਕਾਫਰ ਚੰਗਾ। ਇਹ ਕਿਸੇ ਉਸ ਕਵੀ ਨੇ ਜਿਹੜਾ ਪਰਮਾਤਮਾ ਦੀ ਹੋਂਦ ਨੂੰ ਕਿਸੇ ਹੋਰ ਰੂਪ ਵਿੱਚ ਮੰਨਦਾ ਜਾਂ ਨਹੀਂ ਮੰਨਦਾ, ਪਰ ਇੱਕ ਸ਼ਰਧਾ ਬਣ ਕਹਿੰਦਾ ਨਹੀਂ ਕਵੀ ਜੀ ਤੁਸੀਂ ਗਲਤ ਕਹਿ ਰਹੇ। ਨਾ ਰੱਬ ਗੁੰਝਲਦਾਰ ਬੁਝਾਰਤ, ਨਾ ਰੱਬ ਗੋਰਖ ਧੰਦਾ, ਜਿੱਥੇ ਕੁਦਰਤ ਉੱਥੇ ਕਾਦਰ, ਕਦਰ ਨਾ ਜਾਣੇ ਬੰਦਾ। ਕਦੇ ਇੱਕ ਫੁੱਲ ਨੂੰ ਵੇਖੋ, ਫੁੱਲ ਦੀਆਂ ਪੱਤੀਆਂ ਦੇਖੋ, ਫੁੱਲ ਦੀ ਬਣਤਰ ਦੇਖੋ, ਫੁੱਲਾਂ 'ਤੇ ਬੈਠੀ ਤਿੱਤਲੀ ਦੇਖੋ, ਤਿੱਤਲੀ ਦੇ ਖੰਭ ਦੇਖੋ, ਖੰਭਾਂ ਦੇ ਰੰਗ ਦੇਖੋ, ਅਤੇ ਫਿਰ ਤੁਹਾਡੇ ਮੂੰਹੋਂ ਕੀ ਨਿਕਲੇਗਾ? ਵਾਹ ਵਾਹ ਵਾਹ ਵਾਹ। ਸਬਰੀ ਸ੍ਰਿਸ਼ਟ ਦਿਖਾਏ ਅਚੰਭਵ, ਹੈਰਾਨ ਕਰ ਦੇਣ ਵਾਲੀ, ਪਰ ਅਸੀਂ ਦੇਖਦੇ ਨਹੀਂ। ਸਾਡੀਆਂ ਅੱਖਾਂ ਮੀਚੀਆਂ ਹੋਈਆਂ ਨੇ ਅਗਿਆਨਤਾ ਕਰਕੇ। ਫਿਰ ਆਦ ਜੁਗਾਦ ਸਰੂਪ ਸਵਯੰਭਵ, ਆਦ ਕਹੀਏ ਮੁੱਢ ਤੋਂ, ਜੁਗਾਦ ਕਹੀਏ ਜਦੋਂ ਇਹ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਆਦ ਕਰੇ ਗਏ। ਤੁਸੀਂ ਆਦ ਜੁਗਾਦ ਵਿੱਚ ਸਵਯੰਭਵ ਹੋ। ਸਵਯੰਭਵ ਦਾ ਮਤਲਬ ਸੁਤੇ ਪ੍ਰਕਾਸ਼ ਹੋ, ਤੁਹਾਨੂੰ ਕਿਸੇ ਨੇ ਪੈਦਾ ਨਹੀਂ ਕੀਤਾ।
1: ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ।
0: ਬਸ ਬੇਨਤੀ ਹੈ, ਅਰਦਾਸ ਹੈ, ਕਲਗੀਆਂ ਵਾਲੇ ਪਾਤਸ਼ਾਹ ਕਰਦੇ ਨੇ ਤੇ ਸਾਨੂੰ ਜਾਚ ਸਿਖਾਉਂਦੇ। ਅਬ ਹੁਣ ਰੱਛਾ ਮੇਰੀ ਤੁਮ ਕਰੋ, ਮੇਰੀ ਰਾਖੀ ਕਰਨੀ ਕਰੋ, ਤੇ ਸਿੱਖ ਉਬਾਰ ਅਸਿੱਖ ਸੰਘਰੋ, ਬਈ ਜਿਹੜੇ ਤੁਹਾਨੂੰ ਮੰਨਣ ਵਾਲੇ ਹਨ, ਤੁਹਾਡਾ ਨਾਮ ਜਪਣ ਵਾਲੇ ਹਨ, ਤੁਹਾਡੀ ਭੈ ਭਗਤੀ ਵਿੱਚ ਰਹਿਣ ਵਾਲੇ ਨੇ, ਉਹਨਾਂ ਨੂੰ ਉਬਾਰ ਬਚਾਓ, ਅਤੇ ਜਿਹੜੇ ਤੁਹਾਨੂੰ ਨਹੀਂ ਮੰਨਣ ਵਾਲੇ ਅਸਿੱਖ ਸੰਘਰੋ, ਉਹਨਾਂ ਦਾ ਨਾਸ ਕਰਨਾ ਕਰੋ।
1: ਦੁਸ਼ਟ ਜਿੱਤੇ ਉਠਵਤ ਉਤਪਾਤਾ, ਸਕਲ ਮਲੇਛ ਕਰੋ ਰਣਘਾਤਾ।
0: ਜਿਤਨੇ ਦੁਸ਼ਟ, ਦੁਸ਼ਟ ਕੌਣ ਹਨ? ਜਿਹੜੇ ਦੁਸ਼ਟਤਾ ਕਰਦੇ, ਜਿਹੜੇ ਮਜ਼ਲੂਮਾਂ ਨੂੰ ਗਰੀਬਾਂ ਨੂੰ ਤੰਗ ਕਰਦੇ, ਤਾਕਤ ਦੇ ਨਸ਼ੇ ਵਿੱਚ ਆ ਕੇ ਮਾੜਿਆਂ ਨਾਲ ਧੱਕਾ ਕਰਦੇ। ਦੇਖੋ ਗੁਰੂ ਸਾਹਿਬ ਦਾ ਕਿਸੇ ਵਿਅਕਤੀ ਨਾਲ ਕੋਈ ਵਿਰੋਧ ਨਹੀਂ, ਉਹਨਾਂ ਦਾ ਵਿਰੋਧ ਹੈ ਜ਼ੁਲਮ ਨਾਲ। ਪੜ੍ਹੋ ਕਦੇ ਉਹਨਾਂ ਦੇ ਆਪਣੇ ਕਥਨ, ਬਈ ਮੇਰੇ ਸੰਸਾਰ ਵਿੱਚ ਆਉਣ ਦਾ ਮਕਸਦ ਕੀ ਹੈ, हम एकाद जगत मो आए धर्म हेत गुरुदेव पठाए। धर्म चलावन संत वारन दुष्ट सबन को मूल उपाट याही काज धरा हम जन्म समझ ले साधु समझ। तो उन्होंने कोई दुष्ट नहीं, वो दुष्ट किस मानते ने जेड़े मजलूमा गरीबा तंग कर। तो हे अकाल पुरख जी, दुष्ट जिते उठवत उत्पाता, उत्पादा मतलब झगड़े कलेश खड़ा करने वाले सकल मलेच करो रण कर। मलेच किसू क्या जाता है, जिसकी इच्छा मैड़ी हो गई, जिदे विचार गंदे होनू मैं मैदाने जंग विच घात कर दिया तथा आप ओदा नाश कर देना करो।
1: जे अस्तुज तब सरनी परे तिनके दुष्ट दुखत है मरे।
0: परमात्मा ने अस्तुज नाम गुरबाणी विच कलगियां वाले पातशाह ने बारंबार वरत्या, जिदा मतलब है अस्तुज। तुज का मतलब होंदा है झंडा निशान, अस का मतलब है कृपान। जिस दे झंडे विच कृपान दा निशान है सो कहिए अस्त। हे अस्त जी, जिन्हां ने तुहाडी शरण लै ली, जेड़े तुहाडी ओट आसरे विच आ गए, जे अस तुज तब शरणी परे तिनके दुष्ट दुख तो है मरे। उन्हां दा बुरा चाहण वाले तथा तुहाडी बनाई हुई सृष्टि दे जीवां नूं दुखी करन वालियां ਤੁਸੀਂ ਅੱਖ ਦੇ ਫੋਰ ਵਿੱਚ ਖਤਮ ਕਰ ਦਿੰਦੇ ਹੋ।
1: ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।
0: ਜਿਹੜੇ ਪੁਰਖ ਜਿਹੜੇ ਪ੍ਰਾਣੀ ਜਵਨ ਦਾ ਮਤਲਬ ਜਿਹੜੇ ਤੁਹਾਡੀ ਸ਼ਰਨ ਵਿੱਚ ਪੈ ਗਏ, ਉਹਨਾਂ ਦੇ ਦੁੱਖ ਉਹਨਾਂ ਦੇ ਕਲੇਸ਼ ਤੁਸੀਂ ਅੱਖ ਫਰਕਣ ਦੇ ਸਮੇਂ ਵਿੱਚ ਦੂਰ ਕਰ ਦਿੱਤੇ ਹਨ।
1: ਜੋ ਕੱਲ ਕੋ ਇੱਕ ਵਾਰ ਧਿਆਇਆ ਹੈ ਤਾਂ ਕਿ ਕਾਲ ਨਿਕਟ ਨਹਿ ਆਇਆ।
0: ਭਾਈ ਸਾਹਿਬ ਨੇ ਠੀਕ ਪੜਿਆ, ਮੈਂ ਕੁਝ ਪ੍ਰੇਮੀਆਂ ਨੂੰ ਦੇਖਿਆ ਨਾ ਸਮਝ ਕੇ, ਉਹ ਧਿਆਏ ਹੈ ਪੜ੍ਹਦੇ ਹਨ, ਧਿਆਏ ਹੈ ਨਹੀਂ। ਧਿਆਇਆਂ ਦੇ ਵਿੱਚ ਧੱਦੇ ਨੂੰ ਤਿਸਿਆ ਰਹੀ, ਐੜੇ ਨੂੰ ਆਕਣਾ, ਈ ਨੂੰ ਇਹ, ਕਿੰਨੇ ਅੱਖਰ ਵੱਧ। ਇਹ ਸ਼ਬਦ ਹੈ ਧਿਆਇ, ਜੋ ਕੱਲ ਕੋ ਇੱਕ ਵਾਰ ਧਿਆਇ ਹੈ। ਜਿਹੜਾ ਇਸ ਕਲਯੁਗ ਦੇ ਅੰਦਰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਇੱਕ ਵਾਰੀ ਧਿਆਨ ਵਿੱਚ ਲਿਆਏਗਾ, ਉਹਦਾ ਸਿਮਰਨ ਕਰੇਗਾ, ਉਹਦੀ ਯਾਦ ਕਰੇਗਾ, ਉਹਨੂੰ ਕੀ ਹੋਵੇਗਾ, ਤਾਂ ਕਿ ਕਾਲ ਨਿਕਟ ਨਾ ਹੈ, ਉਹਦੇ ਨੇੜੇ ਆਤਮਕ ਮੌਤ ਨਹੀਂ ਆਵੇਗੀ।
1: ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ।
0: ਉਹਨਾਂ ਦੀ ਰੱਛਾ ਤਾਂ ਹੀ ਸਭ ਕਾਲਾ, ਹਰ ਵੇਲੇ ਹਰ ਸਮੇਂ ਤੁਸੀਂ ਉਹਨਾਂ ਦੀ ਰਾਖੀ ਕਰਦੇ। ਪੜ੍ਹੋ ਕਦੇ ਕਲਗੀਆਂ ਵਾਲੇ ਪਾਤਸ਼ਾਹ ਦੀ ਬਾਣੀ, ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਬਹੰਤ ਬਚਾਵੈ, ਸ਼ਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ, ਰਾਖਤ ਹੈ ਆਪਣੋ ਕਰਦੇ ਕਰ ਪਾਪ ਸਮੂਹ ਨ ਭੇਟਣ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੋ ਪੇਟ ਹੀ ਕੇ ਪਟ ਵਿੱਚ ਬਚਾਵੈ। ਐਸਾ ਉਹ ਸਮਰਥ ਰਾਖਾ ਹੈ ਪਾਤਸ਼ਾਹ ਕਹਿੰਦੇ ਨੇ, ਜੋ ਕੱਲ ਕੋ ਇੱਕ ਵਾਰ ਧਿਆਇਆ ਹੈ ਤਾਂ ਕਿ ਕਾਲ ਨਿਕਟ ਨਾ ਹੈ। ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲ। ਉਹਨਾਂ ਦਾ ਬੁਰਾ ਚਾਹੁਣ ਵਾਲੇ, ਉਹਨਾਂ ਨਾਲ ਬੁਰਾ ਕਰਨ ਵਾਲੇ ਚਲ ਜਾਂਦੇ ਨੇ ਤਤਕਾਲਾ, ਬਿਨਾਂ ਕਿਸੇ ਦੇਰੀ ਤੋਂ।
1: ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕਿ ਤਾਪ ਤਨਕ ਮੋਹ ਹਰ ਹੋ।
0: ਜਿਹਨਾਂ ਵੱਲ ਤੁਸੀਂ ਕਿਰਪਾ ਦ੍ਰਿਸ਼ਟੀ ਕਰਕੇ ਨਿਹਾਰੇ ਹੋ, ਨਿਹਾਰੇ ਉਹਦਾ ਮਤਲਬ ਹੈ ਨਿਹਾਰਨਾ, ਦੇਖਣਾ। ਜਿਹਨਾਂ ਤੇ ਤੁਸੀਂ ਮਿਹਰ ਦੀ ਨਜ਼ਰ ਕਰਕੇ ਦੇਖਦੇ ਹੋ, ਉਹਨਾਂ ਦੇ ਤਾਪ ਤਨਿਕ ਮੋਹ। ਤਾਪ ਕਿੰਨੇ ਹੁੰਦੇ ਨੇ? ਤਿੰਨ ਤਾਪ ਮੰਨੇ ਗਏ ਨੇ, ਆਦ ਬਿਆਦ ਉਪਾਦ। ਆਦ ਦਾ ਮਤਲਬ ਸਰੀਰ ਦੇ ਅੰਦਰੋਂ ਪੈਦਾ ਲੱਗ, ਸਰੀਰ ਨੂੰ ਬਾਹਰੋਂ ਲੱਗਣ ਵਾਲੀਆਂ ਬਿਮਾਰੀਆਂ, ਤੇ ਉਪਾਦ ਅਚਲ ਚੇਤੀ ਜਿਹੜੀ ਕੋਈ ਮੁਸ਼ਕਲ ਆ ਜਾਏ। ਆਖਿਆ ਜਿਹੜੇ ਤੁਹਾਡੀ ਸ਼ਰਨ ਵਿੱਚ ਆ ਜਾਂਦੇ ਨੇ, ਤਾਂ ਕਿ ਤਾਪ ਤਨਕ ਮੋਹ ਹਰੇ, ਉਹਨਾਂ ਦੇ ਤਾਪ ਤੁਸੀਂ ਇੰਨੀ ਦੇਰ ਵਿੱਚ, ਤਨਕ ਦਾ ਮਤਲਬ ਚੁਟਕੀ ਵਿੱਚ, ਦੂਰ ਕਰ ਦਿੰਦੇ।
1: रिद सिद्ध घर मोह सब होई दुष्ट छा छवै सकै ना कोई।
0: जेडे तुहाडा सिमरन करदे ने जेडी तुहाडी शरण विच आउंदे ने उहनां दे घर विच रिद्धियां सिद्धियां सब आ जांदियां। रोज तुसीं पढ़दे हो प्रभ के सिमरन रिद्ध सिद्ध नौ रिद्ध प्रभ के सिमरन ज्ञान ध्यान तत् बुद्ध नवनिधि 18 सिद्धि पिछे लगियां फिर है जो हर हृदय सदा बसाए। तो रिद्ध सिद्ध धर्म सब होई दुष्ट छा छुए सके न कोई। उन्होंने कोई दुष्ट का छा मतलब परछावा भी नहीं छू सकता उन्हों ते वो पारू नहीं हो सकते।
1: एक बार जिन तुम्हें संभारा काल फासते ताहे उबारा।
0: एक बार जिन्ना ने तुहानू याद कर लिया कलगियां वाले पातशाह ते इत्थे तक फरमांदे ने एक चित जय एक छिन त्यायो एक चित जय एक छिन त्यायो
1: एक चित जय एक छिन त्यायो
0: एक चित जय एक छिन त्यायो।

0: ਪਾਹੇ ਵੀ ਸ਼ਬਦ ਹੁੰਦਾ, ਉੱਥੇ ਪੱਪੇ ਨੂੰ ਪਾਕਣਾ ਹਾਏ ਨੂੰ ਤਿਆਰੀ, ਇਹ ਹੈ ਪਾਈ। ਪਾਏ ਦਾ ਮਤਲਬ ਚਰਨ, ਪਾਹੇ ਦਾ ਮਤਲਬ ਪ੍ਰਾਪਤ ਕਰਨਾ, ਫੜ ਲੈਣਾ, ਇਹ ਹੈ ਪਾਏ। ਪਾਏ ਗਹੇ ਜਬ ਤੇ ਤੁਮਰੇ, ਬੋਲੋ
1: ਪਾਏ ਗਹੇ ਜਬ ਤੇ ਤੁਮਰੇ,
0: ਤਬ ਤੇ ਕੋ ਆਖ ਤਰੇ ਨਹੀਂ ਆਨੇ,
1: ਤਬ ਤੇ ਕੋ ਆਖ ਤਰੇ ਨਹੀਂ।

0: ਇਹ ਬਾਣੀ ਦਾ ਨਾਮ ਹੈ, ਰਾਮ ਕਲੀ ਰਾਗ ਦਾ ਨਾਮ ਹੈ। ਮਹਿਲਾ ਤੀਜਾ ਤੀਜੇ ਪਾਤਸ਼ਾਹ ਦੇ ਮੁਖਾਰ ਦਿਨ ਤੋਂ ਉਚਾਰਨ ਕੀਤੀ। ਆਨੰਦ ਇੱਕ ਬਾਣੀ ਹੈ ਜੋ ਆਪਾਂ ਗੁਰਸਿੱਖ ਦੇ ਨਿਤਨੇਮ ਵਿੱਚ ਵੀ ਹੈ, 40 ਪੌੜੀਆਂ, ਪਰ ਇੱਥੇ ਗੁਰੂ ਸਾਹਿਬ ਨੇ 6 ਪੌੜੀਆਂ ਲਿਖੀਆਂ। ਸਿਰਲੇਖ ਆਨੰਦੀ ਹੈ, ਇਹਨੂੰ ਪੜ੍ਹਨਾ ਇਸੇ ਤਰ੍ਹਾਂ ਹੈ। ਰਾਮ ਕਲੀ ਬੋਲੋ,
1: ਰਾਮ ਕਲੀ
0: ਮਹਿਲਾ ਤੀਜਾ,
1: ਮਹਿਲਾ ਤੀਜਾ
0: ਆਨੰਦ, ਆਨੰਦ ਬਾਣੀ ਦਾ ਨਾਮ ਹੈ। ਮਹਿਲਾ ਤੀਜਾ ਤੀਜੇ ਪਾਤਸ਼ਾਹ ਦੇ ਉਚਾਰਨ ਕੀਤੀ ਹੋਈ। ਰਾਮ ਕਲੀ ਰਾਗ ਦਾ ਨਾਮ ਅੱਗੇ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹਨੂੰ ਕਹਿੰਦੇ ਨੇ ਮੰਗਲਾ ਚਰਨ, ਆਪਣੇ ਇਸ਼ਟ ਦਾ ਆਵਾਹਨ ਕਰਨਾ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇਸ਼ਟ ਕੌਣ ਹੈ? ਇੱਕ ਓਅੰਕਾਰ ਦਾ ਮਤਲਬ ਹੈ ਜੋ ਸਰਵ ਸ਼ਕਤੀਵਾਨ, ਜੋ ਸਰਵ ਵਿਆਪਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ ਹੈ।
1: ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
0: ਮਨੁੱਖ ਦੇ ਜੀਵਨ ਵਿੱਚ ਮਾਂ ਦਾ ਇੱਕ ਐਸਾ ਰਿਸ਼ਤਾ ਹੈ, ਜੇ ਇਹਨੂੰ ਖੁਸ਼ੀ ਹੋਵੇ ਤਾਂ ਵੀ, ਗਮੀ ਹੋਵੇ ਤਾਂ ਵੀ, ਮਾਂ ਨੂੰ ਚੇਤੇ ਕਰ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਹੈ ਮੇਰੀ ਮਾਂ, ਕਈ ਵਿਦਵਾਨ ਇਸ ਅਰਥ ਆਪਣੀ ਬੁੱਧੀ ਵੀ ਕਰਦੇ ਨੇ, ਪਰ ਜੋ ਅੱਖਰੀ ਅਰਥ ਬਣਦੇ ਨੇ ਆਪਾਂ ਉਹ ਕਰ। ਆਨੰਦ ਭਇਆ ਮੇਰੀ ਮਾਏ, ਹੇ ਮੇਰੀ ਮਾਂ ਮੈਨੂੰ ਆਨੰਦ ਪ੍ਰਾਪਤ ਹੋ ਗਿਆ। ਕਦੋਂ? ਸਤਿਗੁਰੂ ਮੈਂ ਪਾਇਆ। ਹੁਣ ਸਤਿਗੁਰੂ ਪਾਇਆ, ਸਤਿਗੁਰੂ ਕੋਈ ਐਸੀ ਵਸਤੂ ਤੇ ਹੈ ਨਹੀਂ, ਅਸੀਂ ਵੀ ਸਤਿਗੁਰੂ ਨੂੰ ਪਾ ਸਕਦੇ ਹਾਂ, ਪਰ ਜੇ ਸਤਿਗੁਰੂ ਦੀ ਸਿੱਖਿਆ ਮੁਤਾਬਕ ਚੱਲੀਏ। ਜਿਹਨਾਂ ਕੰਮਾਂ ਤੋਂ ਗੁਰੂ ਰੋਕੇ ਰੁਕ ਜਾਓ, ਜਿਹੜੇ ਕੰਮ ਕਰਨ ਲਈ ਗੁਰੂ ਕਹੇ ਕਰੋ, ਸਤਿਗੁਰੂ ਪਾ ਲਿਆ। ਅਤੇ ਜਦੋਂ ਸਤਿਗੁਰੂ ਪਾ ਕੇ ਉਸ ਰਸਤੇ 'ਤੇ ਤੁਰਾਂਗੇ, ਫਿਰ ਤਾਂ ਆਨੰਦ ਮਿਲੇਗਾ ਹੀ ਮਿਲੇਗਾ। ਤੋ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
1: ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ।
0: ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਸਹਿਜ ਕੀ ਹੈ? ਇੱਕ ਅਵਸਥਾ ਦਾ ਨਾਮ ਹੈ, ਇਹਨੂੰ ਕਹਿੰਦੇ ਨੇ ਅਡੋਲਤਾ। ਜਦੋਂ ਮਨੁੱਖ ਦੀ ਭਟਕਣਾ ਮੁੱਕ ਜਾਏ, ਦੇਖੋ ਜਦੋਂ ਅਸੀਂ ਚਫੇਰ ਕਰੀਏ ਬਣੇ ਰਵਾਂਗੇ, ਗੰਗਾ ਗਏ ਤੇ ਗੰਗਾ ਰਾਮ, ਯਮੁਨਾ ਗਏ ਤੋ ਯਮੁਨਾ ਦਾਸ, ਫਿਰ ਤਾਂ ਚਫੇਰ ਕਰੀ ਜਾਓਗੇ। ਅਤੇ ਜਦੋਂ ਇੱਕ ਦਾ ਪੱਲਾ ਫੜ ਲਵਾਂਗੇ, ਤੇ ਗੁਰੂ ਸਾਹਿਬ ਕਹਿੰਦੇ ਨੇ ਨਾ ਉਹ ਮਰੇ ਨਾ ਹੋਵੇ, ਸੋਗ ਦਿੰਦਾ ਰਹੇ ਨਾ ਚੁੱਕਿਆ। ਮੈਂ ਗੁਰੂ ਨੂੰ ਪਾਇਆ ਪਰ ਮੈਨੂੰ ਸਹਿਜ ਮਿਲ ਗਿਆ, ਹੁਣ ਮੇਰੀ ਭਟਕਣਾ ਮੁੱਕ ਗਈ ਹੈ। ਸਤਿਗੁਰ ਤਾਂ ਪਾਇਆ ਸਹਿਜ ਸੇ, ਮਨ ਵਜੀਆਂ ਵਧਾਈਆਂ। ਇੱਥੇ ਮਨ ਦੇ ਨੰਨੇ ਨੂੰ ਸਿਆਰੀ ਹੈ। ਗੁਰਬਾਣੀ ਵਿੱਚ ਮਨ ਚਾਰ ਰੂਪਾਂ ਵਿੱਚ ਆਉਂਦਾ। ਮੰਮਾ ਨੰਨੇ ਨੂੰ ਔਂਕੜ ਮਨ, ਮੰਮਾ ਨੰਨਾ ਮੁਕਤਾ ਮਨ, ਮੰਮਾ ਨੰਨੇ ਨੂੰ ਸਿਆਰੀ ਮਨ, ਮੰਮੇ ਨੂੰ ਮੰਗ ਟਿੱਪੀ, ਨੰਨੇ ਨੂੰ ਸਿਆਰੀ ਮਨ। ਹੁਣ ਉਚਾਰਨ ਤੇ ਸਭ ਦਾ ਮਨ ਹੈ, ਪਰ ਅਰਥ ਵੱਖ ਵੱਖ। ਜਦੋਂ ਮਨ ਦੇ ਨੰਨੇ ਨੂੰ ਔਂਕੜ ਹੋਵੇਗਾ, ਮਨ ਨੌਨ ਪੁਲਿੰਗ ਇੱਕ ਵਚਨ ਹੋਏਗਾ, ਮੇਰਾ ਮਨ ਨਹੀਂ ਟਿਕਦਾ, ਮੇਰਾ ਮਨ ਨਹੀਂ ਲੱਗਦਾ। ਪਰ ਜਦੋਂ ਮਨ ਨੂੰ ਸੰਬੋਧਨ ਕਰਨਾ, ਇਹ ਮਨ ਮੇਰਿਆ, ਸੁਣ ਮਨ ਮੇਰੇ, ਉਦੋਂ ਮਨ ਦੇ ਨੰਨੇ ਦਾ ਔਂਕੜ ਹਟ ਜਾਏਗਾ। ਜਦੋਂ ਮਨ ਦੇ ਨੰਨੇ ਨੂੰ ਸਿਆਰੀ ਲੱਗੇ, ਮਨ ਵਿੱਚ, ਮਨ ਦੁਆਰਾ, ਜਦੋਂ ਮਨ ਦੇ ਮੰਮੇ ਨੂੰ ਟਿੱਪੀ ਲੱਗਦੀ, ਮੰਨਣ ਦੀ ਗੱਲ ਹੋ ਜਾਏ। ਹੁਣ ਇਹ ਸਾਰੇ ਨਿਯਮ ਇੱਥੇ ਆ ਜਾਣਗੇ, ਪਰ ਜੇ ਤੁਸੀਂ ਧਿਆਨ ਨਾਲ ਗੁਟਕਾ ਸਾਹਿਬ 'ਤੇ ਦੇਖੋਗੇ, ਇੱਧਰ ਸੁਣੋਗੇ, ਤੁਹਾਨੂੰ ਪਰਪੱਕ ਹੋ ਜਾਣਗੇ, ਫਿਰ ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ। ਗੁਰਦੇਵ ਕੀ ਕਹਿ ਰਹੇ ਨੇ? ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਮਨ ਦੇ ਨੰਨੇ ਨੂੰ ਸਿਆਰੀ ਹੈ, ਹੁਣ ਮੇਰੇ ਮਨ ਵਿੱਚ ਵਧਾਈਆਂ ਵਜੀਆਂ ਨੇ, ਭਾਵ ਖੁਸ਼ੀ ਹੋਈ।
1: ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ।
0: ਜਿਤਨੇ ਰਾਗ ਹਨ, ਜਿਤਨੇ ਰਤਨ ਉਹਨਾਂ ਦੇ ਪੁੱਤਰ ਹਨ। ਰਤਨ ਦਾ ਮਤਲਬ ਪੁੱਤਰ, ਪਰੀਆਂ ਦਾ ਮਤਲਬ ਰਾਗਣੀਆਂ। ਰਾਗ ਰਤਨ ਪਰਿਵਾਰ ਪਰੀਆਂ, ਸਾਰੇ ਇਕੱਠੇ ਹੋ ਕੇ ਸ਼ਬਦ ਗਾਵਣ ਆਈਆਂ। ਇਹ ਗੁਰੂ ਦੇ ਸ਼ਬਦ ਨੂੰ ਗਾਉਣ ਲਈ ਆਈਆਂ ਹਨ।
1: ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ।
0: ਆਖਿਆ ਤੁਸੀਂ ਗਾਉਣਾ ਤੇ ਜ਼ਰੂਰ ਹੈ, ਪਰ ਸ਼ਬਦੋ ਤਾਂ ਗਾਵੋ ਹਰੀ ਕੇਰਾ। ਦੇਖੋ ਉਹੀ ਹਾਰਮੋਨੀਅਮ, ਉਹੀ ਢੋਲਕੀ ਬਾਜਾ ਹੁੰਦਾ, ਕੋਈ ਉਹਦੇ ਨਾਲ ਲੱਚਰ ਗੀਤ ਗਾਈ ਜਾਂਦਾ ਤੇ ਕੋਈ ਬਾਣੀ ਪੜ੍ਹੀ ਜਾਂਦਾ। ਦੇਖੋ ਬਾਣੀ ਪੜ੍ਹਨ ਦਾ ਆਪਣਾ ਆਨੰਦ ਹੈ, ਹੋਰ ਫਜ਼ੂਲ ਲੱਚਰ ਗਾਣੇ ਗਾਉਣ ਦਾ ਹੋਰ ਹੈ। ਆਖਿਆ ਸ਼ਬਦੋ ਤਗਾਵੋ ਹਰੀ ਕੇ, ਸ਼ਬਦ ਗਾਉਣਾ ਪਰ ਹਰੀ ਦਾ ਗਾਉਣਾ। ਜਿਸ ਸ਼ਬਦ ਦੇ ਗਾਉਣ ਕਰਕੇ ਮਨ ਜਿਨੀ ਵਸਾਇਆ, ਮਨ ਦੇ ਨੰਨੇ ਨੂੰ ਫਿਰ ਸਿਆਰੀ, ਜਿਨ੍ਹਾਂ ਨੇ ਉਸ ਪ੍ਰਭੂ ਨੂੰ ਮਨ ਵਿੱਚ ਵਸਾ ਲਿਆ ਹੈ।
1: ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ।
0: ਨਾਨਕ ਜੀ ਫਰਮਾਉਂਦੇ ਹਨ, ਭਾਈ ਹੁਣ ਮੈਨੂੰ ਆਨੰਦ ਦੀ ਪ੍ਰਾਪਤੀ ਹੋਈ ਹੈ, ਹੁਣ ਮੈਂ ਸਤਿਗੁਰੂ ਨੂੰ ਪਾਇਆ ਹੈ, ਭਾਵ ਸਤਿਗੁਰੂ ਦੇ ਕਹੇ ਅਨੁਸਾਰ ਮੈਂ ਆਪਣੇ ਜੀਵਨ ਨੂੰ ਢਾਲ ਲਿਆ ਹੈ।
1: ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ।
0: ਹੁਣ ਦੇਖੋ ਇੱਥੇ ਮਨ ਦਾ ਨੰਨਾ ਮੁਕਤਾ ਹੈ, ਇਹ ਤਰੀਕਾ ਹੈ ਮਨ ਨੂੰ ਸੰਬੋਧਨ ਕਰਨ ਦਾ, ਕਿਉਂਕਿ ਸਾਰੀ ਖੇਡ ਮਨ ਦੀ ਹੈ। ਮੈਂ ਦੇਖਿਆ 100 ਵਿੱਚੋਂ 99% ਲੋਕਾਂ ਦੀ ਸ਼ਿਕਾਇਤ ਇਹ ਹੋਈ ਹੈ, ਅਸੀਂ ਪਾਠ ਤੇ ਕਰਦੇ ਹਾਂ ਪਰ ਮਨ ਨਹੀਂ ਲੱਗਦਾ, ਪਰ ਅਸੀਂ ਮਨ ਨੂੰ ਕਦੇ ਲਾਉਣ ਦਾ ਯਤਨ ਵੀ ਨਹੀਂ ਕੀਤਾ। ਆਹ ਤਰੀਕਾ ਹੈ, ਮਹਾਰਾਜ ਕਹਿੰਦੇ ਨੇ ਆਪਣੇ ਮਨ ਨੂੰ ਸਮਝਾਓ, ਇਹ ਮਨ ਮੇਰਿਆ। ਹੁਣ ਮਨ ਦਾ ਨੰਨਾ ਮੁਕਤਾ ਸੰਬੋਧਨ ਹੈ, ਆਪਣੇ ਮਨ ਨੂੰ ਆਪ ਸੰਬੋਧਨ ਕਰੋ। ਤੂੰ ਸਦਾ ਰਹੋ ਹਰ ਨਾਲ, ਆਸੇ ਪਾਸੇ ਜੋ ਭਟਕਦਾ ਫਿਰਦਾ, ਮੰਗਤਿਆਂ ਦਾ ਮੰਗਤਾ ਬਣਦਾ ਕਦੇ ਕਿਸੇ ਅੱਗੇ ਕਦੇ, ਤੂੰ ਉਹਦੇ ਨਾਲ ਜੁੜਿਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ।
1: ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ।
0: ਇਹ ਜਿਹੜਾ ਰਹੋ ਹੈ, ਜਿਵੇਂ ਹੁਕਮੀ ਕਿਰਿਆ ਹੁੰਦੀ ਨਾ, ਰਹੋ ਲੱਗਾ ਰਹੋ, ਬੈਠਾ ਰਹੋ, ਕਰਦਾ ਰਹੋ, ਇਸੇ ਤਰ੍ਹਾਂ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ, ਇਹ ਮੇਰੇ ਮਨ ਤੂੰ ਹਰੀ ਨਾਲ ਜੁੜਿਆ ਰਹੋ, ਫਿਰ ਉਹ ਕੀ ਕਰੇਗਾ, ਦੁੱਖ ਸਭ ਵਿਸਾਰ, ਤੇਰੇ ਸਾਰੇ ਦੁੱਖ ਭੁਲਾ ਦੇ, ਸਭ ਦੁੱਖ ਦੂਰ ਕਰ।
1: ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ।
0: ਅੰਗੀਕਾਰ ਦਾ ਮਤਲਬ ਹੁੰਦਾ ਹੈ ਅਪਣਾ ਲੈਣਾ, ਆਪਣਾ ਬਣਾ ਲੈਣਾ। ਦੇਖੋ ਕਿਤਨਾ ਵੱਡਾ ਸ਼ਹਿਰ ਹੈ ਦਿੱਲੀ, ਸਾਰਿਆਂ ਨੂੰ ਤੁਸੀਂ ਆਪਣਾ ਨਹੀਂ ਕਹਿੰਦੇ, ਜਿੱਥੇ ਤੁਹਾਡਾ ਕੋਈ ਰਿਸ਼ਤੇਦਾਰ, ਕੋਈ ਪੁੱਤਰ, ਕੋਈ ਧੀ, ਕੋਈ ਨੇੜ, ਕਹਿੰਦੇ ਉੱਥੇ ਸਾਡਾ ਆਪਣਾ ਰਹਿੰਦਾ ਹੈ, ਉਹ ਸਾਡਾ ਆਪਣਾ ਹੈ। ਮਤਲਬ ਅੰਗੀਕਾਰ, ਜਦੋਂ ਅਸੀਂ ਉਹਦੇ ਬਣ ਜਾਵਾਂਗੇ ਫਿਰ ਉਹ ਵੀ ਸਾਨੂੰ ਆਪਣਾ ਬਣਾ ਦੇ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ, ਉਹ ਬੜਾ ਸਮਰੱਥ ਹੈ। ਰੋਜ਼ ਅਸੀਂ ਪੜ੍ਹਦੇ ਕਰਨ ਕਾਰਨ ਸਮਰੱਥ ਹੈ, ਉਹ ਤਾਂ ਸਾਰੇ ਕਾਰਨਾਂ ਦੇ ਕਰਨ ਵਾਲਾ ਹੈ। ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣ ਹੈ, ਜਲ ਥਲ ਨਈਅਲ, ਉਸ ਇੱਕ ਨਾਲ ਜੁੜਨਾ ਕਰ।
1: ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ।
0: ਦੇਖੋ ਮਨ ਨੂੰ ਸਮਝਾਉਣਾ, ਬੰਦਾ ਕੋਈ ਕਿੱਡਾ ਵੱਡਾ ਹੋਵੇ ਉਹ ਸਾਰੇ ਕੰਮ ਨਹੀਂ ਕਰ ਸਕਦਾ। ਤੁਸੀਂ ਕਿਸੇ ਨੂੰ ਅਜ਼ਮਾ ਕੇ ਦੇਖ ਲਓ, ਗਏ ਕਿਸੇ ਕੋਲ, ਭਾਈ ਸਾਹਿਬ ਮੇਰਾ ਇਹ ਕੰਮ ਹੈ, ਕਹਿੰਦਾ ਜੀ ਮੈਂ ਇਹਨਾਂ ਦੇ ਨਹੀਂ ਕਰ ਸਕਦਾ, ਇੰਨਾ ਕੁ ਕਰ ਸਕਦਾ, ਮੈਂ ਆਹ ਤਾਂ ਕਰ ਸਕਦਾ, ਆਹ ਨਹੀਂ ਕਰ ਸਕਦਾ, ਪਰ ਪਰਮਾਤਮਾ ਜੋ ਚਾਹੇ ਸੋ ਕਰ ਸਕਦਾ। ਇਸ ਲਈ ਮਹਾਰਾਜ ਨੇ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਐਸੇ ਪਰਮਾਤਮਾ ਨੂੰ ਤੂੰ ਮਨੋ ਕਿਉਂ ਭੁਲਾਉਂਦਾ।
1: ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।
0: ਨਾਨਕ ਜੀ ਫਰਮਾਤੇ ਨੇ, ਹੇ ਮੇਰੇ ਮਨ ਸਦਾ ਰਹੋ ਹਰ ਨਾਲੇ, ਹਮੇਸ਼ਾ ਹਮੇਸ਼ਾ ਉਸ ਹਰੀ ਦੇ ਨਾਲ ਜੁੜਿਆ ਰਹੋ।
1: ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ।
0: ਫਿਰ ਉਸ ਮਾਲਕ ਨੂੰ ਸੰਬੋਧਨ ਕਰਕੇ, ਹੇ ਮੇਰੇ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਤੇਰੇ ਘਰ ਕੀ ਨਹੀਂ ਹੈ, ਭਾਵ ਤੇਰੇ ਘਰ ਸਭ ਕੁਛ ਹੈ। ਦੁਨੀਆਂ ਦੇ ਲੋਕ ਕੁਝ ਦੇ ਸਕਦੇ ਨੇ, ਕੁਝ ਨਹੀਂ ਦੇ ਸਕਦੇ, ਕੁਝ ਕਰ ਸਕਦੇ ਨੇ, ਕੁਝ ਨਹੀਂ ਕਰ ਸਕਦੇ, ਪਰ ਪਰਮਾਤਮਾ ਸਭ ਕੁਝ ਕਰ ਸਕਦੇ। ਸਾਹਿਬਾ ਕਿਆ ਨਾਹੀ ਕਰਤੇ,
1: ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ।
0: ਹਾਂ, ਇੱਥੇ ਇਹਨਾਂ ਨੇ ਦੇਹ ਪੜਿਆ, ਠੀਕ ਪੜਿਆ, ਇਹਨੇ ਸਪੈਲਿੰਗ ਨੇ ਦੱਦੇ ਨੂੰ ਦੇ ਲਾਵਾਂ ਹਾਏ ਨੂੰ ਹਿੱਸਿਆ, ਇਹਨੂੰ ਕਈ ਅਣਜਾਣ ਪ੍ਰੇਮੀ ਦੇਵੇਂ ਵੀ ਪੜ ਦਿੰਦੇ, ਰਾਗੀ ਸਿੰਘ ਵੀ ਪੜ੍ਹ ਦਿੰਦੇ ਦੇ ਮੈਂ ਨਹੀਂ ਦੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਜਿਸ ਨੂੰ ਤੂੰ ਦੇਣਾ ਕਰਦਾ ਸੋ ਪਾਵੇ ਸੋ ਪ੍ਰਾਪਤ ਕਰ
1: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
0: ਕਈ ਲੋਕ ਪੁੱਛਦੇ ਨੇ ਜੀ ਪਰਮਾਤਮਾ ਮਨ ਵਿੱਚ ਕਿਵੇਂ ਵਸੇ ਲੋ ਗੁਰੂ ਅਮਰਦਾਸ ਜੀ ਸੌਖਾ ਤਰੀਕਾ ਦੱਸਦੇ ਕਹਿੰਦੇ ਸਦਾ ਸਿਫਤ ਸਲਾਹ ਤੇਰੀ ਸਦਾ ਦਾ ਮਤਲਬ ਹੈ ਹਮੇਸ਼ਾ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੋ ਜੇ ਘਰ ਜਾਓ ਦਰਵਾਜ਼ਾ ਖੋਲੋ ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ ਪਾਣੀ ਦਾ ਗਲਾਸ ਪੀਣ ਨੂੰ ਮਿਲਿਆ ਮਿਲੋ ਪੀਓ ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ ਭੋਜਨ ਆਇਆ ਖਾਓ ਵਾਹਿਗੁਰੂ ਤੇਰਾ ਲਓ ਆ ਜੇ ਠੀਕ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਮਨ ਚ ਵਸ ਜਾਏਗਾ ਇੱਥੇ ਮਨ ਦੇ ਨੰਦੇ ਨੂੰ ਤਿਆਰੀ ਹੈ ਨਾਮ ਮਨ ਵਿੱਚ ਵਸ ਜਾਏਗਾ ਫਿਰ ਕਦੇ ਭੁੱਲੇਗਾ ਹੀ ਨਹੀਂ
1: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ
0: ਇਹਨਾਂ ਦੇ ਮਨ ਵਿੱਚ ਫਿਰ ਨਾਮ ਵਸ ਜਾਏਗਾ ਫਿਰ ਉਹਨਾਂ ਦੇ ਅੰਦਰ ਘਨੇਰੇ ਬਹੁਤ ਵਾਜੇ ਖੁਸ਼ੀਆਂ ਦੇ ਵੱਜਣਗੇ ਉਹਨਾਂ ਨੂੰ ਕਦੇ ਪੁੱਛ ਕੇ ਵੇਖੋ ਸੁਣਾਓ ਕੀ ਹਾਲ ਹੈ ਚੜ੍ਹਦੀ ਕਲਾ ਜੀ ਤੇ ਜਿਹਨਾਂ ਦੇ ਅੰਦਰ ਪਰਮਾਤਮਾ ਨਹੀਂ ਵਸਿਆ ਹਾਲੀ ਤੇ ਜੀ ਕੋਈ ਬਣਿਆ ਨਹੀਂ ਕੰਮ ਸਾਡਾ ਅੱਜ ਤੇ ਚੱਲਾ ਹੀ ਇਹ ਕੰਮ ਉਹ ਨਹੀਂ ਕਦੇ ਚੜ੍ਹਦੀ ਕਲਾ ਵਿੱਚ ਆ ਸਕਦਾ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਤੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਹੇ ਮਾਲਕ ਤੇਰੇ ਘਰ ਕੀ ਨਹੀਂ ਹੈਗਾ ਇਸ ਲਈ ਤੇਰਾ ਘਰ ਛੱਡ ਕੇ ਕਿਉਂ ਜਾਈਏ ਕਿਸੇ ਹੋਰ ਘਰ
1: ਸੱਚਾ ਨਾਮ ਮੇਰਾ ਆਧਾਰੋ
0: ਗੁਰੂ ਸਾਹਿਬ ਕਹਿੰਦੇ ਨੇ ਮੇਰਾ ਤੇ ਆਸਰਾ ਉਸ ਦਾ ਸੱਚਾ ਨਾਮ ਹੈ
1: ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
0: ਉਸ ਪਰਮਾਤਮਾ ਦਾ ਸੱਚਾ ਨਾਮ ਮੇਰਾ ਆਸਰਾ ਹੈ ਜਿਸ ਨਾਮ ਨਾਲ ਜੁੜਨ ਕਰਕੇ ਮੇਰੀਆਂ ਸਭ ਭੁੱਖਾਂ ਦੂਰ ਕਰ ਦਿੱਤੀਆਂ ਨੇ ਮੈਨੂੰ ਸੰਤੋਖ ਦਿੱਤਾ ਮੈਂ ਰੱਜ ਗਿਆ
1: ਘਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ
0: ਹੁਣ ਮੇਰੇ ਅੰਦਰ ਸ਼ਾਂਤੀ ਆ ਗਈ ਹੈ ਹੁਣ ਮੇਰੇ ਅੰਦਰ ਸੁੱਖ ਆ ਕੇ ਮਨ ਚ ਵਸ ਗਿਆ ਕਿਉਂਕਿ ਉਸ ਮਾਲਕ ਨੇ ਮੇਰੀਆਂ ਸਭ ਇੱਛਾ ਪੂਰੀਆਂ ਕਰ ਦਿੱਤੀਆਂ
1: ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ
0: ਫਿਰ ਗੁਰੂ ਅਮਰਦਾਸ ਜੀ ਕਹਿੰਦੇ ਨੇ ਇਹ ਅਵਸਥਾ ਮੇਰੀ ਬਣੀ ਕਦੋਂ ਕਿ ਵਾਹਿਗੁਰੂ ਦੀ ਕਿਰਪਾ ਹੋਈ ਗੁਰੂ ਨਾਲ ਮਿਲਾਪ ਹੋਇਆ ਪਹਿਲਾਂ ਵੀ ਗੁਰੂ ਅਮਰਦਾਸ ਜੀ ਹਰਿਦੁਆਰ ਜਾਂਦੇ ਸਨ ਗੰਗਾ ਤੇ ਇਸ਼ਨਾਨ ਕਰ ਕੋਈ ਸਾਲ ਜਾਂਦੇ ਨੇ ਪਰ ਜਦੋਂ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਆਏ ਨਾਮ ਜਪਿਆ ਸੇਵਾ ਕੀਤੀ ਕਹਿੰਦੇ ਹੁਣ ਮੈਨੂੰ ਆਨੰਦ ਹੋ ਗਿਆ ਮੈਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਮੈਂ ਗੁਰੂ ਤੋਂ ਕੁਰਬਾਨ ਜਾਣਾ ਜਿਸ ਦੀਆਂ ਇਹ ਵੱਡੀਆਂ
1: ਹਨ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ
0: ਹੁਣ ਸਾਨੂੰ ਸਾਰਿਆਂ ਨੂੰ ਕਹਿ ਰਹੇ ਇੱਥੇ ਕੋਈ ਵੱਖਰਾ ਸੰਤ ਨਹੀਂ ਹੈਗਾ ਮੈਂ ਕੋਈ ਪੱਗ ਟੇਢੀ ਵਾਲਾ ਕੋਈ ਲੰਬੇ ਚੋੜੇ ਵਾਲਾ ਕੋਈ ਭਗਵ ਨਹੀਂ ਨਹੀਂ ਸਾਨੂੰ ਸਾਰਿਆਂ ਨੂੰ ਕਹਿ ਰਹੇ ਕਹਿ ਨਾਨਕ ਸੁਣੋ ਸੰਤੋ ਹੇ ਸਤਸੰਗੀਓ ਹੇ ਗੁਰੂ ਪਿਆਰ ਵਾਲਿਓ ਸੁਣੋ ਜੇ ਤੁਸੀਂ ਵੀ ਚਾਹੁੰਦੇ ਹੋ ਤੇ ਆਓ ਗੁਰੂ ਨਾਲ ਜੁੜੋ ਫਿਰ ਕੀ ਕਰੋ ਸ਼ਬਦ ਧਰੋ ਪਿਆਰੋ ਸ਼ਬਦ ਦੇ ਦੱਦੇ ਨੂੰ ਸਿਆਰੀ ਹੈ ਸ਼ਬਦ ਨਾਲ ਪਿਆਰ ਕਰਨਾ ਕਰੋ ਸ਼ਬਦ ਦੀ ਵਿਚਾਰ ਕਰਨੀ ਕਰੋ ਜਿਉਂ ਜਿਉਂ ਸ਼ਬਦ ਦੀ ਵਿਚਾਰ ਕਰੋਗੇ ਤੁਹਾਡਾ ਪਰਮੇਸ਼ਵਰ ਨਾਲ ਪਿਆਰ ਬਣ ਜਾਏਗਾ
1: ਸੱਚਾ ਨਾਮ ਮੇਰਾ ਆਧਾਰੋ
0: ਹੁਣ ਮੇਰਾ ਆਸਰਾ ਉਹ ਸੱਚਾ ਨਾਮ ਹੈ ਕੋਈ ਕਿਸੇ ਦਾ ਆਸਰਾ ਦੇਖਦਾ ਕੋਈ ਕਿਸੇ ਦਾ ਪਰ ਮੇਰਾ ਤੇ ਆਸਰਾ ਪਰਮਾਤਮਾ ਦਾ ਸੱਚਾ ਨਾਮ ਹੈ
1: ਵਾਜੇ ਪੰਚ ਸ਼ਬਦ ਇੱਕ ਘਰ ਸੁਭਾਗੈ
0: ਆ ਜਿਹੜੀਆਂ ਭਗਤੀਆਂ ਨੇ ਬੜੀਆਂ ਵਿਚਾਰ ਯੋਗ ਇਹਨਾਂ ਨੂੰ ਚੁਰਾ ਕੇ ਕਈ ਮਤਾਂ ਵਾਲਿਆਂ ਨੇ ਮੈਂ ਕਿਸਦਾ ਕਿਸਦਾ ਨਾਮ ਲਵਾਂ ਆਓ ਜੀ ਤੁਹਾਡੇ ਵਾਜੇ ਵਜਾਈਏ ਆਓ ਤੁਹਾਡੇ ਅੰਦਰ ਪੰਜ ਵਾਜੇ ਵਜਾਈਏ ਫਿਰ ਭੋਰੇ ਵਿੱਚ ਲੈ ਕੇ ਵੜਨਗੇ ਫਿਰ ਆਖਣਗੇ ਕੰਨਾ ਕੋਰਾ ਕੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਹੈ ਨਹੀਂ ਨਹੀਂ ਇਹ ਪੰਜ ਤਰ੍ਹਾਂ ਦੇ ਸਾਜ਼ ਨੇ ਇੱਕ ਮੂੰਹ ਨਾਲ ਵਜਾਏ ਜਾਂਦੇ ਨੇ ਇੱਕ ਛੈਣੇ ਵਜਾਏ ਜਾਂਦੇ ਨੇ ਇੱਕ ਡਫਲੀ ਵਜਾਈ ਜਾਂਦੀ ਪੰਜ ਤਰ੍ਹਾਂ ਦੇ ਸਾਜ਼ ਜਿੰਨੀ ਖੁਸ਼ੀ ਉਹਨਾਂ ਪੰਜ ਸਾਜ਼ਾਂ ਦੇ ਆਵਾਜ਼ ਸੁਣ ਕੇ ਹੁੰਦੀ ਹੈ ਉਹ ਹੁਣ ਮੇਰੇ ਅੰਦਰ ਹੁੰਦਾ ਵਾਜੇ ਪੰਜ ਸ਼ਬਦ ਚਿੱਤ ਘਰ ਸਪਾਗੇ, ਘਰ ਦੇ ਰਾਰੇ ਨੂੰ ਸਿਆਰੀ ਹੈ, ਸਪਾਗਿਆ ਨੂੰ ਭਾਗਾਂ ਵਾਲੇ ਹਿਰਦੇ ਰੂਪੀ ਘਰ ਵਿੱਚ ਵਾਜੇ ਵੱਜਦੇ, ਉਹਨੂੰ ਫਿਰ ਇੰਨੀ ਖੁਸ਼ੀ ਹੁੰਦੀ ਹੈ। ਫਿਰ ਧਿਆਨ ਦਿਓ, ਵਾਜੇ ਪੰਜ ਸ਼ਬਦ, ਚਿੱਤ ਘਰ ਸਪਾਗੇ, ਘਰ ਸਪਾਗੇ, ਸਪਾਗੇ ਮਤਲਬ ਭਾਗਾਂ ਵਾਲੇ ਘਰ ਵਿੱਚ ਸ਼ਬਦ ਵਾਜੇ, ਕਲਾ ਜਿੱਤ ਘਰ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਨੇ ਆਪਣੀ ਕਲਾ, ਆਪਣੀ ਸੱਤਿਆ, ਆਪਣੀ ਰਹਿਮਤ ਕਰ ਦਿੱਤੀ।
1: ਘਰ ਸੁਭਾਗਿਆ ਸ਼ਬਦ ਵਾਜੇ, ਕਲਾ ਜਿੱਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ।
0: ਉਹਨਾਂ ਦੀ ਫਿਰ ਪਛਾਣ ਕੀ ਹੈ? ਆਖਿਆ ਉਹਨਾਂ ਨੇ ਪਰਮਾਤਮਾ ਦੇ ਨਾਮ ਦੀ ਸ਼ਕਤੀ ਨਾਲ ਪੰਜ ਦੂਤ, ਇਹ ਪੰਜ ਦੂਤ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਉਹ ਅਹੰਕਾਰ, ਵਸ ਕੀਤੇ। ਅਸੀਂ ਜੋ ਉਹਨਾਂ ਦੇ ਵਸ ਹੋਇਆ, ਉਹਨਾਂ ਨੇ ਵਸ ਕਰ ਲਿਆ, ਕਾਬੂ ਕਰ ਲਿਆ। ਦੇਖੋ, ਕਾਬੂ ਕਰਨਾ ਕੀ ਹੈ? ਵਸੀ ਕਰਨ। ਅੱਜ ਅਸੀਂ ਉਹਨਾਂ ਦੀ ਮਰਜ਼ੀ ਨਾਲ ਚੱਲਦੇ ਹਾਂ, ਕੱਲ੍ਹ ਨੂੰ ਫਿਰ ਸਾਡੀ ਮਰਜ਼ੀ ਨਾਲ ਚੱਲਦੇ। ਬਸ ਆਹ ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ, ਫਿਰ ਕਾਲ ਰੂਪੀ ਕੰਡਾ ਵੀ ਉਹਨਾਂ ਨੇ ਮਾਰਤਾ, ਉਹਨਾਂ ਨੂੰ ਹੁਣ ਡਰ ਹੀ ਕੋਈ ਨਹੀਂ। ਉਹ ਕਹਿੰਦੇ ਵਾਹਿਗੁਰੂ, ਜਦੋਂ ਤੇਰੀ ਮਰਜ਼ੀ ਲੈ ਕੇ ਬੈਠੇ, ਚਾਰ ਵਾਰ ਤਿਆਰ ਬੈਠੇ। ਭਾਵ ਉਹਨਾਂ ਨੂੰ ਕਾਲ ਦਾ ਵੀ ਡਰ ਨਹੀਂ ਵਿਆਪਦਾ।
1: ਤੁਰ ਕਰਮ ਪਾਇਆ ਤੁਰ ਜਿਨ ਕੋ, ਸੇ ਨਾਮ ਹਰ ਕਹਿ ਲਾਗੇ।
0: ਤੁਰ ਕਰਮ ਪਾਇਆ, ਜਿਹਨਾਂ ਤੇ ਤੁਸੀਂ ਤੁਰੋਂ ਬਖਸ਼ਿਸ਼ ਕੀਤੀ, ਇੱਥੇ ਕਰਮ ਦਾ ਮਤਲਬ ਬਖਸ਼ਿਸ਼ ਕੀਤੀ, ਉਹ ਫਿਰ ਨਾਮ ਵਿੱਚ ਲੱਗ ਜਾਂਦੇ ਨੇ। ਤੇ ਜਿਹੜੇ ਨਾਮ ਵਿੱਚ ਲੱਗ ਜਾਂਦੇ ਨੇ,
1: ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ।
0: ਦੇਖੋ, ਸੰਥਾ ਕਰਾਉਣ ਦਾ ਮਤਲਬ ਹੁੰਦਾ ਅਰਥ ਵੀ ਦੱਸਣੇ, ਉਚਾਰਨ ਵੀ ਦੱਸਣਾ, ਵਿਸਰਾਮ ਵੀ ਦੱਸਣਾ। ਹੁਣ ਇਹਨੂੰ ਆਮ ਤੌਰ ਤੇ ਲੋਕੀ ਤੈਅ ਪੜ੍ਹਦੇ ਨੇ, ਇਹ ਤੈਅ ਨਹੀਂ ਹੈਗਾ, ਇਹ ਹੈ ਤਾਂ। ਤੈਅ ਉੱਥੇ ਹੋਏਗਾ ਜਿੱਥੇ ਆਏ ਨੂੰ ਸਿਆਰੀ ਹੋਵੇ। ਕਹਿ ਨਾਨਕ ਤਾਂ ਸੁੱਖ ਹੋਵਾ, ਨਾਨਕ ਜੀ ਫਰਮਾਉਂਦੇ ਹਨ ਉਸ ਹਿਰਦੇ ਵਿੱਚ ਸੁੱਖ ਹੋਵੇਗਾ ਜਿਹੜਾ ਨਾਮ ਨਾਲ ਲੱਗ ਜਾਏਗਾ, ਜਿਹੜਾ ਹੋਰ ਪਾਸੇ ਨਹੀਂ ਭਟਕੇਗਾ। ਕਹਿ ਨਾਨਕ ਤਾਂ ਸੁੱਖ ਹੋਵਾ, ਚਿੱਤ ਘਰ ਅਨਹਦ। ਅਨਹਦ ਵਾਜੇ ਕਿਹੜੇ ਹੁੰਦੇ ਨੇ? ਹੱਦ ਦਾ ਮਤਲਬ ਹੁੰਦਾ ਸੀਮਾ। ਦੇਖੋ, ਹਾਰਮੋਨੀਅਮ ਇੱਥੇ ਪਿਆ, ਜਦੋਂ ਤੀਕਰ ਵਜਾਇਆ ਜਾ ਰਿਹਾ ਉਹਦੀ ਆਵਾਜ਼ ਨਿਕਲ ਰਹੀ ਹੈ, ਨਾ ਵਜਾਓ ਤੇ ਬੰਦ। ਹੱਦ ਹੈ ਨਾ ਉਹਦੀ ਵਜਾਉਣ ਦੀ, ਕੋਈ ਵੀ ਸਾਜ ਹੋਵੇ ਉਹਨੂੰ ਤੁਸੀਂ ਵਜਾਓ, ਤਬਲੇ ਨੂੰ ਵਜਾਓ, ਢੋਲਕੀ ਨੂੰ ਵਜਾਓ ਤੇ ਆਵਾਜ਼ ਆ ਜਿਹੜੇ ਕੋਈ। ਅਨਹੱਦ ਦਾ ਮਤਲਬ ਜਿਹਦੀ ਕੋਈ ਹੱਦ ਹੀ ਨਹੀਂ। ਗੁਰਬਾਣੀ 'ਚ ਦੋ ਰੂਪ ਨੇ ਦੇ, ਅਨਹੱਦ, ਅਨਹੱਕ, ਜਿਹਦਾ ਕਦੇ ਹੱਥ ਨਾ ਹੋ, ਜਿਹਦੀ ਕਦੇ ਹੱਦ ਨਹੀਂ। ਫਿਰ ਉਹਨਾਂ ਦੇ ਅੰਦਰ ਇਸ ਤਰ੍ਹਾਂ ਖੁਸ਼ੀਆਂ ਦੇ ਵਾਜੇ ਵੱਜਦੇ ਨੇ ਕਿ ਉਹਨਾਂ ਦੀ ਕੋਈ ਹੱਦ, ਕੋਈ ਸੀਮਾ ਹੀ। ਕਹਿ ਨਾਨਕ ਤਾਂ ਸੁੱਖ ਹੋਆ, ਤਿਤ ਕਰ ਅਨਹੱਦ।
1: ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ।
0: ਹਾਂ, ਕਈ ਪ੍ਰੇਮੀ ਕਹਿ ਦਿੰਦੇ ਨੇ ਜੀ ਇਹਨੂੰ ਆਨੰਦ ਪੜ੍ਹੀਏ ਕਿ ਆਨੰਦ ਪੜ੍ਹੀਏ। ਦੇਖੋ, ਗੁਰਬਾਣੀ 'ਚ ਸਾਰੇ ਰੂਪ ਪੈ ਗਏ ਨੇ। ਐੜਾ ਨੜੇ ਨੂੰ ਨੰਗ ਟਿੱਪੀ, ਦੱਦੇ ਨੂੰ ਔਂਕੜ ਆਨੰਦ। ਠੀਕ, ਐੜੇ ਨੂੰ ਆਕ, ਉਹਨਾਂ ਨੰਨੇ ਨੂੰ ਟਿੱਪੀ, ਦੱਦੇ ਨੂੰ ਆਨੰਦ। ਅਤੇ ਜਿੱਥੇ ਐੜਾ ਨੰਨਾ ਦੱਦਾ ਹੋਵੇ ਉੱਥੇ ਆਨੰਦ। ਹੁਣ ਨੰਨਾ ਨੱਕ ਵਿੱਚ ਬੋਲੇਗਾ ਹੀ, ਇੱਥੇ ਹੈ ਆਨੰਦ। ਸੁਣੋ ਵੱਡ ਭਾਗੀ ਹੋ, ਹੇ ਵੱਡੇ ਭਾਗਾਂ ਵਾਲੇ ਹੋ, ਸੁਣੋ ਆਨੰਦ ਕੀ ਹੈ। ਹੁਣ ਪਾਤਸ਼ਾਹ ਦੱਸਣ ਲੱਗੇ, ਹਾਂਜੀ।
1: ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ।
0: ਜਦੋਂ ਉਸ ਪਾਰ ਬ੍ਰਹਮ ਪ੍ਰਭੂ ਨੂੰ ਪਾ ਲਿਆ, ਉਹਦੇ ਨਾਲ ਸੰਬੰਧ ਜੋੜ ਲਿਆ, ਉਹਦੇ ਨਾਲ ਰਿਸ਼ਤਾ ਜੋੜ ਲਿਆ। ਅਸੀਂ ਆਮ ਕਹਿ ਦਿੰਦੇ ਹਾਂ, ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਹੀਂ ਸਕੇ। ਮਾੜਾ ਜਿਹਾ ਕਿਸੇ ਦਾ ਰਿਸ਼ਤੇਦਾਰ ਵੱਡਾ ਅਫਸਰ ਹੋਵੇ, ਹਾਂਜੀ, ਸਾਨੂੰ ਕੀ ਪਰਵਾਹ ਤੁਹਾਡੇ ਹੁੰਦੇ ਆ? ਅੱਛਾ, ਜਿਨ੍ਹਾਂ ਦਾ ਪਰਮੇਸ਼ਵਰ ਨਾਲ ਸੰਬੰਧ ਕਰ ਗਿਆ ਉਹਨਾਂ ਨੂੰ ਕੀ ਪਰਵਾਹ ਹੋਵੇ? ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ, ਉਹਨਾਂ ਦੇ ਸਾਰੇ ਝੋਰੇ ਮੁੱਕ ਗਏ।
1: ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ।
0: ਉਹਨਾਂ ਦੇ ਸਾਰੇ ਦੁੱਖ, ਸਾਰੇ ਰੋਗ, ਸਾਰੇ ਸੰਤਾਪ ਉਤਰੇ, ਦੂਰ ਹੋ ਗਏ। ਕਦੋਂ? ਸੁਣੀ ਸੱਚੀ ਬਾਣੀ। ਜਦੋਂ ਸੱਚੀ ਬਾਣੀ ਨੂੰ ਸੁਣਿਆ, ਸਮਝਿਆ ਤੇ ਮਨ ਵਿੱਚ ਵਸਾਇਆ।
1: ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ।
0: ਹੁਣ ਇਹ ਜਿਹੜਾ ਸਰਸ ਸ਼ਬਦ ਹੈ ਗੁਰਬਾਣੀ ਚ ਬਹੁਤ ਜਗ੍ਹਾ ਸਰਸ ਮਨਾ ਸਾਵਣ ਸਰਸ ਮਨਾ ਸਾਵਣ ਸਰਸੀ ਕਾਮਣੀ ਇਹਨੂੰ ਪਿੱਛੇ ਜੇ ਆ ਸਰਸੇ ਵਾਲੇ ਦੇ ਪਹਿਨ ਕੇ ਸਰਸੇ ਬਣਾ ਦੇ। ਮੈਂ ਕਿਹਾ ਨਾ ਬਣਾਓ, ਇਹ ਪਾਠ ਸਰਸੇ ਹੀ ਠੀਕ ਹੈ, ਇਹ ਸਰਸੇ ਵਾਲੇ ਦੇ ਚਾਰ ਜਣ ਮਰ ਜਾਣਾ ਫਿਰ ਕੀ ਕਰੋਗੇ? ਉਹੀ ਗੱਲ ਹੋਈ ਉੱਥੇ ਅੰਦਰ ਬੈਠਾ, ਹੁਣ ਜੇ ਤੋਂ ਹੁਣ ਸਰਸੇ ਦਾ ਕੀ ਲਏਗੀ? ਇਸ ਸਰਸੇ ਦਾ ਮਤਲਬ ਹੈ ਸਹਿਤ ਰਸ ਤੇ, ਉਹ ਸੰਤ ਉਹ ਸੱਜਣ ਸਹਿਤ ਰਸ ਤੇ ਹੋ ਗਏ ਜਿਹਨਾਂ ਨੇ ਪਰਮਾਤਮਾ ਦਾ ਨਾਮ ਜਪੇ। ਸੰਤ ਸਾਜਨ ਪਏ ਸਰਸੇ ਸਹਿਤ ਰਸ ਤੇ। ਪਰ ਇਹ ਗੱਲ ਸਮਝ ਕਿੱਥੋਂ ਆਈ? ਪੂਰੇ ਗੁਰ ਤੇ
1: ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ।
0: ਜਿਹੜੇ ਬਾਣੀ ਨੂੰ ਸੁਣਨਗੇ ਉਹ ਵੀ ਪੁਨੀਤ ਹੋ ਜਾਣਗੇ, ਜਿਹੜੇ ਕਹਿਣਗੇ ਰਸਨਾ ਤੋਂ ਉਚਾਰਨ ਕਰਨਗੇ ਉਹ ਵੀ ਪੁਨੀਤ ਹੋ ਜਾਣਗੇ। ਔਰ ਸਤਿਗੁਰ ਰਹਿਆ ਭਰਪੂਰੇ, ਉਹਨਾਂ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਐਨ ਨੱਕੋ ਨੱਕ ਭਰਿਆ ਜਾਏ।
1: ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।
0: ਇੱਥੇ ਨਾਨਕ ਦੇ ਕੱਕੇ ਨੂੰ ਅੰਕੜੇ ਬਿਨਵੰਤ ਨਾਨਕ, ਨਾਨਕ ਜੀ ਬੇਨਤੀ ਕਰਕੇ ਕਹਿੰਦੇ ਨੇ ਪਿਆਰਿਓ ਸੁਣ ਲਓ, ਗੁਰ ਚਰਨ ਲਾਗੇ ਜਿਹੜੇ ਗੁਰੂ ਦੇ ਚਰਨਾਂ ਨਾਲ ਲੱਗ ਜਾਣਗੇ ਵਾਜੇ ਅਨਹਦ ਤੂਰੇ, ਤੂਰੇ ਦਾ ਮਤਲਬ ਵੀ ਵਾਜੇ ਹੀ, ਉਹਨਾਂ ਦੇ ਅੰਦਰ ਅਨਹਦ ਵਾਜੇ ਵੱਜਣਗੇ, ਉਹ ਹਰ ਵੇਲੇ ਪ੍ਰਸੰਨ ਚਿੱਤ ਰਹਿਣਗੇ, ਚੜ੍ਹਦੀ ਕਲਾ ਵਿੱਚ ਰਹਿਣਗੇ, ਕਦੇ ਉਹਨਾਂ ਨੂੰ ਝੋਰਾ ਕੋਈ ਵਿਆਪੇ ਗਾਏਗੀ।
1: ਮੁੰਦਾਵਣੀ ਮਹੱਲਾ ਪੰਜਵਾਂ।
0: ਇਹ ਜਿਹੜਾ ਮੁੰਦਾਵਣੀ ਅੱਖਰ ਹੈ ਗੁਰਬਾਣੀ ਦੋ ਰੂਪਾਂ ਵਿੱਚ ਹੁੰਦਾ ਹੈ, ਇੱਕ ਤਾਂ ਹੈ ਮੁੰਦਣਾ, ਕਿਸੇ ਚੀਜ਼ ਨੂੰ ਮੋਹਰ ਲਾ ਦੇ ਉਹਨੂੰ ਮੁੰਦਾਵਣੀ। ਕੁਝ ਇਲਾਕਿਆਂ ਵਿੱਚ ਮੁੰਦਾਵਣੀ ਕਹਿੰਦੇ, ਉਹਦਾ ਅਰਥ ਹੈ ਬੁਝਾਰਤ। ਜਦੋਂ ਕੋਈ ਟੇਢੀ ਮਿਲ ਜੀ ਪਹਿਲਾਂ ਸਾਡੇ ਲੋਕ ਬੜੇ ਬੁਝਾਰਤਾਂ ਪਾਇਆ ਕਰਦੇ ਸਨ, ਤੇ ਸਰਗੋਧੇ ਦੇ ਇਲਾਕੇ 'ਚ ਹੁਣ ਵੀ ਕਹਿੰਦੇ ਉਹ ਛੱਡ ਤੂੰ ਕੀ ਮੁੰਦਾਵਣੀਆਂ ਪਿਆ ਪਾਉਂਦਾ ਬੁਝਾਰਤਾਂ। ਤੇ ਇੱਥੇ ਮੁੰਦਾਵਣੀ ਦਾ ਮਤਲਬ ਹੈ ਮੁੰਦ ਦੇਣਾ, ਕਿਉਂਕਿ ਇਹ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਸਮੇਂ ਲਿਖੇ। ਮੁੰਦਾਵਣੀ ਮਹਿਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ,
1: ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ।
0: ਹੇ ਗੁਰੂ ਸਿੱਖੋ, ਮੈਂ ਤੁਹਾਡੇ ਵਾਸਤੇ ਇੱਕ ਥਾਲ ਪਰੋਸਿਆ। ਇਹ ਥਾਲ ਕਿਹੜਾ? ਗੁਰੂ ਗ੍ਰੰਥ ਸਾਹਿਬ। ਜਿਵੇਂ ਸਰੀਰ ਦੀ ਲੋੜ ਪੂਰੀ ਕਰਨ ਲਈ ਆਪਾਂ ਕਿਸੇ ਨੂੰ ਭੋਜਨ ਖਵਾਉਂਦੇ ਹਾਂ, ਉਹਦੇ ਵਿੱਚ ਪਰੋਸ ਕੇ ਚੀਜ਼ਾਂ ਰੱਖਦੇ ਹਾਂ, ਦਾਲ ਸਬਜ਼ੀ ਪ੍ਰਸ਼ਾਦਾ ਯੇ ਵੋ, ਕਹਿੰਦੇ ਮੈਂ ਤੁਹਾਡੇ ਲਈ ਆਤਮਕ ਤ੍ਰਿਪਤੀ ਵਾਸਤੇ ਥਾਲ ਬਣਾਇਆ। ਥਾਲ ਵਿੱਚ ਤਿੰਨ ਵਸਤੂ ਪਈ ਹੋ, ਇਹਦੇ ਵਿੱਚ ਕਿਹੜੀਆਂ ਕਿਹੜੀਆਂ ਤਿੰਨ ਵਸਤੂ ਨੇ? ਸੱਤ ਸੰਤੋਖ, ਇਹਨੂੰ ਇਕੱਠਾ ਰੱਖਣਾ। ਸੱਤ ਸੰਤੋਖ ਜਿੱਥੇ ਵੀ ਆਏਗਾ ਸੱਤ ਤੇ ਸੰਤੋਖ ਇਕੱਠਾ ਆਏਗਾ। ਵਿਚਾਰੋ ਨਾਲ ਵਿਚਾਰ ਵੀ ਹੈ, ਸੱਤ ਸੰਤੋਖ ਅਤੇ ਵਿਚਾਰ। ਅੱਗੇ ਪੜ੍ਹੋ ਜੀ।
1: ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਰਸ ਆਧਾਰੋ।
0: ਉਸ ਠਾਕੁਰ ਪਰਮਾਤਮਾ ਦੇ ਸਵਾਮੀ ਦਾ ਨਾਮ ਜੋ ਹੈ ਉਹ ਵੀ ਇਹਦੇ ਵਿੱਚ ਮੈਂ ਪਾਇਆ ਹੈ, ਜਿਸ ਦਾ ਆਸਰਾ ਸਾਰਿਆਂ ਨੂੰ ਹੈ, ਛੋਟੇ ਵੱਡੇ ਕੋਈ ਵੀ ਹੈਗਾ, ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦਾ ਕੋਈ ਆਸਰਾ ਨਹੀਂ।
1: ਜੇ ਕੋ ਖਾਵੇ ਜੇ ਕੋ ਭੁੰਚੈ ਇਸ ਕਾ ਹੋਏ ਉਧਾਰੋ।
0: ਪਾਤਸ਼ਾਹ ਗਰੰਟੀ ਨਾਲ ਕਹਿੰਦੇ ਨੇ ਜੇ ਕੋਈ ਇਸ ਆਤਮਕ ਭੋਜਨ ਨੂੰ ਖਾਏਗਾ ਤੇ ਪਚਾਏਗਾ ਉਹਦਾ ਉਧਾਰ ਹੋ ਜਾਏਗਾ, ਉਹਦਾ ਕਲਿਆਣ ਹੋ ਜਾਏਗਾ, ਉਹਦਾ ਭਲਾ ਹੋ ਜਾਏਗਾ, ਉਹ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚ ਜਾਏਗਾ।
1: ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ।
0: ਇਹਦਾ ਵੀ ਉਚਾਰਨ ਨਹਿ ਨਹੀਂ ਕਰਨਾ, ਨਾ ਕਰ। ਇਹ ਵਸਤ ਤਜੀ ਨਾ ਜਾਈ, ਇਹ ਵਸਤੂ ਤਿਆਗੀ ਨਹੀਂ ਜਾ ਸਕਦੀ, ਇਹਨੂੰ ਤਿਆਗਣਾ ਨਹੀਂ ਚਾਹੀਦਾ। ਨਿਤ ਨਿਤ ਰੱਖ ਉਰ ਧਾਰ, ਇਹਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਧਾਰਨ ਕਰਨਾ।
1: ਤਮ ਸੰਸਾਰ ਚਰਨ ਲੱਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ।
0: ਤਮ ਕਹਿੰਦੇ ਨੇ ਅੰਧੇਰੇ, ਇਹ ਸੰਸਾਰ ਅੰਧੇਰਾ ਅੰਧਕਾਰ ਹੈ, ਪਰ ਚਰਨ ਲੱਗ ਤਰੀਐ ਜੇ ਪਰਮੇਸ਼ੁਰ ਦੇ ਚਰਨਾਂ ਨਾਲ ਲੱਗ ਜਾਈਏ ਤੇ ਤਰ ਸਭ ਨਾਨਕ ਬ੍ਰਹਮ ਪਸਾਰ। ਨਾਨਕ ਜੀ ਫਰਮਾਉਂਦੇ ਨੇ, ਫਿਰ ਸਮਝ ਆ ਜਾਂਦੀ ਕਿ ਉਹ ਪਰਮਾਤਮਾ ਬ੍ਰਹਮ ਜੋ ਹੈ ਉਹਦਾ ਪਸਾਰਾ ਸਾਰੀ ਥਾਈ ਹੈ।
1: ਸਲੋਕ ਮਹਲਾ ਪੰਜਵਾਂ।
0: ਸਲੋਕ ਕਵਿਤਾ ਦਾ ਇੱਕ ਰੂਪ ਹੈ, ਜਿਵੇਂ ਦੋਹਰਾ ਹੈ, ਸਵੱਈਆ ਹੈ, ਇਵੇਂ ਸਲੋਕ ਵੀ ਹੈ। ਮਹਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ।
1: ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਕੀਤੋਈ।
0: ਦੇਖੋ ਇਹ ਜਿਸ ਤਰ੍ਹਾਂ ਅਸੀਂ ਕੋਈ ਕਾਰਜ ਰਚਦੇ ਹਾਂ ਉਹ ਕਾਰਜ ਹੋ ਜਾਂਦਾ, ਫਿਰ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਬਾਜੀ ਤੁਹਾਡੀ ਕਿਰਪਾ ਨਾਲ ਇਹ ਕਰ ਦਿੱਤਾ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਇਹ ਕੋਈ ਛੋਟਾ ਕਾਰਜ ਨਹੀਂ ਸੀ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ 1430 ਅੰਗ। ਮਹਾਰਾਜ ਸ਼ੁਕਰਾਨਾ ਕਰਦੇ, ਸਾਨੂੰ ਜਾਚ ਸਿਖਾਉਂਦੇ, ਕਦੇ ਨਾ ਆਖੋ ਮੈਂ ਇਹ ਕੀਤਾ, ਮੈਂ ਕੀਤਾ, ਮੈਂ ਨਾ ਕਰਦਾ ਤੇ ਉਹਨਾਂ ਨਹੀਂ ਨਹੀਂ ਆਖੋ ਨਾ ਕੀ। ਸੰਤਾਂ ਦੇ ਕਾਰਜ ਆਪ ਹਰ ਕੰਮ ਕਰਾਵਣ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਹੇ ਵਾਹਿਗੁਰੂ ਤੇਰਾ ਕੀਤਾ, ਮੈਂ ਤੇਰਾ ਬਣਾਇਆ ਹੋਇਆ, ਜਾਤੋ ਨਾ ਹੀ, ਮੈਂ ਨਹੀਂ ਤੈਨੂੰ ਜਾਣਦਾ, ਤੂੰ ਬਹੁਤ ਵੱਡਾ। ਹਾਂ ਮੈਨੂੰ ਯੋਗ ਕੀਤੋ, ਮੈਨੂੰ ਤੂੰ ਥਾਪੜਾ ਦੇ ਕੇ, ਸਮਰੱਥਾ ਦੇ ਕੇ ਮੇਰੇ ਤੋਂ ਕੰਮ ਲੈ ਲਿਆ, ਇਹ ਕਹੋ ਫਿਰ ਹੰਕਾਰ ਕਦੇ ਨਹੀਂ ਆਵੇ। ਤੇਰਾ ਕੀਤਾ ਜਾਤੋ ਨਾ ਹੀ, ਮੈਨੂੰ ਯੋਗ ਕੀਤੋਈ, ਮੈਨੂੰ ਤੂੰ ਇਸ ਯੋਗ ਕੀਤਾ ਹੈ ਵੀ ਇਹ ਕੰਮ ਮੈਂ ਕਰ।
1: ਮੈਂ ਨਿਰਗੁਣ ਆਰੇ ਉਹ ਗੁਣ ਨਾਹੀ, ਆਪੇ ਤਰਸ ਪਯੋਈ।
0: ਮੈਂ ਤੇ ਹਾਂ ਨਿਰਗੁਣ ਯਾਰ, ਮੇਰੇ ਚ ਕੋਈ ਗੁਣ ਨਹੀਂ, ਮੇਰੇ ਚ ਗੁਣ ਹੈ ਹੀ। ਆਪੇ ਤਰਸ ਪਏ, ਤੈਨੂੰ ਮੇਰੇ ਤੇ ਤਰਸ ਪਿਆ ਹੈ।
1: ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ।
0: ਇਹਦਾ ਉਚਾਰਨ ਵੀ ਮੈਂ ਰਾਮਤ ਨਹੀਂ, ਬੇਰਾਮਤ, ਅਸਲ ਸ਼ਬਦ ਹੈ ਮਿਹਰ। ਤਰਸ ਪਿਆ ਮੈਂ ਰਾਮਤ ਹੋਈ, ਤੁਹਾਨੂੰ ਮੇਰੇ ਤੇ ਤਰਸ ਆਇਆ ਤੇ ਤੁਸੀਂ ਰਹਿਮਤ ਕੀਤੀ, ਮਿਹਰ ਕੀਤੀ, ਸਤਿਗੁਰ ਸੱਜਣ ਮਿਲਿਆ, ਮੈਨੂੰ ਗੁਰੂ ਸੱਜਣ ਨਾਲ ਮਿਲਾ ਤਾ। ਫਿਰ ਅਖੀਰ ਕੀ ਕਰੇ,
1: ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ।
0: ਨਾਨਕ ਤੇ ਰੁਕਣਾ ਹੈ। ਬਹੁਤ ਵਾਰੀ ਮੈਂ ਦੇਖਿਆ ਭਾਈ ਪ੍ਰਭਾਤ ਫੇਰੀਆਂ ਬੀਬੀਆਂ, ਨਾਨਕ ਨਾਮ ਮਿਲੇ, ਨਾਨਕ ਨਾਮ ਮਿਲੇ, ਨਹੀਂ ਨਹੀਂ, ਨਾਨਕ ਨਾਮ ਮਿਲੇ ਤਾਂ ਜੀਵਾਂ। ਨਾਨਕ ਜੀ ਫਰਮਾਉਂਦੇ ਨੇ ਹੇ ਪ੍ਰਭੂ ਤੇਰਾ ਨਾਮ ਮੈਨੂੰ ਮਿਲੇ ਫਿਰ ਤਾਂ ਮੈਂ ਜਿਉਂਦਾ ਹਾਂ, ਫਿਰ ਤਾਂ ਮੇਰਾ ਤਨ ਮਨ ਥੀਵੈ ਹਰਿਆ, ਹਰਾ ਭਰਾ ਹੋ ਜਾਂਦਾ। ਜੇ ਮੈਂ ਤੇਰੇ ਤੋਂ ਟੁੱਟ ਜਾਂਦਾ ਤੇ ਮੇਰਾ ਜੀਵਨ ਬੇਕਾਰ ਹੈ। ਲਓ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਜੋ ਗੁਟਕਾ ਸਾਹਿਬ ਇੱਥੇ ਹਨ ਉਹ ਪਾਠ ਇੱਥੇ ਤੱਕ ਹੈ। ਕਈ ਲੋਕ ਇਸ ਤੋਂ ਵੱਧ ਵੀ ਪੜ੍ਹਦੇ ਨੇ, ਦੋ ਸਲੋਕ ਵੱਧ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਸਮਾਂ ਹੋ ਚੁੱਕਾ। ਗੁਰੂ ਮਹਾਰਾਜ ਦਾ ਸ਼ੁਕਰਾਨਾ ਵੀ ਆਪਾਂ ਨੇ 3 ਦਿਨ ਪਹਿਲਾਂ ਇਹ ਕਾਰਜ ਰੰਭਿਆ ਸੀ ਤੇ ਅੱਜ ਸੰਪੂਰਨ ਹੋਇਆ। ਫਿਰ ਤੁਸੀਂ ਵੀ ਸਾਰੇ ਰਲ ਕੇ ਆਖੋ

0: बोलो
1: तन मन थीव हरे आ, तन मन थीव हरे आ।
0: लो सात संगत इनिक सेवा प्रवान करो हो भुला चुका की खेवा बख्श दी। ये ठीक है कि मैं बहुत दिनों तो बीमार चल रहा सी, पर गुरु ने कृपा की थी तो प्यार सदका ये कार्य संपूर्ण होया। हुण गुरु महाराज कृपा करन फिर कदे जदों भी तुसी चाहोगे। स्थान इत्थे दा वातावरण बहुत टिकाऊ वाला है, पर अज तुसी पता नहीं क्यों घट गिणती विच आए। मैं तो समझा सी भी अज भरपूर तुसी हाजिरी भरोगे, तो अज लगता है कि जिवें मैं दो दिन पहला लेट हो गया सी, अज दा जसवीर श्री भी जाम ही लेट हो गए,
2: बहुत लेट हो गया।
0: हाँ कोई गल नहीं, फिर भी तुम पहुंच गए, थोड़ा मन इतनी सीगा। तो ऐसा हो जाता दिल्ली वाले तजर्बा कि जो जाम च बंदा फस जाए फिर कोई चारा नहीं चलता। तो कोई बात नहीं, इनकी सेवा प्रवान करो, फिर अरदास करो कि गुरु ग्रंथ साहब सच्चे पातशाह कृपा करन, इस तरह साड़ी ये सांझ बनी रहे और फिर कदे महाराज सेवा का मौका बख्शन, भुला चुका की खीमा बख्शन, गज के फतेह गजाओ।
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God. All victories belong to God.
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬੀ ਜੋਤ ਜਗਤ ਬਾਬਾ ਇਲਾਹੀ ਨੂਰ ਗਰੀਬਾਂ ਦੇ ਯਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਲਾਏ ਪੋਏ ਦੀ ਤਲਵੰਡੀ ਵਿੱਚ ਹੋਇਆ। ਆਪ ਪਿਤਾ ਕਲਿਆਣ ਚੰਦ ਦੇ ਪੁੱਤਰ ਤੇ ਸ਼ਿਵਰਾਮ ਜੀ ਦੇ ਪੋਤਰੇ ਸਨ। ਕਲਯੁਗ ਦੇ ਜੀਵਾਂ ਨੂੰ ਤਾਰਨ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਨੇ ਆਪਣੇ ਸਿਰ ਲਈ। ਕਿਧਰੇ ਸੱਚੇ ਸੌਦੇ ਕੀਤੇ 13 ਤੋਲਿਆ, ਅਨੇਕਾਂ ਸੱਜਣਾਂ ਨੂੰ ਤਾਰਿਆ, ਕਈਆਂ ਮਲਕਾਂ ਦਾ ਹੰਕਾਰ ਤੋੜਿਆ। ਭਾਈ ਲਾਲੋ ਵਰਗੇ ਦੁਨੀਆਂ ਦੇ ਦੱਬੇ ਕੁਚਲੇ ਲੋਕਾਂ ਨੂੰ ਛਾਤੀ ਨਾਲ ਲਾਇਆ। ਇਸ ਅਣਗਿਣਤ ਚੋਜਾਂ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਦੀ ਸਿਫਤ ਬਲਦੇਵ ਸਿੰਘ ਬਿੱਲੂ, ਜਸਵੰਤ ਸਿੰਘ ਦੀਵਾਨਾ, ਜਰਨੈਲ ਸਿੰਘ ਗਿੱਲ ਤੇ ਗੁਰਬਖਸ਼ਿੰਗ ਵੇਲੇ ਦਾ ਢਾਡੀ ਜੱਥਾ ਇਉਂ ਬਿਆਨ ਕਰ

ਸੀ, ਇਸ ਦਾ ਨਾਮ ਗੋਰਖਮੱਤਾ ਸੀ। ਇੱਥੋਂ ਦੂਰ ਦੂਰ ਤੱਕ ਦੇ ਲੋਕ ਜੋਗੀਆਂ ਦੀਆਂ ਕਰਾਮਾਤਾਂ ਤੋਂ ਡਰਦੇ, ਸਾਹਿਬ ਦੀ ਜ਼ਿੰਦਗੀ ਜਿਉ ਰਹੇ ਸਨ, ਪਰ ਦੁਖੀ ਵੀ ਬੜੇ ਸਨ। ਇੱਧਰ ਦੁਖੀਆਂ ਦੇ ਮਸੀਹੇ ਧੰਨ ਗੁਰੂ ਨਾਨਕ ਜੀ ਨੇ ਇਸ ਜਗ੍ਹਾ ਨੂੰ ਆਣ ਤਾਰਿਆ। ਇੱਕ ਸੁੱਕੇ ਪਿੱਪਲ ਥੱਲੇ ਬਹਿ ਕੇ ਮਰਦਾਨੇ ਨੂੰ ਚੈਂਚਿਆ, ਇਉਂ

ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਅਤੇ ਮਰਦਾਨੇ ਦਾ ਪਤਾ ਨਹੀਂ ਕਿੰਨੇ ਜਨਮਾਂ ਦਾ ਸਾਥ ਸੀ ਸ਼ਹਿਨਸ਼ਾਹ ਮਰਦਾਨੇ ਤੋਂ ਬਿਨਾ ਤੇ ਮਰਦਾਨੇ ਸਾਹਿਬਾਂ ਤੋਂ ਬਿਨਾ ਇੱਕ ਪਲ ਵੀ ਨਹੀਂ ਰਹਿ ਸਕਦਾ ਸੀ। ਇਤਿਹਾਸ ਕਹਿੰਦਾ ਹੈ ਕਿ ਮਰਦਾਨੇ ਨੇ ਆਖਰੀ ਸਵਾਸ ਵੀ ਗੁਰੂ ਸਾਹਿਬ ਦੇ ਚਰਨਾਂ ਵਿਚ ਹੀ ਤਿਆਗੇ। ਮਰਦਾਨਾ ਬਾਬਾ ਜੀ ਤੋਂ ਅੱਗਿਆ ਲੈ ਕੇ ਸਿੱਧਾ ਪਾਸੋਂ ਅੱਗ ਲੈਣ ਗਿਆ। ਸਿਰ ਤੋਂ ਪਹਿਲਾਂ ਹੀ ਗੁਰੂ ਸਾਹਿਬ ਦੇ ਇੱਥੇ ਆਉਣ ਤੇ ਕਾਫੀ ਔਖੇ ਸਨ। ਦੂਸਰੀ ਮਰਦਾਨੇ ਨੇ ਜਾ ਕੇ ਅੱਗ ਮੰਗ ਲਈ। ਅੱਗ ਬੂੜਾ ਜੋਗੀ ਕੋਈ ਮਰਦਾਨੇ ਦੇ ਖੱਬੇ ਪਾਸੇ ਕੋਈ ਸੱਜੇ ਪਾਸੇ ਵੀ ਲੱਗੇ ਡਰਾਉਣ ਅਤੇ ਆਪੋ ਆਪਣੀ ਬੋਲੀ ਬੋਲਣ ਲੱਗੇ। ਮਰਦਾਨੇ ਨੂੰ ਅੱਗ ਤੋਂ ਦੇਖ ਕੇ ਜਵਾਬ ਜੋਗੀ ਇਉਂ ਕਹਿਣ

ਆਤਾ ਤੇ ਰੱਬ ਦਾ ਵੈਰ ਸਿੱਧ ਮਰਦਾਨੇ ਨੂੰ ਮੰਗਤਾ ਜਾਂ ਮਰਾਸੀ ਜੋ ਮਰਜ਼ੀ ਕਹਿ ਦਿੰਦੇ ਮਰਦਾਨਾ ਸਹਿ ਲੈਂਦਾ ਪਰ ਗੁਰਾਂ ਦਾ ਜਨਮ ਜਨਮ ਦਾ ਸਾਥੀ ਮਰਦਾਨਾ ਆਪਣੇ ਮੁਰਸ਼ਦ ਦੀ ਸ਼ਾਨ ਦੇ ਖਿਲਾਫ ਇੱਕ ਵੀ ਸ਼ਬਦ ਨਾ ਸੁਣ ਸਕਿਆ ਆ ਕੇ ਬੇਨਤੀ ਕੀਤੀ ਗੁਰੂ ਜੀ ਮੈਂ ਭਾਵੇਂ ਠੰਡ ਨਾ ਮਰ ਜਾਵਾਂ ਮੈਨੂੰ ਮਨਜੂਰ ਹੈ ਪਰ ਹੰਕਾਰਿਆਂ ਕੋਲ ਅੱਗ ਨਾ ਲੈਣ ਭੇਜਿਓ ਬਾਬਾ ਜੀ ਕਹਿੰਦੇ ਮਰਦਾਨਿਆਂ ਕੁਝ ਲੱਕੜਾਂ ਇਕੱਠੀਆਂ ਕਰ ਲੈ ਗੁਰੂ ਜੀ ਦੀ ਮੇਹਰ ਦੇ ਨਾਲ ਮਰਦਾਨੇ ਦੀ ਧੂਣੀ ਸਿੱਧਾ ਲੈਣੋ ਉੱਚੀ ਜਲਣ ਲੱਗੀ ਈਰਖਾ ਵਿੱਚ ਆਏ ਜੋਗੀਆਂ ਨੇ ਗੁਰੂ ਜੀ ਤੇ ਸ਼ਕਤੀ ਦਾ ਅਸਰ ਪਾਉਣ ਲਈ ਜੋਰ ਦੀ ਹਨੇਰੀ ਚਲਾ ਦਿੱਤੀ ਵੱਡੇ ਵੱਡੇ ਵਿੱਚ ਜੜਾਂ ਚੋਕਣ ਲੱਗ ਪਏ ਜਿਸ ਪਿੱਪਲ ਦੇ ਹੇਠਾਂ ਗੁਰੂ ਜੀ ਬੈਠੇ ਸਨ ਉਹ ਵੀ ਉੱਠ ਚੱਲਿਆ ਤੇ ਮਰਦਾਨਾ ਚੈਨ ਚਾਹ ਨੂੰ ਇਉਂ ਕਹਿਣ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ।

ਗੁਰੂ ਜੀ ਦੇ ਹੁਕਮ ਅਨੁਸਾਰ ਮਰਦਾਨਾ ਫੌੜੀ ਖਿੱਚਕੇ ਤੁਰ ਪਿਆ, ਪਾਣੀ ਮਗਰੇ ਚੱਲ ਪਿਆ। ਬਿਲਕੁਲ ਨੇੜੇ ਪਹੁੰਚ ਕੇ ਮਰਦਾਨੇ ਨੇ ਪਿੱਛੇ ਮੁੜ ਕੇ ਵੇਖਿਆ ਤੇ ਪਾਣੀ ਰੁਕ ਗਿਆ। ਗੁਰੂ ਜੀ ਕਹਿੰਦੇ, ਸਿੱਧੂ ਮਰਦਾਨਾ ਇੰਨੀ ਦੂਰ ਪਾਣੀ ਲੈ ਆਇਆ, ਤੁਸੀਂ ਹੁਣ ਇੱਥੋਂ ਹੀ ਅੱਗੇ ਲੈ ਆਓ। ਤੇ ਸਿੱਧਾ ਨੇ ਬੜਾ ਜ਼ੋਰ ਲਾਇਆ ਪਰ ਪਾਣੀ ਅੱਗੇ ਨਾ ਤੁਰਿਆ। ਇਹ ਅੱਜ 3000 ਏਕੜ ਚ ਫੈਲਿਆ ਹੋਇਆ ਹੈ। ਇਸ ਦਾ ਨਾਮ ਨਾਨਕ ਡੈਮ ਹੈ ਅਤੇ ਵਿਚਾਲੇ ਇੱਕ ਮਰਦਾਨੇ ਦਾ ਖੂਹ ਹੈ। ਇਸ ਤੋਂ ਬਾਅਦ ਸਿੱਧਾ ਨੇ ਇੱਕ ਹੋਰ ਚਲਾਕੀ ਕੀਤੀ, ਇੱਕ ਮੁੰਡੇ ਨੂੰ ਧਰਤੀ ਵਿੱਚ ਦਬਾ ਦਿੱਤਾ ਅਤੇ ਕਿਹਾ, ਜਦੋਂ ਅਸੀਂ ਆਵਾਜ਼ ਮਾਰੀਏ ਤੇ ਤੂੰ ਗੋਰਖ ਦੀ ਧਰਤੀ ਕਹਿਣੇ, ਪਰ ਚਾਰੋਂ ਪਾਸਿਆਂ ਤੋਂ ਨਾਨਕ ਮੱਤੇ ਦੀਆਂ

0: ਇਸ ਧਰਤੀ ਦਾ ਨਾਮ ਨਾਨਕ ਮਤਾ ਹੈ। ਇਤਿਹਾਸ ਪਿੱਪਲ ਅੱਜ ਵੀ ਮੌਜੂਦ ਹੈ। ਦੁੱਧ ਵਾਲੇ ਖੂਹ ਦਾ ਪਾਣੀ ਦੁੱਧ ਵਾਂਗੂ ਮਿੱਠਾ ਹੈ। ਨਾਨਕ ਡੈਮ ਤੇ ਮਰਦਾਨੇ ਦਾ ਖੂਹ ਦਰਸ਼ਨ ਕਰਨ ਵਾਲੀ ਜਗ੍ਹਾ ਹੈ। ਇਸ ਦੇ ਨਾਲ ਹੀ ਧੰਨਵਾਦ ਕਰਦੇ ਹਾਂ ਤੀਸਰੀ ਰਿਕਾਰਡਿੰਗ ਕੰਪਨੀ ਤੇ ਜੇਟੀ ਸਾਹਿਬ ਦਾ ਨਾਲ ਖਿੰਡਾ ਰੇਡੀਓ ਦਾ ਅਤੇ ਸਹਾਰਾ ਗਿਫਟ ਸੈਂਟਰ ਨਾਨਕ ਮੱਤੇ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ। ਬੁਲਾਓ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਮਾਵਾਂ ਨੇ ਇਸ ਘਰ ਨੂੰ ਜਦੋਂ ਸ਼ਿੰਗਾਰਦੀਆਂ ਇਸੇ ਘਰ ਚੋਂ ਮੰਗਣ ਪੁੱਤਰ ਇਸੇ ਘਰ ਤੋਂ।

ਇਸ ਘਰ ਬਹਿ ਕੇ ਰੱਖ ਭਰੋਸਾ, ਰੱਖ ਪਿੰਗਲੇ ਦੀ ਖਾਰੀ ਨੂੰ, ਰੱਖ ਭਰੋਸਾ ਕਰ ਸਕਦੇ ਹੋ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਉਸ ਪਰਮਾਤਮਾ ਦੇ ਵੀ ਰੰਗ ਨਿਆਰੇ ਨੇ, ਉਹ ਜਿਸ ਘਰ ਵਿੱਚ ਜ਼ਾਲਮ ਨੂੰ ਪੈਦਾ ਕਰਦਾ ਹੈ ਉਸੇ ਘਰ ਵਿੱਚ ਰਹਿਮ ਦਿਲ ਇਨਸਾਨ ਨੂੰ ਵੀ ਪੈਦਾ ਕਰ ਦਿੰਦਾ ਹੈ। ਜਿਸ ਵਕਤ ਸ਼ਹੀਦਾਂ ਦੇ ਸਰਤਾਜ ਵਾਲੀ ਦੋ ਜਹਾਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਲਈ ਤੱਤੀ ਤਵੀ ਤੇ ਬਿਠਾਇਆ ਗਿਆ ਤਾਂ ਇੱਕ ਪਾਸੇ ਚੰਦੂ ਪਾਪੀ ਗੁਰੂ ਸਾਹਿਬ ਨੂੰ ਤਸੀਹੇ ਦੇ ਰਿਹਾ ਹੈ ਤੇ ਦੂਜੇ ਪਾਸੇ ਉਸਦੀ ਨੂੰਹ ਜ਼ਾਲਮਾਂ ਨੂੰ ਆ ਕੇ ਇਉਂ ਫਟਕਾਰਾ ਪਾ ਰਹੀ ਹੈ।

ਬੇਸ਼ੱਕ ਕਿਹਾ ਜਾਂਦਾ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ, ਪਰ ਉਹ ਮਾਂ ਮੌਤ ਦੀ ਧਮਕੀ ਸੁਣ ਕੇ ਕਿਵੇਂ ਡੋਲ ਸਕਦੀ ਸੀ ਜਿਸਦਾ ਸਾਰਾ ਜੀਵਨ ਕੁਰਬਾਨੀਆਂ ਦੀ ਮਿਸਾਲ ਹੋਵੇ। ਇਸੇ ਲਈ ਮਾਤਾ ਗੁਜਰੀ ਜੀ ਨੇ ਹਿੰਮਤ ਅਤੇ ਦਲੇਰੀ ਨਾਲ ਪਹਾੜ ਜਿੱਡਾ ਜੇਰਾ ਕਰਕੇ ਸੂਬੇ ਦੇ ਅਹਿਲਕਾਰਾਂ ਨੂੰ ਇਹੋ ਜਵਾਬ ਦਿੱਤਾ ਬਈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਸ ਦੀ ਗੱਲ ਮੈਂ ਕਰਨੀ ਚਾਹੁੰਦਾ ਸਾਂ। ਆਸਤੇ ਆਸਤੇ ਦਿਨ ਸਰਾਤ ਚਿਤਵੋ ਅੰਨ ਦਿਨ ਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ। ਆਸ ਬੜੀ ਵੱਡੀ ਚੀਜ਼ ਹੈ, ਆਸ ਮਿਲਾਪ ਕਰਾ ਦਿੰਦੀ, ਬੇਆਸਾ ਬੰਦਾ ਕੁਛ ਵੀ ਨਹੀਂ ਪ੍ਰਾਪਤ ਕਰਦਾ। ਆਸਾਵੰਤ ਹੋਣਾ ਚਾਹੀਦਾ, ਆਸ਼ਾਵਾਦੀ ਹੋਣਾ ਚਾਹੀਦਾ ਮਨੁੱਖ ਨੂੰ। ਆਸ ਹੋਵੇ ਤੇ ਮਿਲਾਪ ਵੀ ਜ਼ਰੂਰ ਹੁੰਦਾ।

ਅੱਜ ਖਲੋ ਕੇ ਕੀਰਤਨ ਕਰਦੇ। ਧਿਆਨ ਦਿਓ ਬੀਬੀਓ, ਤੁਹਾਡੀ ਵਾਰੀ ਮੁੱਕ ਗਈ। ਧਿਆਨ ਦਿਓ ਭਲਾ ਕਿਉਂ ਸਾਡੇ ਮਹਾਰਾਜ ਜੀ ਖਲੋ ਕੇ ਕੀਰਤਨ ਕਰਦੇ ਹੁੰਦੇ ਸਨ, ਜਿਨ੍ਹਾਂ ਦੀ ਮੈਂ ਸੰਗਤ ਕੀਤੀ। ਵੈਸੇ ਹੀ ਜੀ ਕੀਤਾ ਉਹਨਾਂ ਤੇ ਥੱਕ ਜਾਵਾਂਗਾ ਮੈਨੂੰ ਪਤਾ, ਪਰ ਮਨ ਕਰਦਾ ਵੀ ਉਹ ਡੇਢ ਘੰਟਾ ਖਲੋ ਕੇ ਕਿਵੇਂ ਲਾਉਂਦੇ ਸਨ ਵੇਖਣਾ ਚਾਹੁੰਦਾ।

ਬੇਨਤੀ ਇੱਥਾਂ ਬੰਦ ਕਰਕੇ ਬਈ ਚੌਂਕੜੇ ਲਾ ਕੇ ਸਾਰੇ ਕਿਰਪਾ ਕਰੋ, ਸਾਰੇ ਬੋਲੋ, ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਕਿਰਪਾ ਕਰੋ, ਗੂੰਜ ਪਾਓ ਜਰਾ ਗੂੰਜ ਪਵੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: परनासी दयालन स्वरूप है, सदा अंग संगे अपंगंग परम सतगुरानी साजीन वाजी गुरु प्यारी गुरु सवारी गुरु का खास रूप गुरु खालसा सतसंग जी रसना पुत्र करो बुलंद आज विच आखो वाहिगुरु जी का खालसा वाहे। सतगुरु जी ने मेहर की थी है सानू सतसंगत करन दा मिलके बैठन दा सुभाग मिलिया है। बहुत दूर तक नजर पैंदी बहुत संगत गुरु साहब जी दे चरणा विच हाजरी करन वाली भावें बच्चों के इम्तिहान भी चल रहे ने, कईयां दे बच्चों ने सवेरे इम्तिहाना विच जाना है, बच्चे पढ़न वाले भी जिन्हां दा इन्ना प्रेम है कि सवेरे इम्तिहान है सवेरे परचा भी है पर फिर भी अज संगत विच आए हुए, वो भी जिन्हां ने 1-2 बजे पहुंचना है सवेरे स्कूल भी जाना है, उन्हां दा मन इन्ना जुड़िया है भी जो मर्जी होवे असीं संगरांद दे दिन ते जरूर सतगुरु जी के चरणों में हाजरी कर, क्योंकि संगत में बैटरी चार्ज हो जाती है। बहुत सारे गुरमुख इत्थे विच आए होंगे, रंगीन रूह आई होंगे, नितनेमी आए होंगे, भजन पाठ करने वाले आए होंगे, उन्हां दी नज़र साडे च लंगर च बैठिया तुरदिया गड्डिया ट्राली ऐदा संगत च बैठिया कोई पता नहीं केड़ी रूह दे नाल तुहाडी नज़र मिले ते सतगुरु की बख्शिश ऐसी होवे भी जीवन बदल जाए। संगत विच बड़ी वड्डी ताकत है, इत्थे एक तो एक रंगी रूह लभे गई। मैं बेनती हमेशा कीती है, देखो वो भैन भी इत्थे बैठी है संगत विच जिहड़ी एक चौंकड़े एक खंड पाठ करदी है ते महीने च चार कर दिंदी, साल विच 51 ते 2 सालां विच 101, 4 तों भी ज्यादा एवरेज बनदी है महीने च चार, ते जे 4 खंड पाठ एक चौंकड़े एक खंड पाठ करना है भोग पा के उठना है ते एक दिन पहला खाना बंद करना पैंदा। हफ्ते विच दिन किन्ने हुंदे ने 7, 7 चो 3 दिन ते बाणी पढ़दे लंघ गए, 1 दिन उदां ही रोटी नहीं खानी, 4 हो गए मगर रह गए दिन 3, ते महीने विच 12 दिन नॉर्मल जिंदगी नॉर्मल लाइफ ते बाकी दा सारा समा सतगुरु दे लेके। असीं ते इक सुखमणी साहिब पढ़ के कहिंदे आ कि मैं भगत बन गया बड़ा वड्डा, मैं नितनेमी हो गया, मैं जप्पी तप्पी आ, मैं 5 मिंट 10 मिंट सिमरन करना, देखो वो भी भैणा ने चौंकड़ा मार के बहना ते भोग पा के उठ, असी साल बाद किते खंड पाठ कराने वह भी मसाई, जे कराना तो अपनी टूटी वाली पग ही नहीं ठीक आउंदी साडी, उहनू ढा ढा के बन्नी जाने भी आने ने रिश्तेदार कहणगे किदां लिबड़िया फिरदा किहड़ा पाठियां नू जल पाणी पुछदा, कि इत्थों तक भी वेखण नू मिलदा कहणगे 1500 मोख है जी 1500 रुपया लैणा है, पाठिया नू कहणगे 200 होर लै लो, लै भी आयो छड भी आप ही आयो, साथों नहीं हुंदा फिर बख्शिश खुशी नहीं। एक चौंकड़े बहन जोगे सुन लिया करो प्यारे हो करना ते चलो वेखो ते वाहिगुरु जी जी ते मेहर होनी ओहदे ते, पिछले जन्मां दीआं कमाईआं खेडां होंदीआं ने, एक जन्म दी खेड नहीं होंदी, तन हन ओह बीबीआं बच्चिआं ते असर होवे किवें ना ਜਦੋਂ ਮਾਵਾਂ ਇੱਦਾਂ ਦੀਆਂ ਹੋਣ। ਹੋ ਸਕਦਾ ਤੁਹਾਡੇ 'ਚ ਬੈਠਾ ਕੋਈ ਵੀਰ ਭਰਾ ਜਾਂ ਕੋਈ ਸਾਡੀ ਭੈਣ ਮਾਂ ਇਸ ਗੱਲ 'ਤੇ ਸ਼ੰਕਾ ਕਰ ਲਵੇ ਕਿ ਬਾਬਾ ਜੀ ਆਪ ਕਹਿੰਦੇ ਹੋ ਵੀ ਮਾਤਾ ਪਿਤਾ ਜੁੜੇ ਹੋਏ ਹੋਣ ਅਤੇ ਬੱਚੇ ਜੁੜੇ ਹੁੰਦੇ ਨੇ, ਮੈਂ ਤਾਂ ਜੁੜੀ ਹਾਂ ਮੇਰਾ ਮੁੰਡਾ ਤਾਂ ਜੁੜਿਆ ਨਹੀਂ, ਮੈਂ ਖੁਦ ਅੰਮ੍ਰਿਤਧਾਰੀ ਹਾਂ ਸਿੰਘ ਸਜਿਆ ਹੋਇਆ ਮੇਰਾ ਬੱਚਾ ਤਾਂ ਨਹੀਂ ਜੁੜਿਆ, ਇਹ ਕੀ ਗੱਲ, ਇਹ ਕੋਈ ਕੁਦਰਤੀ ਖੇਡ ਐਸੀ ਵਰਤ ਜਾਂਦੀ ਹੈ। ਪਰ ਜੇ ਤੂੰ ਮਨੋਂ ਜੁੜਿਆ ਪਹਿਲੀ ਗੱਲ ਅੰਦਰੋਂ ਜੁੜਿਆ ਹੈ, ਦਿਲੋਂ ਮੁਹੱਬਤ ਹੈ ਨਾ, ਜੇ ਦਿਲੋਂ ਮੁਹੱਬਤ ਜਿਨ ਸਹੀ ਸਿੱਖਿਆ, ਜੇ ਤੇ ਅੰਦਰੋਂ ਜੁੜਿਆ ਹੈ ਤੇ ਫਿਰ ਇਹ ਅਟਲ ਸੱਚਾਈ ਹੈ ਕਿ ਸਤਿਗੁਰੂ ਮਿਹਰ ਕਰਨ ਤੇਰੇ ਜਿਉਂਦਿਆਂ ਜਿਉਂਦਿਆਂ ਤੇਰਾ ਪੁੱਤਰ ਤੇਰੇ ਵਰਗਾ ਬਣ ਜਾਏਗਾ।
1: ਸ੍ਰੀ ਅਕਾਲ,
0: ਤੇਰੀਆਂ ਅਰਦਾਸਾਂ ਤੇਰੇ ਨਿਤਨੇਮ ਤੇਰੀ ਮਿਹਨਤ ਦਾ ਸਦਕਾ। ਅਗਰ ਨਾ ਵੀ ਤੇਰੇ ਹੁੰਦਿਆਂ ਜੁੜਿਆ, ਜਿੱਦਣ ਤੂੰ ਚਲਿਆ ਗਿਆ ਫਿਰ ਜਦੋਂ ਚਲਿਆ ਜਾਏ ਨਾ ਕੋਈ, ਫਿਰ ਬਹੁਤੀ ਯਾਦ ਆਉਂਦਾ, ਫਿਰ ਗੱਲਾਂ ਬਹੁਤੀਆਂ ਚੇਤੇ, ਉਹ ਫਿਰ ਆ ਜਾਏਗੀ ਸਿੱਖੀ ਘਰ 'ਚ। ਜੇ ਤੇਰੀ ਰੀਝ ਆ ਮੇਰੇ ਘਰ 'ਚ ਸਿੱਖੀ ਆਵੇ ਤੇ ਆਏਗੀ ਜ਼ਰੂਰ, ਫਿਰ ਬੇਫਿਕਰਾ ਹੋ ਜਾ, ਅਰਦਾਸ ਕਰਦਾ ਜਾ। ਮੈਂ ਅੱਜ ਇੱਕ ਸਿੰਘ ਨੂੰ ਮਿਲਿਆ ਸਾਂ, ਵੈਸੇ ਤੇ ਮੈਂ ਸੰਗਰਾਂਦ ਨੂੰ ਨਹੀਂ ਮਿਲਦਾ, ਸੰਗਤ ਨੂੰ ਟਾਈਮ ਥੋੜ੍ਹਾ ਹੁੰਦਾ। ਅੱਜ ਕੁਦਰਤੀ ਮੈਂ ਆਪਣੀ ਮਸਤੀ 'ਚ ਬੈਠਾ ਰਿਹਾ ਉੱਧਰ, ਪਰ ਸੰਗਤ ਮੈਨੂੰ ਸਿੰਘ ਕਹਿੰਦੇ ਬੈਠੇ ਹੀ ਉਹ ਤੇ ਤੁਸੀਂ ਮਿਲ ਲਓ, ਜਿਹੜੇ ਆਏ ਨੇ ਬਾਹਰ ਲੈਣਾ ਲੱਗੀਆਂ ਤੇ ਗੇੜਾ ਕਢਾ ਦਿੰਦੇ, ਤੁਸੀਂ ਇੱਥੇ ਵੀ ਤੇ ਬੈਠੇ ਹੀ ਹੋ, ਬੈਠੇ ਰਹੋ, ਇੱਦਾਂ ਹੀ ਲੰਘ ਜਾਣਗੇ ਸਾਰੇ। ਮੈਂ ਕਿਹਾ ਚਲੋ ਲੰਘਾ ਦਿਓ, ਚਲੋ ਲੰਘ ਗਏ। ਮਿਲਣ ਵਾਲੇ ਆਏ ਫਿਰ ਤੇ ਚਲੋ, ਮੇਰਾ ਖਿਆਲ ਆ 4-5 ਹਜ਼ਾਰ ਮਿਲ ਗਿਆ ਹੋਣਾ ਹੈ ਬੈਠਿਆਂ ਬੈਠਿਆਂ ਹੀ। ਤੇ ਉਹ ਇੱਕ ਵਿੱਚ ਮਿਲਿਆ ਮੈਨੂੰ, ਕਹਿੰਦਾ ਬਾਬਾ ਜੀ ਪਿੱਛੇ ਬੈਠਾ ਸਿੰਘ, ਸਾਡੇ ਇੱਕ ਸਤੀ ਮਾਤਾ ਨੂੰ ਮੰਨਦੇ ਆ, ਪਿਛਲੇ ਕਈ ਅਰਸੇ ਤੋਂ ਸਾਡੀਆਂ ਪੀੜ੍ਹੀਆਂ 'ਚ ਮੰਨਦੇ ਆ ਰਹੇ ਨੇ, ਤੇ ਮੈਂ ਕੀ ਕਰਾਂ ਦੱਸੋ। ਅਸੀਂ ਹੁਣ, ਮੈਂ ਪਿਛਲੇ 2-3 ਸਾਲਾਂ ਤੋਂ ਜੁੜ ਗਿਆ, ਅੰਮ੍ਰਿਤਧਾਰੀ ਹੋ ਗਿਆ ਤੇ ਮੈਂ ਛੱਡ ਦਿੱਤਾ ਸਾਰਾ ਕੁਛ, ਤੇ ਮੈਂ ਹੁਣ ਮੁਸ਼ਕਲਾਂ ਵਿੱਚ ਵੀ ਹਾਂ, ਮੇਰੀ ਲੱਤ ਟੁੱਟ ਗਈ ਪਿੱਛੇ ਇੱਕ ਵਾਰੀ ਜਾਂ ਕੁਝ, ਚਲੋ ਇਹ ਤੇ ਕੁਦਰਤੀ ਖੇਡ ਆ, ਇਹ ਤਾਂ ਜੇ ਸਤਿਗੁਰੂ ਨਾਲ ਜੁੜਿਆ ਤੇ ਸਤਿਗੁਰੂ ਤੋਂ ਵੱਡਾ ਕੋਈ ਨਹੀਂ। ਪਰ ਵੇਖੋ, ਕਹਿੰਦਾ ਮੈਨੂੰ ਮੁਸ਼ਕਲਾਂ ਵੀ ਪੇਸ਼ ਆ ਰਹੀਆਂ ਨੇ, ਰਿਸ਼ਤੇਦਾਰ ਵੀ ਪਰਿਵਾਰ ਵੀ ਮੁਸ਼ਕਲ ਖੜੀ ਕਰ ਰਹੇ ਨੇ ਵੀ ਖਰੇ ਤੂੰ ਤਾਂ ਇੱਦਾਂ ਹੋ ਗਿਆ, ਪਰ ਕਹਿੰਦਾ ਮੇਰਾ ਦ੍ਰਿੜ ਵਿਸ਼ਵਾਸ ਹੈ ਤੇ ਮੈਂ ਅਟਲ ਹਾਂ ਆਪਣੇ ਨਿਯਮਾਂ ਉੱਤੇ, ਅਸੂਲਾਂ ਉੱਤੇ, ਔਰ ਸਿੱਖੀ ਦੇ ਜੋ ਅਸੂਲ ਦੱਸੇ ਗਏ ਨੇ ਮੈਂ ਸੁਣਦਾ ਰਹਿੰਦਾ। ਤੇ ਮੈਂ ਆਖਿਆ ਮੈਂ ਨਹੀਂ ਜਾਣਾ ਭਾਵੇਂ ਜੋ ਮਰਜ਼ੀ ਹੋ ਜਾਏ। ਮੈਂ ਕਿਹਾ ਸਿੰਘਾ, ਜਿੰਨੀ ਮਰਜ਼ੀ ਵਿਪਤਾ ਝੱਲਣੀ ਪੈ ਜਾਏ, ਤੂੰ ਆਪਣੇ ਬੱਚਿਆਂ ਨੂੰ ਸਿੱਖੀ ਦਾ ਬੀਜ ਬੀਜ ਦੇ ਜਾਂ ਦੀਵਾ ਦੂਵਾ ਛੱਡ ਦੇ, ਬਸ ਜਿਵੇਂ ਮਰਜ਼ੀ ਕਰੀ, ਤੈਨੂੰ ਔਖ ਝੱਲਣੀ ਪੈ ਜੇ ਝੱਲ ਲੈ, ਪਰ ਜਿਹੜੀ ਤੇਰੀ ਪੀੜ੍ਹੀਆਂ 'ਚ ਮਰਿਆਦਾ ਚੱਲੀ ਆ ਰਹੀ ਹੈ ਕਿ ਜੇ ਤੂੰ ਬਦਲਣ ਲੱਗਾ ਤੇ ਬਦਲ ਕੇ ਜਾਈ, ਭਾਵੇਂ ਜਿੰਨੀਆਂ ਮਰਜ਼ੀ ਮੁਸੀਬਤਾਂ ਚੱਲਣੀ, ਤੇਰੇ ਪਰਿਵਾਰ ਵਿੱਚ ਸਿੱਖੀ ਆਉਣੀ ਚਾਹੀਦੀ। ਅਰਜੇ, ਅਗਰ ਮਾਂ ਚਾਹੁੰਦੀ ਹੈ ਮੇਰਾ ਪਰਿਵਾਰ ਸਿੰਘ ਸਜੇ ਤੇ ਜ਼ਰੂਰ ਸਜੇਗਾ, ਅਗਰ ਚਾਹੁੰਦਾ ਨਾ ਕੋਈ ਪਰਿਵਾਰ ਦਾ ਮੈਂਬਰ। ਮੈਂ ਇਹ ਬੇਨਤੀ ਸੰਗਤ ਵਿੱਚ ਬੜੀ ਵਾਰੀ ਸਟੇਜ ਤੇ ਕੀਤੀ ਹੈ। ਮੈਂ ਰਾੜਾ ਸਾਹਿਬ ਗਿਆ, ਸਾਡੇ ਨੇੜੇ ਗੁਰਦੁਆਰਾ ਚੌਂਟਾ ਸਾਹਿਬ ਮਹਾਂਪੁਰਖਾਂ ਦਾ, ਸਾਲ ਬਾਅਦ ਆਉਂਦੇ ਸੀ, ਸਾਲ ਬਾਅਦ ਮਹੀਨੇ ਬਾਅਦ ਸੰਗਰਾਂਦ ਦਾ ਦੀਵਾਨ ਹੁੰਦਾ ਸੀ। ਤੇ ਮੈਨੂੰ ਸਕੂਲ ਵਿੱਚੋਂ ਕਦੇ ਝਿੜਕਾਂ ਨਹੀਂ ਸੀ ਪੈਂਦੀਆਂ, ਮੇਰੇ ਟੀਚਰ ਵੀ ਸੰਗਤ ਵਿੱਚ ਬੈਠੇ ਨੇ ਜਿਹੜੇ ਮੈਨੂੰ ਪੜ੍ਹਾਉਂਦੇ ਸੀ ਕਿ ਮੈਂ ਠੀਕ ਸਾਂ। ਤੇ ਮੈਨੂੰ ਇੱਕ ਮਹੀਨੇ ਬਾਅਦ ਜ਼ਰੂਰ ਝਿੜਕਾਂ ਖਾਣੀਆਂ ਪੈਂਦੀਆਂ ਸੀ ਕਿ ਸੰਗਰਾਂਦ ਵਾਲੇ ਦਿਨ ਮੈਂ ਭੱਜ ਜਾਂਦਾ ਸੀ ਚੋਰੀ। ਉਹ ਕੁਦਰਤੀ ਗੱਲ ਸੀ ਕਿ ਉੱਥੇ ਦੀਵਾਨ ਲੱਗਦਾ ਸੀ ਸੰਗਰਾਂਦ, ਚੋਰੀ ਵੀ ਮੈਂ ਜਾਂਦਾ ਸੀ ਵੀ ਜਿਵੇਂ ਮਰਜ਼ੀ ਹੋਣਾ ਮੈਂ ਜਾਣਾ। ਮੈਂ ਕਹਿੰਦਾ ਪਤਾ ਨਹੀਂ ਆ ਉਹਦਾ ਹੀ ਫਲ ਹੈ ਜਿਹੜੀ ਸੰਗਤ ਸੰਗਰਾਂਦ ਤੇ ਆ ਜਾਂਦੀ, ਕਿਉਂਕਿ ਉਹ ਬੀਜਿਆ ਨਾ ਮਹਾਰਾਜ ਨੇ, ਪਤਾ ਨਹੀਂ ਕੁਦਰਤੀ ਖੇਡ ਐਸੀ ਬਣਾਈ, ਜਾਣਾ ਝਿੜਕਾਂ ਖਾਣੀਆਂ, ਪਰਿਵਾਰ ਸਾਰਾ ਹੀ ਖਰਾਬੀ, ਅੰਮ੍ਰਿਤ ਦਾ ਤੇ ਪਤਾ ਹੀ ਨਹੀਂ ਸੀ ਕਿਸੇ ਨੇ। ਅੰਮ੍ਰਿਤ ਛੱਕ ਕੇ ਆਏ ਸਾਡੇ ਦਾਦੀ ਜੀ, ਉਹਨੂੰ ਮਜ਼ਾਕ ਕਰਿਆ ਕਰੇ ਸਾਰਾ ਟੱਬਰ ਲੈ, ਆਹ ਵੇਖ ਇਹ ਬੀਬੀ ਦਇਆ ਪਾਈ, ਫਿਰ ਸ੍ਰੀ ਸਾਹਿਬ ਨੂੰ ਇੱਦਾਂ ਦਾ ਸ਼ਬਦ ਬੋਲਿਆ ਤੇ ਸਮਾਂ ਲੰਘਿਆ। ਮੈਂ ਗਿਆ ਅੰਮ੍ਰਿਤ ਛਕਣ, ਪਰ ਮੇਰੇ ਮਨ ਨੂੰ ਡਰ ਸੀ, ਮੈਂ ਕਿਹਾ ਜੇ ਤੇ ਲਵਾ ਹੀ ਨਾ ਦੇਣ, ਬੜੇ ਮਾੜੇ ਭਾਗ ਹੁੰਦੇ ਨੇ ਜੇ ਇੱਦਾਂ ਦੇ ਪਰਿਵਾਰ 'ਚ ਗੁਰਮੁਖ ਕੋਈ ਪੈਦਾ ਹੋ ਜਾਏ, ਬੱਚੇ ਇੱਦਾਂ ਦੇ ਜਿਹੜੇ ਜੁੜਨਾ ਚਾਹੁੰਦੇ ਨੇ ਪਰ ਮਾਤਾ ਪਿਤਾ ਨਹੀਂ ਜੁੜਨ ਦਿੰਦੇ, ਕੁਦਰਤੀ ਹੈ। ਪਰ ਉਹ ਅਸਲ ਵਿੱਚ ਮਾਤਾ ਪਿਤਾ ਦੇ ਭਲੇ ਵਾਸਤੇ, ਜਿਵੇਂ ਹਰਨਾਥ ਦੇ ਘਰ ਪਰਮੇਸ਼ਰ ਨੇ ਪ੍ਰਹਿਲਾਦ ਪੈਦਾ ਕਰ ਦਿੱਤਾ ਸੀ ਉਹਦਾ ਭਲਾ ਕਰਨ ਲਈ, ਜੇ ਨਾਸਤਕ ਨੇ ਤੇ ਆਸਤਕ ਬੱਚਾ ਘਰ ਵਿੱਚ ਆ ਜਾਏ ਤਾਂ ਮਤਲਬ ਇਹ ਉਹ ਪਰਿਵਾਰ ਦਾ ਭਲਾ ਹੋਣਾ ਹੋਏ। ਘਰਵਾਲੀ ਮਨਮੁੱਖ ਹੈ, ਬੰਦਾ ਅੱਗੋਂ ਗੁਰਮੁਖ ਮਿਲ ਜਾਏ ਤੇ ਉਹ ਮਨਮੁੱਖ ਦਾ ਭਲਾ ਕਰਨਾ, ਇੱਕ ਨਾ ਇੱਕ ਦਿਨ ਉਹਨੇ ਆਪਣੇ ਪਿੱਛੇ ਲਾ ਲੈਣਾ। ਇਹ ਬੰਦਾ ਵਿਗੜਿਆ ਹੋਇਆ, ਬੀਬੀ ਗੁਰਮੁਖ ਮਿਲ ਜਾਏ ਤੇ ਬੰਦੇ ਦੇ ਚੰਗੇ ਕਰਮਿਆਂ ਨੂੰ ਇਹ ਬੀਬੀ ਮਿਲੀ ਆ, ਉਹਨੇ ਹੌਲੀ ਹੌਲੀ ਹੌਲੀ ਹੌਲੀ ਆਪਣੇ ਵਰਗਾ ਬਣਾ ਹੀ ਲੈਣਾ। ਹਾਂ, ਉਹ ਭੈਣ ਨਾ ਹੋਵੇ ਨਕਲੀ, ਬੀਬੀਆ ਬਾਬਾ ਜੀ ਬੜਾ ਨਾਮ ਜਪਦੇ ਸਾਂ ਪੇਕੇ ਘਰ 'ਚ, ਹੁਣ ਜਦੋਂ ਦੇ ਗਏ ਆ ਸਹੁਰੇ ਘਰ 'ਚ ਪੀਂਦੇ ਵੀ ਨੇ ਤੇ ਮੁਰਗੇ ਵੀ ਬਣਦੇ ਨੇ, ਤੇ ਅਸੀਂ ਪੁੱਛੀ ਤਾਂ ਭੈਣ ਜੀ ਤੁਸੀਂ ਫਿਰ ਤੁਹਾਡੇ ਤੇ ਕਿਰਪਾ ਹੈ, ਤੁਸੀਂ ਤੇ ਨਹੀਂ ਖਾਂਦੇ। ਕਹਿੰਦੇ ਬਾਬਾ ਜੀ ਹੁਣ ਵੱਖਰੀ ਸਬਜ਼ੀ ਕਿਹੜਾ ਬਣਾਵੇ, ਤਰੀ ਤਰੀ ਨਾਲ ਰੋਟੀ ਖਾ ਲੈਂਦੀ, ਹੁਣ ਵੱਖਰੀ ਨਹੀਂ ਨਾ ਬਣਾਈ ਜਾਂਦੀ, ਪੇਕੇ ਘਰ ਪੇਕੇ ਘਰ ਤੇ ਹੁਣ ਹੈ, ਔਰ ਹੁਣ ਮੈਂ ਕੀ ਕਰਾਂ ਦੱਸੋ। ਇਹ ਨਹੀਂ ਬਈ ਇੱਕ ਵੋ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਲੇਕਿਨ ਮਰਦ ਵੋ ਹੈ ਜੋ ਜਮਾਨੇ ਕੋ ਬਦਲ ਦੇਤੇ। ਗੁਰਮੁਖ ਉਹ ਹੈ ਜਿਹੜਾ ਦੂਜਿਆਂ ਨੂੰ ਆਪਣੇ ਪਿੱਛੇ ਲਾਵੇ, ਲੋਕਾਂ ਪਿੱਛੇ ਨਾ ਲੱਗੇ ਵੀ ਫਲਾਣਾ ਗੱਲਾਂ ਕਰਦਾ ਤੇ ਮੈਂ ਤੇ ਇਕੱਲਾ ਹੀ ਹਾਂ ਪਿੰਡ ਚੋਂ ਜਾਣ ਵਾਲਾ, ਸਾਰਾ ਪਿੰਡ ਇੱਕ ਪਾਸੇ ਛੱਡੋ ਪਰਾਂ। ਨਹੀਂ ਬਈ, ਤੂੰ ਪਿੰਡ ਪਿੱਛੇ ਲਾਣਾ, ਤੂੰ ਪਿੰਡ ਪਿੱਛੇ ਨਹੀਂ ਲੱਗਣਾ। ਇੱਕ ਗੱਲ ਹੋਰ ਧਿਆਨ ਚ ਰੱਖੋ, ਵੱਗ ਸ਼ੇਰਾਂ ਦੇ ਨਹੀਂ ਹੁੰਦੇ, ਵੱਗ ਭੇਜਾਂ ਦੇ ਹੁੰਦੇ। ਸ਼ੇਰ ਤੇ ਇਕੱਲਾ ਹੀ ਬਥੇਰਾ ਹੁੰਦਾ, ਸਵਾ ਲੱਖ ਵਰਗਾ ਇੱਕ ਸਿੰਘ ਜੇ ਚੜ੍ਹਦੀ ਕਲਾ ਵਾਲਾ ਪਿੰਡ ਚ ਹੋਵੇ, ਇੱਕ ਗੁਰਮੁਖ ਹੋਵੇ, ਦੁਨੀਆਂ ਦੀ ਪਰਵਾਹ ਨਹੀਂ ਕਰੀਦੀ, ਬੇਪਰਵਾਹ ਹੋ ਕੇ ਮਸਤੀ ਦੀ ਚਾਲ ਚੱਲਦੇ ਰਹਿਣਾ ਚਾਹੀਦਾ। ਮੈਂ ਆਖਿਆ ਕਿਤੇ ਖਤਰਾ ਹੀ ਨਾ ਬਣ ਜਾ, ਸ੍ਰੀ ਸਾਹਿਬ ਪਾਣ ਲੱਗਾ, ਅੰਮ੍ਰਿਤ ਛਕਣ ਲੱਗਾ, ਪੰਜ ਅੰਦਰ ਅੰਮ੍ਰਿਤ ਛਕਾਉਣ ਲੱਗੇ ਨੇ, ਮੈਂ ਵੜਦਾ ਵੜਦਾ ਮੁੜ ਆਇਆ। ਮੈਂ ਕਿਹਾ ਪਾ ਲੈਨੇ ਆ ਸ੍ਰੀ ਸਾਹਿਬ, ਜਾ ਕੇ ਕਹਿ ਦਿਆਂਗੇ ਵੀ ਛਕਦੇ ਆ।

0: ਬੈਠਣ ਬਾਹਰੋਂ ਵੀ ਇਹ ਜਾਏਗਾ ਜਾਣ ਨਹੀਂ ਦੇਣਾ ਉੱਥੇ ਉਦੋਂ ਕੁੰਡੀ ਖੋਲਣੀ ਜਦੋਂ ਟਰਾਲੀਆਂ ਮੋੜ ਆਉਣੀਆਂ ਵੀ ਭੋਗ ਪੈ ਗਿਆ ਹੁਣ ਉੱਥੇ ਤੁਰ ਕੇ ਜਾਂਦੇ ਸੀ ਉੱਥੇ ਇੱਕ ਦਫ਼ਾ ਮੇਰੇ ਸਾਡੇ ਰਿਸ਼ਤੇਦਾਰ ਤੋਂ ਕੋਈ ਆਇਆ ਤੇ ਉਹ ਕਹਿੰਦੇ ਕਿ ਠੇਕੇ ਤੇ ਜਾਣਾ ਹੈ ਮੈਨੂੰ ਕਹਿੰਦੇ ਲੈ ਆ ਬੋਤਲ ਜਾ ਕੇ ਮੈਂ ਕਿਹਾ ਮੈਂ ਤੇ ਹੱਥ ਨਹੀਂ ਲਾਉਂਦਾ ਮੈਂ ਤੇ ਅੰਮ੍ਰਿਤ ਛਕਿਆ ਉਹ ਗੁੱਸਾ ਚੜਿਆ ਪੀਟੀ ਗਾਦੀ ਚ ਬਤਾਰਨ ਲੱਗਾ ਸ੍ਰੀ ਸਾਹਿਬ ਫੜੀ ਮੇਰੀ ਧੱਕੇ ਨਾਲ ਹੁਣ ਬੱਚੇ ਦਾ ਕੀ ਜ਼ੋਰ ਚੱਲਣਾ ਫੜ ਕੇ ਨਾ ਸ੍ਰੀ ਸਾਹਿਬ ਲਵਾ ਕੇ ਉਹ ਮਾਰੀ ਪਾਣੀ ਚ ਜਾ ਡਿੱਗੀ ਪਾਣੀ ਚ ਨਾਲ ਹੀ ਵੜ ਗਈ ਦੁੱਖ ਲੱਗਾ ਬੜਾ ਵੀ ਚੁੱਕ ਰਿਹਾ ਛਕਿਆ ਨਹੀਂ ਸੀ ਸ੍ਰੀ ਸਾਹਿਬ ਤੇ ਚੁੱਕ ਲਈ ਵੀ ਮੈਂ ਤੇ ਛਕਿਆ ਨਹੀਂ ਸੀ ਪਰ ਵੇਖੋ ਰੋਇਆ ਵੀ ਤੇ ਅਰਦਾਸ ਵੀ ਕੀਤੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਖਲੋਤਾ ਉਹ ਸਾਰੇ ਪਰਿਵਾਰ ਨੂੰ ਛੇ ਮਹੀਨਿਆਂ ਦੇ ਵਿੱਚ ਵਿੱਚ ਸਾਰਿਆਂ ਨੂੰ ਪਾਉਣੀਆਂ ਪਈਆਂ ਸ੍ਰੀ ਸਾਹਿਬ
1: ਸ੍ਰੀ ਅਕਾਲ
0: ਮੇਰੀ ਸਿਹਤ ਵਿਗੜੀ ਡਾਕਟਰ ਕਹਿੰਦੇ ਇਹ ਨਹੀਂ ਠੀਕ ਹੁੰਦਾ ਮਹਾਂਪੁਰਸ਼ਾਂ ਕੋਲ ਲੈ ਗਏ ਉਹ ਕਹਿੰਦੇ ਬਚੇਗਾ ਹੀ ਤਾਂ ਅੰਮ੍ਰਿਤ ਛਕ ਲਓ ਸ਼ਰਾਬ ਕੱਢੋ ਘਰ ਚੋਂ ਹੁਣ ਵੇਖੋ ਭਾਵੇਂ ਮਾਪੇ ਜਿੱਦਾਂ ਦੇ ਮਰਜ਼ੀ ਹੋਣ ਪਰ ਪੁੱਤਰ ਪਿਆਰੇ ਹੁੰਦੇ ਲੱਖ ਤੁਸੀਂ ਕਹੀ ਜਾਓ ਬੱਚੇ ਪਿਆਰੇ ਹੁੰਦੇ ਨੇ ਕਹਿੰਦੇ ਜੀ ਸ਼ਰਾਬ ਇਹਨਾਂ ਨਾਲੋਂ ਮਹਿੰਗੀ ਥੋੜਾ ਹੈ ਬੱਚਿਆਂ ਤੋਂ ਉੱਪਰ ਕੀ ਚੀਜ਼ ਹੁੰਦੀ ਦੱਸੋ ਬਾਬਾ ਜੀ ਕੀ ਕਰੀਏ ਮਹਾਂਪੁਰ ਕਹਿੰਦੇ ਇਹਨੂੰ ਕੁਝ ਨਹੀਂ ਹੋਏਗਾ ਅੰਮ੍ਰਿਤ ਛਕ ਲਓ ਘਰ 'ਚ ਸ਼ਰਾਬ ਨਾ ਵੜੇ ਕਰੀ ਵੇਖੋ ਇਹੋ ਜਿਹਾ ਅੰਮ੍ਰਿਤ ਛਕਿਆ ਸਾਡੀ ਰਿਸ਼ਤੇਦਾਰੀਆਂ ਚੋਂ ਨਿਕਲ ਗਈ ਸ਼ਰਾਬ ਅੱਗੇ ਤੋਂ ਅੱਗੇ ਸਭ ਹੁਣ ਤੇ ਸਾਡਾ ਪਰਿਵਾਰ ਏਡਾ ਹੋ ਗਿਆ ਕਿ ਮੈਂ ਗਿਣ ਨਹੀਂ ਸਕਦਾ ਮੈਨੂੰ ਇੱਕ ਮਾਂ ਨੇ ਜਨਮ ਦਿੱਤਾ ਹੈ ਮੈਨੂੰ ਅੱਜ ਇਸ ਗੱਲ ਦਾ ਬੜਾ ਮਾਣ ਹੈ ਮੇਰੀਆਂ ਹਜ਼ਾਰਾਂ ਮਾਵਾਂ ਨੇ ਮੈਨੂੰ ਇਸ ਗੱਲ ਦਾ ਮਾਣ ਭੈਣ ਮੇਰੀ ਹੈ ਨਹੀਂ ਸੀ ਕੋਈ ਪਰ ਮੈਨੂੰ ਅੱਜ ਬੜਾ ਮਾਣ ਹੈ ਕਿ ਮੇਰੀਆਂ ਲੱਖਾਂ ਭੈਣਾਂ ਨੇ ਜਿਹੜੀਆਂ ਆਪਣੇ ਭਰਾਵਾਂ ਤੋਂ ਵੱਧ ਕੇ ਮੈਨੂੰ ਪ੍ਰੇਮ ਕਰਦੀਆਂ ਇਸ ਗੱਲ ਦਾ ਮਾਣ ਹੈ ਪਿਤਾ ਇੱਕ ਹੁੰਦਾ ਸਾਰਿਆਂ ਦਾ ਪਰ ਮੇਰੇ ਸਿਰ ਤੇ ਹੱਥ ਪਤਾ ਹੀ ਨਹੀਂ ਕਿੰਨੇ ਕੁ ਬਾਪੂ ਰੱਖਦੇ ਕਿੰਨੇ ਕੁ ਬਜ਼ੁਰਗ ਨੇ ਜਿਹੜੇ ਮੇਰੇ ਸਿਰ ਤੇ ਹੱਥ ਰੱਖਦੇ ਇਹ ਅਸੀਸਾਂ ਲੋਕ ਜੰਮਦੇ ਨੇ ਜੰਮ ਕੇ ਵੀ ਸੁੱਖ ਨਹੀਂ ਦਿੰਦੇ ਇਹ ਸਾਡੇ ਤੇ ਸਤਿਗੁਰੂ ਦੀ ਮਿਹਰ ਹੈ ਸਾਨੂੰ ਪਲੇ ਪਲਾਏ ਮਿਲੇ ਇਹ ਵੀ ਕਿਰਪਾ ਹੈ ਹਨ ਲੈਕ ਵੀ ਵਿੱਚ ਹੈਗੇ ਆ ਪਰ ਲੈਕ ਵੀ ਹੈਗੇ ਨੇ ਸਾਰੇ ਇੱਕੋ ਜਿਹੇ ਨੇ ਲੈਕ ਨਾ ਲੈਕ ਤੁਹਾਡੇ ਘਰਾਂ 'ਚ ਵੀ ਹੁੰਦੇ ਨੇ ਇਹ ਪੁੱਤਰ ਵੀ ਪਲੇ ਪਲਾਏ ਸਾਡੇ ਬੱਚਿਆਂ ਵਾਂਗੂ ਪ੍ਰੇਮ ਮੈਨੂੰ ਕਰਦੇ ਨੇ ਉਹ ਵੀ ਨੇ ਵਿੱਚ ਸਾਰੇ ਤਰ੍ਹਾਂ ਦੇ ਹੀ ਨੇ ਦੁੱਖ ਵੀ ਦਿੰਦੇ ਨੇ ਕਈ ਕਈ ਫਿਰ ਸੁੱਖ ਵਾਲੇ ਵੀ ਨੇ ਜਿਹੜੇ ਮੈਨੂੰ ਵੇਖ ਲੈਂਦੇ ਨੇ ਵੀ ਇਹ ਹੁਣ ਇਸ ਵੇਲੇ ਥੋੜਾ ਜਿਹਾ ਦੁਖੀ ਨੇ ਤੇ ਵਿਚਾਰੇ ਦੁਖੀ ਹੋ ਜਾਂਦੇ ਖੁਸ਼ ਹਾਂ ਤੇ ਫਿਰ ਖੁਸ਼ ਹੁੰਦੇ ਨੇ ਉਹ ਵੀ ਨੇ ਵਿੱਚ ਚਲੋ ਸੋ ਮੈਂ ਸਿਰਫ ਇਹ ਬੇਨਤੀ ਕਰ ਰਿਹਾ ਹਾਂ ਕਿ ਤੁਰੋ ਇੱਕ ਦਿਨ ਅੰਦਰੋਂ ਅਰਦਾਸ ਕਰਕੇ ਮਾਂ ਤੁਰਦੀ ਹੈ ਤਾਂ ਇੱਕ ਨਾ ਇੱਕ ਦਿਨ ਉਹਦੇ ਪਰਿਵਾਰ ਸਿੱਖੀ ਜ਼ਰੂਰ ਆ ਜਾਏਗੀ ਜੇ ਤੇਰੇ ਜਿਉਂਦਿਆਂ ਨਾ ਆਈ ਤੇਰੇ ਮਰਨ ਤੋਂ ਬਾਅਦ ਆ ਜਾਏ

ਜਦੋਂ ਆਏਗੀ ਨਾ ਮਾਂ ਦੀ, ਫਿਰ ਪੁੱਤ ਫਿਰ ਗੱਲਾਂ ਯਾਦ ਆਉਣ। ਮਾਵਾਂ ਅਰਦਾਸਾਂ ਕਰਦੀਆਂ ਰਹਿਣ ਹਮੇਸ਼ਾ, ਮਾਵਾਂ ਪੁੱਤਰਾਂ ਦੀ ਹਮੇਸ਼ਾ ਸੁੱਖ ਚਾਹੁੰਦੀਆਂ। ਮਾਂ ਵਰਗਾ ਘਨਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ। ਮੈਂ ਮਾਂ ਦੀ ਇੱਕ ਗੱਲ ਕਰਨਾ, ਮੈਂ ਕਲਕੱਤੇ ਕੀਤੀ ਇੱਕੋ ਵਾਰੀ, ਹੁਣ ਤੱਕ ਮੈਂ ਕਿਸੇ ਲਿਖਾਰੀ ਦੀ ਲਿਖਤ ਮੈਂ ਟ੍ਰਿਬਿਊਨ ਅਖਬਾਰ ਵਿੱਚ ਪੜ੍ਹੀ ਸੀ। ਉਹਨੇ ਆਪਣੀ ਹੱਡ ਬੀਤੀ ਲਿਖੀ, ਪ੍ਰੋਫੈਸਰ ਮੋਹਨ ਸਿੰਘ, ਮੋਹਨ ਸਿੰਘ ਠੀਕ ਹੈ ਸਰ ਜੀ, ਮੋਹਨ ਸਿੰਘ, ਉਹਨੇ ਇਹ ਲਾਈਨਾਂ ਲਿਖੀਆਂ ਸਨ।

0: ਦੀਆਂ ਛਾਵਾਂ ਕਹਿੰਦਾ ਹੈ। ਮੋਹਨ ਸਿੰਘ ਨੇ ਲਿਖਿਆ ਕਿ ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਮਾਂ ਵਰਗਾ ਕਣਛਾਵਾਂ ਬੂਟਾ ਨਹੀਂ ਕੋਈ। ਕਹਿੰਦੇ ਨੇ ਲੋਕ ਸਵਰਗ ਮੰਗਦੇ ਆ, ਇਹ ਦੁਨੀਆ ਦੇ ਲੋਕੋ ਮਾਂ ਤੋਂ ਤੇ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ ਨੇ। ਇਹਦਾ ਅਰਥ ਇਹ ਬਣਿਆ ਵੀ ਮਾਂ ਦੀ ਗੋਦ ਵਿੱਚ ਜਿਹੜਾ ਸਵਰਗ ਹੈ, ਸਵਰਗ ਏਡੂ ਵੱਡਾ ਹੋ ਨਹੀਂ ਸਕਦਾ। ਪਰ ਕਿਵੇਂ ਕਰਿਓ, ਮਾਪੇ ਕੁ ਮਾਪੇ ਨਹੀਂ ਬਣਦੇ, ਪੁੱਤਰ ਕੁ ਪੁੱਤਰ ਬਣ ਜਾਂਦੇ। ਮਾਪੇ ਕੁ ਮਾਪੇ ਨਹੀਂ ਹੁੰਦੇ, ਪੁੱਤਰ ਕੁ ਪੁੱਤਰ ਬਣ ਜਾਂਦੇ ਆ। ਮਾਤਾ ਪਿਤਾ ਹਮੇਸ਼ਾ ਬੱਚੇ ਦਾ ਭਲਾ ਸੋਚਦੇ ਆ, ਉਹ ਵੀ ਮੈਂ ਬਜ਼ੁਰਗ ਵੇਖੇ, ਉਹ ਵੀ ਮੈਂ ਬੰਦੇ ਅੱਜ ਵੇਖੇ ਆ ਜਿਹੜੇ ਮਾਵਾਂ ਤੇ ਹੱਥ ਵੀ ਚੁੱਕ ਦਿੰਦੇ, ਧੱਕੇ ਵੀ ਮਾਰਦੇ। ਭੈੜੀਆਂ ਭੈੜੀਆਂ ਗਾਲਾਂ ਇੱਥੇ ਬੜੀਆਂ ਮਾਵਾਂ ਰੋਂਦੀਆਂ ਵੇਖੀਆਂ ਨੇ, ਜਿਹੜੀਆਂ ਕਹਿਣੀਆਂ ਬਾਬਾ ਜੀ ਸਾਨੂੰ ਥਾਂ ਦੇ ਦਿਓ, ਬਿਰਧ ਆਸ਼ਰਮ ਬਣਾ ਲਓ। ਕੋਈ ਧੀਆਂ ਵੀ ਨੇ, ਪੁੱਤਰ ਵੀ ਨੇ, ਪਰ ਸਾਨੂੰ ਪੁੱਛਦਾ ਕੋਈ ਨਹੀਂ। ਬਾਬਾ ਜੀ ਮੇਰਾ ਪੁੱਤਰ ਕਹਿੰਦਾ ਹੁੰਦਾ ਸੀ ਤੈਨੂੰ ਖਰਚਾ ਦਿਆਂਗਾ, ਮਹੀਨੇ ਦਾ ਮੈਨੂੰ 2000 ਦਿੰਦਾ ਸੀ, ਸਾਲ ਦਾ 200 ਰੁਪਈਆ ਦਿੱਤਾ, ਮੈਂ ਕਿੱਥੋਂ ਦਵਾਈਆਂ ਲਵਾਂ। ਬੜੀਆਂ ਮਾਵਾਂ ਇੱਥੇ ਮੈਂ ਵੇਖੀਆਂ, ਸਭ ਕੁਝ ਹੁੰਦਿਆਂ ਹੋਇਆ ਵੀ, ਪਰ ਇਹ ਮੈਂ ਅਰਜ਼ ਆਪ ਜੀ ਦੇ ਚਰਨਾਂ ਵਿੱਚ ਹਮੇਸ਼ਾ ਕਰਦਾ ਰਹਿੰਦਾ, ਚੰਗੇ ਪੁੱਤਰ ਬਣੋ, ਚੰਗੇ ਪਤੀ ਬਣੋ, ਚੰਗੇ ਪਿਤਾ ਬਣੋ, ਚੰਗੇ ਦਾਦੇ ਬਣੋ, ਚੰਗੇ ਨਾਨੇ ਬਣੋ, ਸਾਰੇ ਫਰਜ਼ ਚੰਗੀ ਤਰ੍ਹਾਂ ਨਿਭਾਉਣੇ ਚਾਹੀਦੇ ਨੇ, ਲਾਇਕ ਬਣੋ। ਇਹ ਤੁਸੀਂ ਸੋਚਣਾ ਹੈ ਕਿ ਕਿਵੇਂ ਤੁਸੀਂ ਆਪਣੀ ਮਾਂ ਨੂੰ ਖੁਸ਼ ਰੱਖਣਾ ਹੈ, ਕਿਵੇਂ ਆਪਣੀ ਘਰਵਾਲੀ ਨੂੰ ਖੁਸ਼ ਰੱਖਣਾ ਹੈ, ਕਿਵੇਂ ਆਪਣੇ ਬੱਚਿਆਂ ਨੂੰ ਖੁਸ਼ ਰੱਖਣਾ ਹੈ। ਕਈ ਲੋਕ ਮਾਂ ਨੂੰ ਖੁਸ਼ ਕਰ ਲੈਂਦੇ ਨੇ, ਘਰਵਾਲੀ ਨੂੰ ਰਸਾ ਲੈਂਦੇ ਨੇ, ਕਈ ਘਰਵਾਲੀ ਨੂੰ ਖੁਸ਼ ਕਰਦਿਆਂ ਕਰਦਿਆਂ ਮਾਂ ਨੂੰ ਰਸਾ ਲੈਂਦੇ ਨੇ। ਪਰ ਖੁਸ਼ ਦੋਵੇਂ ਹੋਣ, ਇਕੱਲਾ ਬਹਿ ਕੇ ਕਦੇ ਸੋਚਿਆ ਕਰ ਕਿ ਮੇਰੀ ਮਾਂ ਮੇਰੇ ਤੋਂ ਖੁਸ਼ ਹੈ, ਕਦੇ ਸੋਚ ਮੇਰੀ ਪਤਨੀ ਮੇਰੇ ਤੋਂ ਖੁਸ਼ ਹੈ, ਮਾਂ ਕਰਕੇ ਘਰਵਾਲੀ ਰੁਚੀ ਤੇ ਨਹੀਂ। ਇਹ ਤੂੰ ਸੋਚ, ਕਿਉਂਕਿ ਉਹਦਾ ਵੀ ਫਿਕਰ ਤੈਨੂੰ ਹੋਣਾ ਚਾਹੀਦਾ, ਉਹ ਤੇਰੇ ਲੜਨ ਲੱਗੀ ਮਾਪਿਆਂ ਨੂੰ ਛੱਡ ਕੇ, ਮਾਂ ਦੇ ਵੀ ਇੰਨਾ ਪਿੱਛੇ ਨਾ ਲੱਗ ਵੀ ਘਰਵਾਲੀ ਦਾ ਧਿਆਨ ਨਾ ਰੱਖੇ। ਇਹ ਐਡਜਸਟਮੈਂਟ ਤੂੰ ਕਰਨੀ ਹੈ, ਸੋਚਣਾ ਤੂੰ ਹੈ। ਮਾਂ ਦਾ ਵੀ ਖਿਆਲ ਰੱਖ, ਚੰਗਾ ਪੁੱਤਰ ਬਣ, ਮਾਂ ਖੁਸ਼ ਹੈ, ਚੰਗਾ ਪਤੀ ਬਣ, ਪਤਨੀ ਖੁਸ਼ ਹੈ, ਚੰਗੇ ਪਿਤਾ ਬਣੋ, ਬੱਚੇ ਖੁਸ਼ ਨੇ, ਚੰਗੇ ਦਾਦੇ ਬਣੋ, ਚੰਗੇ ਨਾਨੇ ਬਣੋ। ਇਹ ਸਾਰਿਆਂ ਨਾਲੋਂ ਚੰਗੀ ਗੱਲ ਹੈ, ਸਭ ਨਾਲੋਂ ਵੱਡੀ ਜ਼ਰੂਰੀ ਗੱਲ ਹੈ। ਕਦੀ ਵੀ ਬਹਿ ਕੇ ਸੋਚੋ ਵੀ ਮੈਂ ਚੰਗਾ ਸਿੱਖ ਵੀ ਬਣਿਆ। ਇਹ ਗੱਲ ਦਾ ਮੈਂ ਅੱਗੇ ਵੀ ਬੇਨਤੀ ਕਰਦਾ ਸਾਂ ਪਰਸੋਂ ਦੀਵਾਨ ਵਿੱਚ, ਕਿ ਲੋਕ ਚੰਗੇ ਪੁੱਤ ਬਣ ਜਾਂਦੇ ਨੇ, ਲੋਕ ਚੰਗੇ ਪਤੀ ਬਣ ਜਾਂਦੇ ਨੇ, ਲੋਕ ਚੰਗੇ ਨਾਨੇ ਚੰਗੇ ਦਾਦੇ ਬਣ ਜਾਂਦੇ ਨੇ, ਚੰਗੇ ਪਿਤਾ ਬਣ ਜਾਂਦੇ ਨੇ, ਪਰ ਚੰਗੇ ਸਿੱਖ ਨਹੀਂ ਬਣਦੇ। ਮਾਂ ਦਾ ਫਿਕਰ ਕਰ ਲੈਣਗੇ, ਘਰਵਾਲੀ ਦਾ ਫਿਕਰ ਕਰ ਲੈਣਗੇ ਵੀ ਘਰਵਾਲੀ ਨੂੰ ਮੇਰੇ ਤੋਂ ਆਸ ਹੈ, ਮਾਂ ਨੂੰ ਮੇਰੇ ਤੋਂ ਆਸ ਹੈ, ਬੱਚਿਆਂ ਨੂੰ ਮੇਰੇ ਤੋਂ ਆਸ ਹੈ, ਪਰ ਇਹ ਭੁੱਲ ਜਾਂਦੇ ਨੇ ਵੀ ਕਲਗੀਧਰ ਨੇ ਵੀ ਤੇ ਸਾਡੇ ਤੋਂ ਕੋਈ ਆਸ ਕੀਤੀ ਸੀ। ਉਹਨਾਂ ਨੇ ਵੀ ਤੇ ਆਖਿਆ ਸੀ ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਇਹ ਸੋਚਾਰ, ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ ਇੱਕ ਵੀ ਨੀ ਰੱਖਿਆ ਤੁਸੀਂ, ਅਤਾਵਾਂ ਆਖਣ ਲੱਗੀਆਂ ਸਾਡੇ ਲਾਲ ਨਹੀਂ ਦਿਸਦੇ ਚਾਰ ਸਨ। ਕਲਗੀਧਰ ਕਹਿੰਦੇ ਚਾਰੇ ਲਾਲ ਵਾਰ ਦਿੱਤੇ, ਲਾੜੀ ਮੌਤ ਨਾਲ ਵਿਆਹ ਤੇ ਦੋ ਚਮਕੌਰ ਦੀ ਗੜੀ ਚ ਦੋ ਸਰਹੰਦ ਦੀਆਂ ਨੀਹਾਂ। ਤੇ ਮਾਤਾਵਾਂ ਨੇ ਆਖਿਆ ਸਤਿਗੁਰੂ ਚਾਰ ਸਨ ਇੱਕ ਨਹੀਂ ਸੀ, ਚਾਰਾਂ ਚੋਂ ਇੱਕ ਰੱਖ ਲੈਂਦੇ, ਅੱਗੇ ਕੁੱਲ ਵੱਧ ਚੱਲਦੀ, ਅੱਗੇ ਪਰਿਵਾਰ ਵੱਧਦਾ। ਤੇ ਸਤਿਗੁਰੂ ਆਖਣ ਲੱਗੇ ਕੋਈ ਗੱਲ ਨਹੀਂ, ਆ ਸਾਰੇ ਮੇਰੇ ਹੀ ਨੇ, ਮੈਂ ਇਹਨਾਂ ਤੋਂ ਵਾਰ ਦਿੱਤੇ ਨੇ, ਇਹਨਾਂ ਵਿੱਚੋਂ ਮੈਨੂੰ ਅਜੀਤ ਸਿੰਘ ਦਿੱਸੇਗਾ, ਇਹਨਾਂ ਚੋਂ ਮੈਨੂੰ ਜੁਝਾਰ ਸਿੰਘ ਦਿੱਸੇਗਾ, ਇਹਨਾਂ ਚੋਂ ਹੀ ਮੈਨੂੰ ਜੋਰਾਵਰ ਸਿੰਘ ਦਿੱਸੇਗਾ, ਤੇ ਇਹਨਾਂ ਚੋਂ ਹੀ ਮੈਂ ਫਤਿਹ ਸਿੰਘ ਨੂੰ ਵੇਖਾਂਗਾ। ਤੇ ਇਹ ਸੱਚਾਈ ਹੈ, ਅਟਲ ਸੱਚਾਈ ਹੈ ਕਿ ਕਲਗੀਧਰ ਪਿਤਾ ਜ਼ਰੂਰ ਲੱਭਦੇ ਹੋਣਗੇ ਕਿ ਇਹਨਾਂ ਚ ਮੇਰਾ ਫਤਿਹ ਸਿੰਘ ਵਰਗਾ ਹੈ ਕੌਣ। ਮੈਂ ਅਜੀਤ ਸਿੰਘ ਵਾਰਿਆ ਸੀ, ਇਹਨਾਂ ਚੋਂ ਅਜੀਤ ਸਿੰਘ ਵਾਲੇ ਗੁਣ ਹਨ ਕਿਸੇ? ਮੈਂ ਜੁਝਾਰ ਸਿੰਘ ਵਾਰਿਆ, ਜੁਝਾਰ ਸਿੰਘ ਬਣੇ ਹੈ ਕੋਈ ਬਣਿਆ ਇਹਨਾਂ ਚੋਂ? ਤੇ ਮੈਂ ਅਰਜ਼ ਤੁਹਾਡੇ ਚਰਨਾਂ ਚ ਹਮੇਸ਼ਾ ਹਰ ਥਾਂ ਤੇ ਕਰਦਾ ਰਹਿੰਦਾ, ਅਸੀਂ ਜ਼ਰੂਰ ਬੇਨਤੀ ਕਰੀਏ ਕਲਗੀਧਰ ਦੀ ਤਸਵੀਰ ਸਾਹਮਣੇ ਖਲੋ ਕੇ ਬਾਜਾਂ ਵਾਲਿਆ, ਤੇ ਪੁੱਤਰਾਂ ਵਰਗੇ ਨਹੀਂ ਬਣ ਸਕਦੇ, ਅਜੀਤ ਜੁਝਾਰ ਸਿੰਘ ਦੀ ਥਾਂ ਤੇ ਅਸੀਂ ਲੈ ਹੀ ਨਹੀਂ ਸਕਦੇ, ਇੰਨੀਆਂ ਨਲੇਕੀਆਂ ਤੇ ਕਰਤੂਤਾਂ ਮਾੜੀਆਂ ਨੇ ਸਾਡੀਆਂ, ਉਹਨਾਂ ਵਾਲੀ ਥਾਂ ਨਹੀਂ ਲੈ ਸਕਦੇ, ਉਹਨਾਂ ਵਰਗਾ ਜੀਵਨ ਨਹੀਂ, ਉਹਨਾਂ ਵਰਗੀ ਕਰਨੀ ਨਹੀਂ, ਉਹਨਾਂ ਵਰਗੀ ਸੀਰਤ ਤੇ ਨਹੀਂ ਸਾਡੀ ਹੋ ਸਕਦੀ, ਪਰ ਘੱਟ ਤੋਂ ਘੱਟ ਉਹਨਾਂ ਵਾਲੀ ਸੂਰਤ ਬਣਾ ਲਈਏ, ਉਹਨਾਂ ਵਾਲਾ ਬਾਣਾ ਪਾ ਲਈਏ।
1: ਉਹਨਾਂ ਵਾਲਾ ਪਹਿਰਾਵਾ ਹੀ ਪਾ ਲਈਏ। ਕਲਗੀ ਵਾਲੇ ਫਿਰ ਵੀ ਕਹਿਣਗੇ ਚੱਲ ਮੇਰੇ ਪੁੱਤਰ ਵਾਲਾ ਬਾਣਾ ਤੇ ਪਾਇਆ ਤੂੰ, ਘੱਟ ਤੋਂ ਘੱਟ ਦਾੜੀ ਤੇ ਰੱਖੀ ਹੈ, ਘੱਟ ਤੋਂ ਘੱਟ ਪੱਗ ਤੇ ਬੰਨਣਾ ਹੈ। ਮੇਰਾ ਪੁੱਤਰ ਅਜੀਤ ਸਿੰਘ ਮੈਂ ਵਾਰਿਆ ਸੀ ਤੇ ਮੈਨੂੰ ਤੇਰੇ ਚੋਂ ਅਜੀਤ ਦਿਸਣਾ ਚਾਹੀਦਾ। ਕਲਗੀਧਰ ਨੇ ਸਾਡੇ ਚੋਂ ਫਤਿਹ ਸਿੰਘ ਵੇਖਣਾ ਹੈ, ਸਾਡਿਆਂ ਬੱਚਿਆਂ ਚੋਂ ਫਤਿਹ ਸਿੰਘ ਵੇਖਣਾ ਹੈ। ਸਾਡੀਆਂ ਮਾਵਾਂ ਦਾ ਫਰਜ਼ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਸਜਾਓ, ਜ਼ਰੂਰ ਤਿਆਰ ਕਰੋ, ਸੋਹਣੇ ਕੱਪੜੇ ਪਵਾਓ, ਪਰ ਇੱਦਾਂ ਦੇ ਵੀ ਬਣਾਓ ਵੀ ਉਹਨਾਂ ਵਿੱਚੋਂ ਫਤਿਹ ਸਿੰਘ ਦੇ। ਕਲਗੀਧਰ ਨੇ ਜਿਗਰ ਦੇ ਟੋਟੇ ਵਾਰੇ, ਰੋਕੜਾ ਨਿਰਮੋਹੀ ਸਨ ਸੱਚੇ ਪਾਤਸ਼ਾਹ। ਕਲਗੀਧਰ ਸੱਚੇ ਪਾਤਸ਼ਾਹ ਉਹ ਨਿਰਮੋਹੀ ਨਹੀਂ ਸਨ, ਵਿਮੋਹ ਨਹੀਂ ਸਨ ਕਰਦੇ ਬੱਚਿਆਂ ਦਾ। ਜਦੋਂ ਮਹਾਰਾਜ ਘਰ ਚ ਆਉਂਦੇ ਸੀ ਤੇ ਸਾਹਿਬਜ਼ਾਦੇ ਭੱਜ ਕੇ ਕੰਡਾਡੇ ਚੜ੍ਹਦੇ ਸਨ, ਫਤਿਹ ਸਿੰਘ ਭੱਜ ਕੇ ਗੋਦ ਚੜ੍ਹਦਾ ਸੀ ਮਹਾਰਾਜ ਦੀ, ਚੁੱਕਦੇ ਸਨ ਮਹਾਰਾਜ ਉਹਨਾਂ ਨਾਲ ਖੇਡਦੇ ਸਨ, ਕਲਗੀਧਰ ਲਾਡ ਲਾਉਂਦੇ ਸਨ। ਇਹ ਥੋੜਾ ਸੀ ਵੀ ਸੱਚੇ ਪਾਤਸ਼ਾਹ ਉਹਨਾਂ ਨੂੰ ਨੇੜੇ ਨਹੀਂ ਸੀ ਆਉਣ ਦਿੰਦੇ, ਸਾਰੇ ਵੀ ਮਹਾਰਾਜ ਕੋਲ ਇਕੱਠੇ ਬਹਿੰਦੇ ਸੀ। ਮਹਾਰਾਜ ਆਪ ਵੀ ਕਈ ਵਾਰੀ ਸਿਖਾਉਂਦੇ ਸੀ ਵੀ ਆਓ ਮੈਂ ਸਿਖਾਨਾ ਪੁੱਤਰੋ। ਗੋਦ ਚੜ੍ਹਦੇ ਹੋਣਗੇ, ਕੰਡਾੜੇ ਚੜ੍ਹਦੇ ਹੋਣਗੇ, ਪਿਛਲੇ ਜਨਮਾਂ ਦੀਆਂ ਖੁਰੇ ਕਿੰਨੀਆਂ ਕੁ ਕਮਾਈਆਂ ਤੇ ਤਾਂ ਉਹ ਆਏ। ਤੇ ਮਾਂ ਗੁਜਰੀ ਨੇ 34 ਸਾਲਾਂ ਬਾਅਦ ਪੁੱਤਰ ਦਾ ਮੂੰਹ ਵੇਖਿਆ ਸੀ, ਵਿਆਹ ਹੋਏ ਨੂੰ 34 ਸਾਲ ਹੋ ਗਏ। 34 ਸਾਲ ਥੋੜਾ ਜਿਹਾ ਅਰਸਾ ਨਹੀਂ ਹੁੰਦਾ। ਇਹੋ ਜੀ ਮਾਂ 9.5 ਸਾਲ ਦੇ ਸੀ ਮਹਾਰਾਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਚਲੇ ਗਏ। ਪਹਿਲਾਂ ਪੁੱਤ ਨੂੰ ਪਾਲਿਆ, ਫਿਰ ਨੂੰਹ ਚਲੀ ਗਈ, ਫਿਰ ਪੋਤਿਆਂ ਨੂੰ ਪਾਲਿਆ। ਅਜੀਤ ਸਿੰਘ ਮਾਤਾ ਸੁੰਦਰ ਕੌਰ ਜੀ ਦੇ ਕੁੱਖੋਂ ਪੈਦਾ ਹੋਏ ਸਨ। ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਇਹ ਤਿੰਨੇ ਮਾਤਾ ਜੀਤਾਂ ਜੀ ਦੇ ਸਨ ਤੇ ਮਾਤਾ ਜੀਤਾਂ ਜੀ ਛੋਟਿਆਂ ਛੋਟਿਆਂ ਨੂੰ ਛੱਡ ਕੇ ਸੱਚਖੰਡ ਚਲੇ ਗਏ ਸਨ। ਪਹਿਲਾਂ ਪੁੱਤ ਪਾਲਿਆ, ਫਿਰ ਪੋਤਰੇ ਪਾਲਿਆ। ਪਰ ਵੇਖੋ ਵਾਰਿਆ ਸਾਰਾ ਕੁਛ। ਇਸੇ ਕਰਕੇ ਤੇ ਮੈਂ ਅਰਜ਼ ਕਰਦਾ ਰਹਿੰਦਾ, ਮਾਵਾਂ ਦੁਨੀਆਂ ਵਿੱਚ ਬਣੀਆਂ ਹੋਈਆਂ ਨੇ। ਪ੍ਰਤਾਰਨਾ ਆਪਾਂ ਪੜ੍ਹਦੇ ਹਾਂ ਨਾ,

0: ਬੜੀਆਂ ਹੋਈਆਂ, ਮਾਂ ਗੁਜਰੀ ਵਰਗੀ ਮਾਂ ਨਹੀਂ ਹੋ ਸਕੀ। ਕਿੰਨਾ ਲਾਜ ਲਗਾਇਆ, ਹਮੇਸ਼ਾ ਮਹਾਰਾਜ ਪਿਆਰ ਕਰਦੇ ਸੀ। ਤਾਂ ਮੈਂ ਅਰਜ਼ ਹਮੇਸ਼ਾ ਕੀਤੀ ਹੈ ਕਿ ਮਾਂ ਦੀ ਖੁਸ਼ੀ ਦਾ ਖਿਆਲ ਰੱਖੋ। ਤੁਸੀਂ ਮਾਂ ਨੂੰ ਰਸਾਇਆ ਹੈ, ਰੱਬ ਨੂੰ ਖੁਸ਼ ਨਹੀਂ ਕਰ ਸਕੋਗੇ। ਸਾਡੇ ਹਿੰਦੂ ਧਰਮ ਵਿੱਚ ਨਾ ਲੋਕ, ਹਿੰਦੂ ਧਰਮ ਵਿੱਚ ਵੇਖੋ, ਮੰਦਰਾਂ ਵਿੱਚ ਮਾਤਾ ਦੀ ਤਸਵੀਰ, ਮਾਤਾ ਦੀ ਮੂਰਤੀ ਬਣਾਈ ਜਾਂਦੀ ਹੈ। ਮੈਂ ਸ਼ਾਇਦ ਪਿੱਛੇ ਸੰਗਰਾਮ ਤੇ ਬੇਨਤੀ ਕੀਤੀ ਸੀ, ਉਹ ਕਹਿੰਦੇ ਨੇ ਪਰਮੇਸ਼ਰ ਮਾਂ ਵਰਗਾ, ਵੀ ਮਾਂ ਦੇ ਰੂਪ ਵਿੱਚ ਪਰਮੇਸ਼ਰ ਨੂੰ ਯਾਦ ਕਰਦੇ ਆ, ਵੀ ਉਹ ਰੱਬ ਹੈ ਜਿਹੜਾ ਮਾਂ ਵਰਗਾ। ਜਿਵੇਂ ਮਾਂ ਬੱਚੇ ਨੂੰ ਲਾਡਲ ਡਾਉਂਦੀ, ਏਦਾਂ ਹੀ ਉਹ ਲਾਡਲ ਡਾਉਂਦਾ ਹੈ। ਜਿਵੇਂ ਮਾਂ ਦਾ ਮਾਂ ਬੱਚੇ ਦੇ ਦੁੱਖ ਤੇ ਦੁਖੀ ਹੋ ਜਾਂਦੀ, ਉਹ ਵੀ ਦੁਖੀ ਹੋ ਜਾਂਦਾ ਹੈ। ਜਿਵੇਂ ਮਾਂ ਬੱਚੇ ਦਾ ਸੁੱਖ ਚਾਹੁੰਦੀ ਤੇ ਉਹ ਵੀ ਸੁੱਖ ਚਾਹੁੰਦਾ ਹੈ। ਤਾਂ ਕਰਕੇ ਹਿੰਦੂ ਲੋਕ ਮਾਂ ਦੀ ਮੂਰਤੀ ਬਣਾ ਕੇ ਪੂਜਦੇ ਨੇ, ਵੀ ਰੱਬ ਹੈ ਜਿਹੜਾ ਉਹ ਮਾਂ ਵਰਗਾ, ਤੇ ਅਸਾਈ ਪਿਤਾ ਸਮਝ ਕੇ ਪੂਜਦੇ ਨੇ। ਤੇ ਬਹੁਤ ਸਾਰੇ ਧਰਮ ਨੇ ਜਿੱਥੇ ਸਖਾ ਮਿੱਤਰ ਸਮਝ ਕੇ ਕਿਹਾ ਜਾਂਦਾ, ਵੀ ਮਿੱਤਰ ਮਿੱਤਰ ਦਾ ਦੁੱਖ ਵਡਾਉਂਦਾ, ਹਰ ਗੱਲ ਮਿੱਤਰ ਨਾਲ ਸਾਂਝੀ ਕੀਤੀ ਜਾਂਦੀ ਹੈ। ਕਈ ਬੰਦੇ ਜਿਹੜੀ ਗੱਲ ਆਪਣੇ ਮਾਤਾ ਪਿਤਾ ਨਾਲ ਡਿਸਕਸ ਨਹੀਂ ਕਰਦੇ, ਉਹ ਮਿੱਤਰਾਂ ਨਾਲ ਗੱਲ ਕਰ ਲੈਂਦੇ ਆ ਤੇ ਕਹਿੰਦੇ ਉਹ ਮਿੱਤਰ ਹੈ। ਕਈ ਪਤੀ ਰੂਪ ਵਿੱਚ ਪਰਮੇਸ਼ਰ ਨੂੰ ਯਾਦ ਕਰਦੇ ਆ, ਪਰ ਸਿੱਖ ਧਰਮ ਐਸਾ ਹੈ ਜਿੱਥੇ ਕਿਹਾ ਜਾਂਦਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਕਾਢਾ, ਤੂੰ ਸਾਰਿਆਂ ਰੂਪਾਂ ਚ ਹੈ। ਮਾਂ ਦੇ ਰੂਪ ਵਿੱਚ ਵੀ ਤੂੰ ਹੀ ਆਇਆ ਮੈਨੂੰ ਗੋਦੀ ਚ ਖਿਡਾਉਣ ਲਈ, ਪਿਤਾ ਦੇ ਰੂਪ ਵਿੱਚ ਵੀ ਤੂੰ ਹੀ ਆਇਆ ਮੋਢਿਆਂ ਤੇ ਚੁੱਕਣ ਲਈ, ਪਤਨੀ ਦੇ ਰੂਪ ਵਿੱਚ ਵੀ ਮੈਨੂੰ ਤੂੰ ਸੁੱਖ ਦੇਣ ਲਈ ਆਇਆ ਹੈ, ਤੇ ਬੱਚਿਆਂ ਦੇ ਰੂਪ ਵਿੱਚ ਵੀ ਤੂੰ ਹੀ ਮੈਨੂੰ ਸਾਂਭਣ ਆਇਆ ਮਾਲਕਾ, ਕਿ ਤੂੰ ਹੀ ਹੈ, ਤੇਰੇ ਰੂਪ ਨੇ ਸਾਰੇ। ਸਿੱਖ ਧਰਮ ਇਹ ਸਿਖਾਉਂਦਾ ਵੀ ਸਾਰਿਆਂ ਵਿੱਚ ਜੋ ਸੁੱਖ ਤੈਨੂੰ ਮਿਲ ਰਿਹਾ ਉਹ ਜ਼ਰੀਆ ਬਣਿਆ ਹੈ, ਸੁੱਖ ਤੈਨੂੰ ਮਾਲਕ ਹੀ ਦੇ, ਉਹ ਜ਼ਰੀਆ ਹੈ, ਸਾਧਨ ਹੈ, ਪਰ ਉਹ ਸੁੱਖ ਪਰਮੇਸ਼ਰ ਹੀ ਦਿੰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੀ ਦਿੰਦਾ ਹੈ। ਮੈਂ ਅਰਜ਼ ਕਰ ਰਿਹਾ ਸਮਾਂ, ਲਿਖਣ ਵਾਲੇ ਨੇ ਲਿਖਿਆ ਆਪਣੀ ਹੱਡ ਬੀਤੀ, ਤੇ ਉਹਦਾ ਟਾਈਟਲ ਸੀ ਇੱਕ ਅੱਖ ਵਾਲੀ ਮਾਂ, ਟਾਈਟਲ ਸੀ ਉਹਦਾ, ਪੇਪਰ ਚ ਛਪਿਆ ਸੀ ਅਖਬਾਰ ਵਿੱਚ, ਉਹਦਾ ਟਾਈਟਲ ਸੀ ਇੱਕ ਅੱਖ ਵਾਲੀ ਮਾਂ। ਤੇ ਮੈਂ ਉਹ ਤੁਰਿਆ ਜਾਵਾਂ ਦੀਵਾਨ ਤੇ ਉੱਤੇ, ਤੇ ਮੈਨੂੰ ਅਖਬਾਰ ਮਿਲ ਗਿਆ ਪੜ੍ਹਨ ਲਈ। ਮੈਂ ਤੁਰਦੇ ਤੁਰਦੇ ਨੇ ਦੋ ਮਿੰਟ ਨਜ਼ਰ ਮਾਰੀ ਤੇ ਮੈਂ ਉਹ ਉਵੇਂ ਹੀ ਦੀਵਾਨ ਚ ਇੱਕ ਵਾਰੀ ਸੁਣਾਇਆ। ਮੈਂ ਅੱਜ ਫਿਰ ਚਾਹੁੰਦਾ ਮੈਂ ਫਿਰ ਦੁਬਾਰਾ ਸਾਂਝਾ ਕਰਾਂ। ਉਹ ਬੰਦੇ ਨੇ ਲਿਖਿਆ ਕਿ ਮੈਂ ਸਕੂਲ ਵਿੱਚ ਪੜ੍ਹਦਾ ਸਾਂ, ਮੈਂ ਜਦੋਂ ਹੋਸ਼ ਸੰਭਾਲੀ ਤੇ ਮੇਰੀ ਮਾਂ ਦੀ ਇੱਕ ਅੱਖ, ਇੱਕ ਤੇ ਉਦਾਂ ਉਹਦਾ ਰੰਗ ਬਹੁਤਾ ਸੋਹਣਾ ਨਹੀਂ ਸੀ, ਇੱਕ ਮੇਰੀ ਮਾਂ ਦੀ ਅੱਖ ਜਿਹੜੀ ਕੱਢੀ ਹੋਈ ਸੀ, ਤਾਂ ਕਰਕੇ ਮੇਰੀ ਮਾਂ ਦਾ ਚਿਹਰਾ ਡਰਾਵਣਾ ਸੀ। ਤੇ ਮੈਨੂੰ ਮਾਂ ਨੂੰ ਵੇਖ ਕੇ ਬੜੀ ਸ਼ਰਮ ਆਇਆ ਕਰੇ। ਲੋਕਾਂ ਦੀਆਂ ਮਾਵਾਂ ਸਕੂਲ ਚ ਆਉਂਦੀਆਂ ਨੇ ਤੇ ਉਹ ਸਾਰੀਆਂ ਸੋਹਣੀਆਂ ਨੇ, ਤੇ ਮੇਰੀ ਮਾਂ ਕਿੱਦਾਂ ਦੀ ਹੈ? ਉਹ ਕਹਿੰਦਾ ਮੈਂ ਹਮੇਸ਼ਾ ਕਿਹਾ ਕਰਾਂ ਆਪਣੀ ਮਾਂ ਨੂੰ ਵੀ ਤੂੰ ਅੰਦਰ ਵੜ ਕੇ ਰਿਹਾ ਕਰ, ਮੇਰੇ ਕਿਸੇ ਦੋਸਤ ਨੂੰ ਨਾ ਮਿਲਿਆ ਕਰ, ਵੀ ਮੈਨੂੰ ਪਤਾ ਨਾ ਲੱਗੇ ਕਿਸੇ ਨੂੰ ਵੀ ਇਹ ਮੇਰੀ ਮਾਂ। ਮੈਂ ਲੁਕੋ ਲੁਕੋ ਕੇ ਰੱਖਦਾ ਸਾਂ, ਲੜਦਾ ਸਾਂ ਉਹਦੇ ਨਾਲ, ਤੇਰੀ ਇੱਕ ਅੱਖ ਹੈ ਤੂੰ ਭੈੜੀ ਲੱਗਣੀ ਹੈ, ਮੇਰੇ ਸਾਹਮਣੇ ਨਾ ਜਾਈ, ਬਾਹਰ ਨਾ ਆਈ ਕਦੇ, ਮੇਰੇ ਬੱਚਿਆਂ, ਮੇਰੇ ਦੋਸਤਾਂ ਨੂੰ, ਮੇਰੇ ਮਿੱਤਰਾਂ ਨੂੰ ਤੂੰ ਮਿਲੀ ਨਾ, ਸਾਹਮਣੇ ਨਾ ਜਾਈ। ਉਹ ਕਹਿੰਦੇ ਮਾਂ ਮੇਰੀ ਡਰਦੀ ਡਰਦੀ ਅੰਦਰ ਰਿਹਾ ਕਰੇ। ਫਿਰ ਹੁਣ ਉਹਨੂੰ ਮੋਹ ਆਇਆ ਕਰੇ, ਉਹ ਮੈਨੂੰ ਕਹਿੰਦਾ ਲਾਜ ਲਾਇਆ ਕਰੇ, ਪਰ ਉਹਦਾ ਲਾਜ ਮੈਨੂੰ ਭੈੜਾ ਲੱਗੇ, ਵੀ ਮੈਨੂੰ ਹੱਥ ਨਾ ਲਾ, ਮੈਨੂੰ ਮੇਰੀ ਮਾਂ ਚੁੱਕੇ ਨਾ, ਮੈਨੂੰ ਮੇਰੀ ਮਾਂ ਰੋਟੀ ਨਾ ਦੇਵੇ, ਮੈਂ ਆਪੇ ਪਾ ਕੇ ਖਾ ਲਾਂਗਾ, ਪਰ ਮਾਂ ਮੈਨੂੰ ਹੱਥ ਨਾ ਲਾ ਲਾ। ਮੈਂ ਹਮੇਸ਼ਾ, ਉਹ ਬੰਦਾ ਕਹਿੰਦਾ ਆਪਣੀ ਮਾਂ ਨਾਲ ਨਫ਼ਰਤ ਕੀਤੀ, ਭੈੜਾ ਹੀ ਸਮਝਿਆ ਮੈਂ ਆਪਣੀ ਮਾਂ, ਚੰਗਾ ਨਹੀਂ ਸਮਝਿਆ। ਇੱਕ ਵਾਰੀ ਮੇਰੀ ਮਾਂ ਸਕੂਲ ਦੇ ਕਿਸੇ ਫੰਕਸ਼ਨ ਦੇ ਉੱਤੇ ਆ ਗਈ, ਲੋਕਾਂ ਦੇ ਮਾਤਾ ਪਿਤਾ ਆਏ ਤੇ ਉਹ ਵੀ ਆ ਗਏ, ਮੈਂ ਪਾਸ ਹੋਇਆ। ਤੇ ਮੈਂ ਕਹਿੰਦਾ ਜਦੋਂ ਮੇਰੀ ਮਾਂ ਨੂੰ ਵੇਖਿਆ ਨਾ, ਇੰਨਾ ਲੜਿਆ ਕਿ ਆਪਣੀ ਮਾਂ ਨੂੰ ਮੈਂ ਮਾਰਿਆ ਵੀ, ਕਿ ਤੂੰ ਕਿਉਂ ਸਕੂਲ ਚ ਆਈ, ਤੂੰ ਕਿਉਂ ਸਾਹਮਣੇ ਆ ਜਾਂਦੀ ਹੈ ਮੇਰੇ, ਮੈਨੂੰ ਸ਼ਰਮ ਆਉਂਦੀ ਹੈ, ਮੈਂ ਬੱਚੇ ਕੀ ਕਹਿਣਗੇ ਵੀ ਆਹ ਤੇਰੀ ਮਾਂ ਕਿੱਦਾਂ ਦੀ। ਇੱਕ ਅੱਖ ਸੀ। ਕਹਿੰਦਾ ਮੈਂ ਪੜ੍ਹਿਆ, ਸ਼ੁਕਰ ਕੀਤਾ ਪੜ੍ਹਿਆ, ਤੇ ਮੈਂ ਕਾਲਜ ਗਿਆ, ਮੈਂ ਹੋਸਟਲ ਚਲਿਆ ਗਿਆ, ਵੀ ਮੈਂ ਪਿੰਡੋਂ ਹੀ ਨਿਕਲ ਜਾ, ਮੇਰੇ ਇਹ ਮੱਥੇ ਨਾ ਲੱਗੇ, ਇਹ ਔਰਤ ਮੇਰੇ ਮੱਥੇ ਨਾ ਲੱਗੇ। ਕਹਿੰਦਾ ਮੈਂ ਮਾਂ ਨਹੀਂ ਉਹਨੂੰ ਔਰਤ ਕਹਿੰਦਾ, ਮਾਂ ਤਾਂ ਕੀ ਹੀ ਨਹੀਂ ਸੀ ਕਦੀ ਚੱਜ ਤਰ੍ਹਾਂ। ਹੁਣ ਕਹਿੰਦਾ ਮੈਂ ਸਮਾਂ ਲੰਘਦਾ ਗਿਆ ਤੇ ਮੈਂ ਹੋਸਟਲ ਚ ਪੜ੍ਹਿਆ, ਪੜ੍ਹਦੇ ਪੜ੍ਹਦੇ ਨੂੰ ਨੌਕਰੀ ਮਿਲ ਗਈ, ਚਲੋ ਚੰਗੇ ਨੌਕਰੀ ਕਰਨ ਕਰਕੇ ਮੈਂ ਆਊਟ ਆਫ ਸਟੇਟ ਚਲਿਆ ਗਿਆ, ਪੰਜਾਬ ਛੱਡ ਕੇ ਕਿਸੇ ਹੋਰ ਸਟੇਟ ਵਿੱਚ ਮੈਨੂੰ ਨੌਕਰੀ ਮਿਲ ਗਈ। ਜਦੋਂ ਮੈਨੂੰ ਨੌਕਰੀ ਮਿਲੀ ਤੇ ਮੈਂ ਆਖਿਆ ਸ਼ੁਕਰ ਹੋਇਆ। ਮੈਂ ਵਿਆਹ ਵੀ ਤਿਆਰ ਹੀ ਕਰਵਾਇਆ ਵੀ ਮੇਰੀ ਜਿਹੜੀ ਘਰ ਵਾਲੀ ਉਹ ਵੀ ਮੇਰੀ ਮਾਂ ਨੂੰ ਨਾ ਹੀ ਵੇਖੇ ਤੇ ਚੰਗਾ ਹੈ। ਮੈਂ ਵਿਆਹ ਵੀ ਬਾਹਰ ਹੀ ਕਰਾ ਲਿਆ ਤੇ ਮੈਂ ਉੱਥੋਂ ਹੀ ਇੱਕ ਵਾਰੀ ਮਾਂ ਨੂੰ ਮਿਲਿਆ ਮਾੜਾ ਜਿਹਾ ਆਇਆ। ਮੈਂ ਆਖਿਆ ਵੀ ਮੈਂ ਤੇ ਚੱਲਿਆ, ਮੇਰਾ ਤੇ ਆਪਣਾ ਕਿਤੇ ਟਿਕਾਣਾ ਬਣਾ ਲਿਆ, ਮੈਂ ਐਡਰੈਸ ਵੀ ਨਹੀਂ ਦਿੱਤਾ ਵੀ ਮੈਂ ਰਹਿਣਾ ਕਿੱਥੇ। ਮੈਂ ਵੀ ਕਹਿ ਤਾ ਵੀ ਬੇਬੇ ਵਿਆਹ ਕਰਾ ਲਿਆ, ਮੈਨੂੰ ਕਹਿੰਦੀ ਪੁੱਤਰਾ ਪਾਣੀ ਤੇ ਮੈਂ ਮਾਰਿਆ ਹੀ ਨਹੀਂ, ਇੱਕੋ ਹੀ ਪੁੱਤ ਹੈ ਮੇਰਾ, ਮੈਂ ਪਾਣੀ ਨਹੀਂ ਵਾਰਿਆ ਤੇਰੇ ਤੋਂ, ਮੈਂ ਸਗਨ ਨਹੀਂ ਕੀਤੇ ਤੇਰੇ। ਪਰ ਕਹਿੰਦੇ ਉਹ ਮੈਂ ਕਹਿੰਦਾ ਆਖਿਆ ਵੀ ਚੱਲ ਜੇ ਸਗਨਾਂ ਨੂੰ ਛੱਡ ਤੂੰ ਮੈਂ ਨੌਕਰੀ ਲੱਗ ਗਿਆ, ਮੈਂ ਠੀਕ ਹਾਂ, ਤੂੰ ਆਪਣੇ ਆਨੰਦ ਚ ਰਹਿ, ਆ ਮਾੜੀ ਮੋਟੀ ਜ਼ਮੀਨ ਹੈ ਤੇਰਾ ਗੁਜ਼ਾਰਾ ਹੋ ਹੀ ਜਾਏਗਾ, ਚੱਲ ਕੋਈ ਨੀ ਜਦੋਂ ਮੇਰੇ ਕੋਲ ਸਮਾਂ ਹੋਏਗਾ ਮੈਂ ਮਿਲਣ ਆਵਾਂਗਾ। ਮੇਰੀ ਮਾਂ ਕਹਿੰਦੀ ਪੁੱਤਰਾ ਦੱਸ ਜਾ ਸਿਰਨਾਵਾਂ ਤੇ ਦੇ ਰਹਿੰਦਾ ਕਿੱਥੇ ਹੈ, ਮੇਰੀਆਂ ਅੱਖਾਂ ਲੋਚਣ ਤੇ ਮੈਂ ਪੁੱਤ ਵੇਖ ਤੇ ਸਕਾਂ ਆਪਣਾ। ਮਰਿਆ ਤੇ ਬੰਦਾ ਭੁੱਲ ਜਾਂਦਾ, ਜਿਉਂਦਾ ਕਿਵੇਂ ਛੱਡਿਆ ਜਾਏ, ਅੱਖਾਂ ਤੇ ਲੋਚਦੀਆਂ ਨੇ ਵੀ ਪੁੱਤਰ ਵੇਖਣਾ ਹੈ। ਤੇ ਕਹਿੰਦਾ ਮੈਂ ਨੀ ਐਡਰੈਸ ਦਿੱਤਾ ਉਹਨੂੰ, ਮੈਂ ਚਲਿਆ ਗਿਆ। ਕਹਿੰਦਾ ਮੈਂ 10 ਸਾਲ ਨਾ ਵੜਿਆ ਮੁੜ ਕੇ ਪਿੰਡ 'ਚ, ਮੇਰੇ ਬੱਚੇ ਹੋ ਗਏ, ਧੀ ਹੋਈ, ਮੇਰਾ ਪੁੱਤ ਹੋਇਆ, ਆਪਣੀ ਹੱਡ ਬੀਤੀ ਲਿਖਦਾ। ਕਹਿੰਦਾ ਪਤਾ ਨੀ ਕਿੰਨੇ ਮੇਰਾ ਐਡਰੈਸ ਮੇਰੀ ਮਾਂ ਨੂੰ ਦੇ ਦਿੱਤਾ। ਨੌਕਰੀ ਕਰਨ ਵਾਲਾ ਇੱਕ ਬੰਦਾ ਜਾਣਦਾ ਸੀ, ਉਹਨੇ ਅੱਗੇ ਤੋਂ ਅੱਗੇ ਕਹਿਤਾ ਵੀ ਤੇਰਾ ਮੁੰਡਾ ਫਲਾਣੇ ਸ਼ਹਿਰ 'ਚ ਰਹਿੰਦਾ, ਆ ਉਹਦਾ ਕੋਠੀ ਨੰਬਰ ਹੈ, ਕੰਮ ਕਰਦਾ। ਕਹਿੰਦਾ 10 ਸਾਲ ਹੋ ਗਏ ਸੀ ਮੇਰੀ ਮਾਂ ਨੂੰ, ਮੈਨੂੰ ਵੇਖਿਆ ਨਹੀਂ ਸੀ ਉਹਨੇ, ਤੇ ਉਹਦੇ ਅੰਦਰ ਲਾਲਸਾ ਜਾਗੀ ਵੀ ਮੈਂ ਇੱਕ ਵਾਰੀ ਆਪਣੇ ਪੁੱਤ ਦਾ ਮੂੰਹ ਵੇਖ। 10 ਸਾਲਾਂ ਬਾਅਦ ਕਹਿੰਦੇ ਕੱਲੀ ਰੋਟੀ ਪਕਾਉਂਦੀ ਸੀ ਖਾਂਦੀ ਸੀ, ਉਹ ਕੱਲੀ ਮੇਰੀ ਮਾਂ ਮੈਨੂੰ ਮਿਲਣ ਆਈ। ਜਦੋਂ ਮੈਨੂੰ ਮਿਲਣ ਵਾਸਤੇ ਆਈ ਤੇ ਕਹਿੰਦਾ ਉਹਨੇ ਪਤਾ ਨੀ ਲੱਭਦੀ ਵਿਚਾਰੀ ਖੱਜਲ ਖੁਆਰ ਹੋ ਕੇ ਅੱਪੜੀ। ਜਦੋਂ ਕਹਿੰਦਾ ਦਰਵਾਜ਼ਾ, ਉਹਨੇ ਘੰਟੀ ਖੜਕਾਈ ਤੇ ਖੋਲੀ ਮੇਰੇ ਮੁੰਡੇ ਨੇ, ਤੇ ਮੇਰਾ ਮੁੰਡਾ ਚੀਕਾਂ ਮਾਰਨ ਲੱਗ ਪਿਆ। ਵੇਖ ਕੇ ਉਹਦਾ ਚਿਹਰਾ ਏਦਾਂ ਦਾ ਸੀ, ਉਹਦੇ ਅੱਖ ਇੱਕ ਹੋਣ ਕਰਕੇ ਡਰ ਗਿਆ। ਜਦੋਂ ਮੇਰਾ ਬੱਚਾ ਡਰਿਆ, ਮੈਂ ਇੱਕਦਮ ਬਾਹਰ ਨਿਕਲਿਆ, ਮੈਂ ਵੇਖਿਆ ਤੇ ਮੇਰੀ ਮਾਂ, ਮੈਂ ਗਲ ਪੈ ਗਿਆ। ਮੈਂ ਕਿਹਾ ਤੂੰ ਹੁਣ ਵੀ ਮੇਰਾ ਖੇੜਾ ਨਹੀਂ ਛੱਡਦੀ, ਇੱਥੇ ਤੂੰ ਕਿਵੇਂ ਆ ਗਈ, ਤੈਨੂੰ ਇਹ ਐਡਰੈਸ ਕਿਹਨੇ ਦਿੱਤਾ, ਮੇਰੇ ਬੱਚੇ ਡਰਾਸਤੇ, ਤੂੰ ਮੇਰਾ ਪਰਿਵਾਰ ਡਰ ਗਿਆ ਤੈਨੂੰ ਵੇਖ ਕੇ, ਨਿਕਲ ਮੇਰੇ ਘਰ ਚੋਂ। ਕਹਿੰਦਾ ਮੈਂ ਉਹਨੂੰ ਚਾਹ ਨਹੀਂ ਪੁੱਛੀ, ਪਾਣੀ ਨਹੀਂ ਪੁੱਛਿਆ, ਬਾਹਰ ਕੱਢ ਦਿੱਤਾ। ਤੇ ਮੈਨੂੰ ਜਾਂਦੀ ਕਹਿੰਦੀ ਪੁੱਤਰਾ ਮੈਂ ਚੱਲੀ ਆ, ਤੂੰ ਧੱਕੇ ਨਾ ਮਾਰ, ਮੈਂ ਚੱਲੀ ਆ, ਛੱਡ ਚੱਲੀ ਆ ਮੈਂ ਘਰ ਤੇਰਾ, ਪਰ ਮੈਂ ਮੂੰਹ ਵੇਖਣਾ ਸੀ, ਮੈਂ ਬਸ ਮੈਂ ਤੈਨੂੰ ਵੇਖ ਲਿਆ, ਮੈਂ ਚੱਲੀ, ਮੈਂ ਤੇਰਾ ਚਿਹਰਾ ਵੇਖਣਾ ਸੀ ਵੀ ਹੁਣ ਤੂੰ ਕਿਹੋ ਜਿਹਾ ਲੱਗਣਾ, ਮੈਨੂੰ ਧੱਕੇ ਨਾ ਮਾਰ, ਮੈਂ ਵੇਖ ਲਿਆ ਤੈਨੂੰ, ਮੈਂ ਤੇਰੇ ਘਰ ਰਹਿਣ ਨਹੀਂ ਆਈ, ਮੈਂ ਤੇਰੀ ਘਰ ਵਾਲੀ ਦੇ ਸਾਹਮਣੇ ਵੀ ਨਹੀਂ ਜਾਂਦੀ, ਤੇ ਨਾਲੇ ਹੱਥ ਜੋੜ ਕੇ ਮੇਰੀ ਮਾਂ ਮੈਨੂੰ ਕਹਿੰਦੀ ਹੈ ਮੈਂ ਚੁੰਨੀ ਤੇਰੇ ਪੈਰਾਂ ਤੇ ਰੱਖ ਦੇਣੀ ਹੈ, ਮੇਰੇ ਤੋਂ ਗਲਤੀ ਹੋ ਗਈ, ਮੈਂ ਤੇਰੇ ਬੱਚੇ ਡਰਾ ਦਿੱਤੇ, ਮੈਂ ਨਹੀਂ ਮਿਲਾਏ ਵੀ ਤੇਰੇ ਪੋਤਰੇ ਨੇ ਮਿਲਣਾ, ਆ ਤੇਰੀ ਪੋਤਰੀ ਹੈ। ਕਹਿੰਦਾ ਗੁੱਸਾ ਹੀ ਚੜ ਗਿਆ ਮੈਨੂੰ ਵੀ ਕਿਉਂ ਆ ਗਈ ਇੱਥੇ। ਉਹ ਕਹਿੰਦਾ ਮੇਰੀ ਮਾਂ ਨੂੰ ਮੈਂ ਧੱਕੇ ਮਾਰ ਕੇ ਕੱਢਿਆ ਤੇ ਉਹ ਗਈ, ਗੇਟ ਬੰਦ ਹੋ ਗਿਆ। ਮੈਂ ਕਹਿੰਦਾ ਬੜਾ ਮੈਨੂੰ ਕਿਉਂ ਆਈ ਏ, 10 ਸਾਲਾਂ ਬਾਅਦ ਫਿਰ ਮੇਰੇ ਮੱਥੇ ਲੱਗ ਗਏ। ਕਹਿੰਦਾ ਫਿਰ 5 ਸਾਲ ਲੰਘ ਗਏ, ਸਾਡੇ ਸਕੂਲ ਵਿੱਚ ਇੱਕ ਫੰਕਸ਼ਨ ਸੀ ਜਿੱਥੇ ਮੈਂ ਪੜ੍ਹਿਆ ਸਾਂ ਪ੍ਰਾਇਮਰੀ, ਤੇ ਮੈਨੂੰ ਵੀ ਚਿੱਠੀ ਆਈ ਜਦੋਂ ਸਾਰੇ ਬੱਚਿਆਂ ਨੂੰ ਉਹਨਾਂ ਨੇ ਜਿਹੜੇ ਪੁਰਾਣੇ ਵਿਦਿਆਰਥੀ ਸਟੂਡੈਂਟ ਪੜ੍ਹ ਕੇ ਗਏ ਉਹਨਾਂ ਨੇ ਸਾਰਿਆਂ ਨੂੰ ਚਿੱਠੀਆਂ ਕੱਢੀਆਂ ਵੀ ਜਿਹੜੇ ਅੱਜ ਚੰਗੀਆਂ ਜੋਬਾਂ ਤੇ ਆਫੀਸਰ ਬਣ ਗਏ ਉਹ ਆਓ, ਸਕੂਲ ਵਿੱਚ ਇੱਕ ਫੰਕਸ਼ਨ ਹੋਣਾ ਸੀ, ਮੈਨੂੰ ਯਾਦ ਕੀਤਾ ਗਿਆ। ਮੈਂ ਕਹਿੰਦਾ ਆਪਣੇ ਪਿੰਡ ਦੁਬਾਰਾ ਗਿਆ ਤੇ ਮੈਂ ਘਰ ਵਾਲੀ ਨੂੰ ਝੂਠ ਬੋਲ ਕੇ ਗਿਆ ਵੀ ਮੈਂ ਚੱਲਿਆ ਕਿਤੇ ਹੋਰ ਹਾਂ, ਤੇ ਮੈਂ ਕਹਿੰਦਾ ਮਾਂ ਕੋਲ ਨਹੀਂ ਗਿਆ, ਮੈਂ ਸਿੱਧਾ ਸਕੂਲ ਗਿਆ। ਸਕੂਲ ਜਾ ਕੇ ਮੈਂ ਉਹ ਫੰਕਸ਼ਨ ਅਟੈਂਡ ਕੀਤਾ ਆਪਣੇ ਪਿੰਡ 'ਚ, ਮੈਨੂੰ ਖੁਸ਼ੀ ਹੋਈ, ਮੇਰੇ ਪੁਰਾਣੇ ਯਾਰ ਮਿਲੇ, ਮੇਰੇ ਪੁਰਾਣੇ ਦੋਸਤ ਮਿਲੇ। ਮੈਂ ਬੱਸ ਸਟੈਂਡ ਵੱਲ ਜਾ ਰਿਹਾ ਸਾਂ, ਮੈਨੂੰ ਨਹੀਂ ਆਇਆ ਵੀ ਮੈਂ ਮਾਂ ਨੂੰ ਮਿਲ ਲਾਂ। ਫਿਰ ਮਨ 'ਚ ਆਇਆ ਵੀ ਇਹ ਜਿਹੜਾ ਘਰ ਹੈ ਇਹ ਵੀ ਤੇ ਮੇਰਾ ਹੈ, ਥੋੜ੍ਹੀ ਬਹੁਤ ਜ਼ਮੀਨ ਵੀ ਮੇਰੀ ਹੈ, ਵੀ ਪੁੱਛ ਲਾਂ ਚਲੋ ਮਾਂ ਨੂੰ, ਲਾਲਚੀ ਹੈ ਨਾ ਮਨ। ਕਹਿੰਦਾ ਮੈਂ ਸੋਚਿਆ ਵੀ ਚਲੋ ਜਾਂਦਾ ਜਾਂਦਾ ਆਪਣੀ ਮਾਂ ਨੂੰ ਇਹ ਪੁੱਛ ਲੈਂਦੇ ਹਾਂ ਵੀ ਕੀ ਕੁਝ ਅੱਛੇ ਇੱਥੇ ਘਰ, ਮਾੜਾ ਮੋਟਾ 1-2 ਲੱਖ ਦਾ ਜਿੰਨੇ ਦਾ ਵਿਕੇਗਾ ਉਹ ਵੀ ਵੇਚ ਬੂਝ ਲਾਂਗੇ ਚਲੋ। ਕਹਿੰਦਾ ਮੈਂ ਤੁਰਿਆ ਜਾਂਦਾ, ਮੈਂ ਕਿਹਾ ਚਲੋ ਘਰ ਗੇੜਾ ਮਾਰਨਾ। ਮੈਂ ਘਰ ਗਿਆ ਨਾ ਜਦੋਂ ਤੇ ਮੇਰਾ ਘਰ ਖੁੱਲਾ ਪਿਆ ਸੀ, ਮਾੜਾ ਮੋਟਾ ਟੁੱਟਿਆ ਜਾਂ ਸਮਾਨ ਪਿਆ ਘਰ ਵਿੱਚ, ਮੈਂ ਵੇਖਾਂ ਵੀ ਬੇਬੇ ਕਿੱਥੇ ਹੈ, ਲੱਭਦਾ ਰਿਹਾ ਨਜ਼ੇ ਤੇੜੇ ਦਿਸੀ ਨਾ। ਇਹਨਾਂ ਨੂੰ ਇੱਕ ਗੁਆਂਢੀ ਆਇਆ, ਉਹ ਆ ਕੇ ਮੈਨੂੰ ਪੁੱਛਦਾ ਸੁਰਿੰਦਰ ਨਾਂ ਉਹਨੇ ਲਿਖਿਆ, ਸੁਰਿੰਦਰ ਤੇਰੀ ਮਾਂ ਮਰੀ ਨੂੰ 10 ਦਿਨ ਹੋ ਗਏ,
1: 10 दिन तेरी मां मरी नू हो गए, पर वो एक चिट्ठी छड़ गई है तेरे वास्ते, वो चिट्ठी तू कहना जदों मैं क्या मर गई, मैं आख्या मगरों ले दस, कोई दुख नहीं, कहना कोई झटका नहीं, कोई तकलीफ नहीं हुई भी मेरी मां मर गई, कोई दर्द नहीं, मैं आख्या मगरों ले गई, हुण मेरे मत्थे ने लगना नहीं, चलो कहना उन्हें चिट्ठी दी मैनू और एक क्या कि पढ़ ली, कहिंदा ओह गुआंढी चलिया गया, मैं उत्थे मंजा पिया सी, मंजे ते बह गया, जी करे ना चिट्ठी पढ़न नू, फिर मैं कह चल पढ़ लैने, चिट्ठी खोली दे विच लिखिया सी, पुत्तर जदों तू ये चिट्ठी पढ़ेगा हो सकता मैं उदों तक ना होवां दुनिया विच, क्योंकि मैनू मेरी मौत नजदीक जापदी वी, मैं मर जाणा, मैं चिट्ठी लिख के गुआंढियां नू दे चली आ, मैनू पता तू पिंड आउणा प्रोग्राम है, तू आएगा जरूर, मैं होना नहीं उदो मर गई होवांगी, पुत्रा चिट्ठी मैं दे चली हां, ते मैं तेरे तो माफी मंगनी चाहनी हां, भी मैं सारी जिंदगी तेनू तंगी कीता तेरे सामने आ, पर मैं तेनू एक जांदी वाली गल दसनी चाहनी हां, कि मेरी एक अख नहीं सी, मेरिया दो ही ध्यान, मैं व्याही आई सां, मैं सोहनी भी सां, मेरिया अखां भी दो सन, ठीक था मैं, पुत्रा निक्का हुंदा खेड़दा सै पिया, खेड़दे खेड़दे दे डक्का अख च वज्जिया, तेरी अख निकल गई, डॉक्टर कहिंदे काणा हो गया तेरा पुत, डॉक्टरां नूं मैं आख्या ओए मेरी अख कढ के इहदे पा दे, मैं पुत्रा इस करके काणी बन गई, मैं एक अख तां कढाई कि मेरा पुत्र दीआं दो अखां रहणियां चाहीदीआं ने, मैं मनहूस नहीं, मैं बदसूरत नहीं था, मैं अपने पुत्र नूं सोहना बनाउण लई आप बदसूरत बन गई सां, मेरी एक अख नहीं जेड़ी तेरे अख है ना लगी हुई ये मेरी हुई, कहिंदा इन्नी गल जदों मेरी मां ने लिखी ते मैं पढ़ी, मेरी भुब निकल गई, फिर आख्या ओ मां मैं की करदा रहा सारी जिंदगी तेरे नाल, धक्के मारदा रहा, तेनू घरों कढदा रहा, मेरिया अखां दे सामने ना आ, ते मैं की करदा रहा, पर धन्न ओ मां जिन्हें मेरा पुत्र दुनिया वेखे, मां मेरी आए कख तेरी सी, तू पहला क्यों ना दस्या, मैं मूर्ख सारी जिंदगी की कहिंदा रहा मां नू, हुण हुण वेखो की बनदा पछताया ते की होएगा, अज बजुर्ग माता पिता साडे घरां च ने परिवारां च ने, सेवा करो बुजुर्गां दी, मैं अर्ज करांगा देखो प्यारेओ, मां जदों अंदरों सीस दिंदी है उहदी सीस विच बड़ी ताकत, जदों मां बददुआ दिंदी है उह लै बैंदी गुरु, उह बंदा कदे खुश नहीं हो सकदा जिहड़ा अपनी मां नूं दुखी करदा, ध्यान दिओ गुरमुखो मेरी एक गल वल ध्यान दिओ, तुसी लोक वेखदे हो कि किहड़ा बच्चा तुहाडा की काम करता है, तुसी वेखदे हो योग्यता, आ बच्चा नंबरदारी करन जोगा है उहनूं तुसी ओदां दे कम्मां च पाओगे, ट्रैक्टर चलाउण वाले नूं तुसी ट्रैक्टर दा कम्म सिखाओगे, योग्यता वेख के तुसी कम्म दिंदे हो, बंदे दी योग्यता वेखी जांदी है, परमेश्वर वेखदा योग्यता, मैं अर्ज करदा रहिंदा वो मालक योग्यता वेखदा है, वो कहिंदा है इह खुशियां वंडदा है, मां नूं खुश कीता है, प्यो नूं खुश कीता है, इह पत्नी नूं खुश कीता है, इहदे यार बेली खुश ने, परमेश्वर फिर कहिंदा इहनूं दिओ तां ही वंडेगा खुशियां संसार नूं, क्योंकि मालक दे संसार नूं खुशियां ही देणियां चाहुंदा, जिहड़ा बंदा खुशियां वंडदा है मालक उहदी झोली खुशियां नाल भरपूर कर दिंदा है, ते जिहड़ा बंदा दुख वंडदा है उहनूं कदे खुशी नहीं मिलदी, उहदी झोली खुद दुखां नाल भरदी है, वी तूं वंडण जोगा ही दुख है, तूं हीरे नहीं वंडण जोगा, तूं कच्च वंडण जोगा है, तेरे हिस्से हीरे आ ही नहीं सकदे, तूं हीरे वंडदा ही नहीं, खुशियां वंडण वाला बंदा खुश होएगा, लोगों नूं दुखी करने वाला बंदा कदे सुखी नहीं हो सकता, ते ए भी मैं हमेशा अर्ज आप जी दे चरणां च कीती है, इस गल करके वडप्पण नहीं, ए गल बहुत ही वड्डी नहीं कि तू किन्ना खुश है, असल गल ए है भी तेरे तो किन्ने खुश ने लोग, ए वड्डी गल,
0: ਇਹ ਨਹੀਂ ਵੀ ਤੂੰ ਸੁਖੀ ਹੈ, ਤੂੰ ਖੁਸ਼ ਹੈ, ਇਸ ਗੱਲ ਚ ਤੇਰੀ ਵਡਿਆਈ ਨਹੀਂ ਵੀ ਤੂੰ ਬੜਾ ਸੁਖੀ ਹੈ, ਤੇਰੇ ਕੋਲ ਚੰਗੀ ਗੱਡੀ ਹੈ, ਤੇਰੇ ਕੋਲ ਚੰਗਾ ਘਰ ਹੈ, ਤੇਰੇ ਕੋਲ ਚੰਗੇ ਬੱਚੇ ਨੇ, ਤੇਰੇ ਕੋਲ ਪੈਸਾ ਬੜਾ ਹੈ, ਇਸ ਗੱਲ ਚ ਤੇਰੀ ਵਡਿਆਈ ਨਹੀਂ। ਵਡਿਆਈ ਤੇਰੀ ਇਸ ਗੱਲ ਚ ਹੈ ਵੀ ਤੇਰੇ ਤੋਂ ਲੋਕ ਕਿੰਨੇ ਕੁ ਖੁਸ਼ ਹੈ। ਮਾਂ, ਪਿਤਾ, ਭੈਣ ਆਪਣੀ ਖੁਸ਼ੀ ਕਰਕੇ, ਇਹ ਖੁਸ਼ੀ ਕਾਹਦੀ ਖੁਸ਼ੀ? ਆਪਣੇ ਲਈ ਅਖਬਾਰ ਸਾਰੇ ਕਰਦੇ ਨੇ, ਆਪਣੇ ਬੱਚਿਆਂ ਲਈ, ਪਰਿਵਾਰ ਲਈ, ਪਰ ਕਿਸੇ ਲਈ, ਕਿਸੇ ਦੀ ਖੁਸ਼ੀ ਲਈ ਵੀ ਕੁਛ ਕਰਨਾ? ਸਾਨੂੰ ਯਾਦ ਹੋਣਾ ਪਿਛਲੀ ਸੰਗਰਾਂਦ ਤੇ ਮੈਂ ਧਾਰਨਾ ਪੜ੍ਹੀ ਸੀ, ਇਹ ਹਮੇਸ਼ਾ ਕਿਸੇ ਦੀ ਮਦਦ ਕਰਨੀ।
2: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: केरबो दी रंगीली धरती दे वसनीक स्रोतियो, तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम्स लेक तो प्रसारित किया जा रहा है। उम्मीद रखते हाँ कि इस प्रोग्राम नु होर भी खोज भरपूर बनाने लई तुसी सानू सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਭਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Seek Radio, broadcasting from Gurdwara Sahib Western Singh Sabha, Williams Lake. Any comments and suggestions, please call 250-392-3874.
3: Pehro mahalla panjwa, tau kadiya je huwe bahar, tau kadiya je visre narahar, tau kadiya je duja pahai, kya kadiya ja rahya samai, maya mohi kade kad pachya,

ਤਮ ਭ੍ਰਮ ਖਪਿਆ ਰਹਾਉ। ਤਉ ਕੜੀਐ ਜੇ ਦੂਜਾ ਕਰਤਾ, ਤਉ ਕੜੀਐ ਜੇ ਅਨਿਆਇ ਕੋ ਮਰਤਾ, ਤਉ ਕੜੀਐ ਜੇ ਕਿਸ ਜਾਣੈ ਨਾਹੀ, ਕਿਆ ਕੜੀਐ ਜਾਂ ਭਰਪੂਰ ਸਮਾਹੀ, ਤਉ ਕੜੀਐ ਜੇ ਕਿਸ ਹੋਏ ਧਿਆਣੈ, ਤਉ ਕੜੀਐ ਜੇ ਭੂਲ ਰਿਝਾਣੈ। ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ, ਤਬ ਕਾੜਾ ਛੋੜ ਅਚਿੰਤ ਹਮ ਸੋਤੇ, ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ, ਜਿਉ ਭਾਵੈ ਤਿਉ ਕਰੈ ਨਿਬੇਰਾ। ਦੁਤੀਆ ਨਾਥ ਇਕ ਰਹਿਆ ਸਮਾਏ, ਰਾਖੋ ਪੈਜ ਨਾਨਕ ਸਰਨਾਏ, ਪੈਰੋ ਮਹੱਲਾ ਪੰਜਵਾਂ ਬਿਨ ਬਾਜੇ ਕੈਸੋ ਨਿਰਤਕਾਰੀ।

ਲੈਤ ਦਰਗਾਹ ਸੁਖ ਪਾਵੇ। ਨਾਮ ਲੈਤ ਪ੍ਰਭ ਕਹੇ ਸਾਬਾਸ, ਨਾਮ ਹਮਾਰੀ ਸਾਚੀ ਰਾਸ। ਗੁਰ ਉਪਦੇਸ ਕਹਿਓ ਇਹੋ ਸਾਰ, ਹਰ ਕੀਰਤ ਮਨ ਨਾਮ ਆਧਾਰ। ਨਾਨਕ ਉਦਰੇ ਨਾਮ ਪੁਨਃ ਚਾਰ, ਅਵਰ ਕਰਮ ਲੋਕਾਂ ਪਤਿਆਰ। ਭੈਰੂ ਮਹੱਲਾ ਪੰਜਵਾਂ, ਨਮਸਕਾਰ ਤਾਂ ਕੋ ਲੱਖ ਬਾਰ। ਇਹੋ ਮਨ ਦੀ ਜੈ ਤਾਂ ਕੋ ਵਾਰ, ਸਿਮਰਨ ਤਾਂ ਕੈ ਮਿਟਹਿ ਸੰਤਾਪ। ਹੋਏ ਆਨੰਦ ਨਾ ਵਿਆਪਹਿ ਤਾਪ, ਐਸੋ ਹੀਰਾ ਨਿਰਮਲ ਨਾਮ। ਜਾਤ ਜਪਤ ਪੂਰਨ ਸਭ ਕਾਮ, ਰਹਾਉ ਜਾਂ ਕੀ ਦ੍ਰਿਸ਼ਟ ਦੁਖ ਡੇਰਾ ਤਹਿ। ਅੰਮ੍ਰਿਤ ਨਾਮ ਸੀਤਲ ਮਨ ਗਹਿ, ਤਨਕ ਭਗਤ ਜਾ ਕੇ ਚਰਨ ਪੂਜਾਰੀ। ਸਗਲ ਮਨੋਰਥ ਪੂਰਨ ਹਾਰੀ, ਖਿਨ ਮੈਂ ਊਣੇ ਸੁਭਰ ਭਰਿਆ। ਖਿਨ ਮੈਂ ਸੂਕੇ ਕੀਨੇ ਹਰਿਆ, ਖਿਨ ਮਹਿਲ ਥਾਵੇ ਕੋ ਦੀਨੋ ਥਾਨ। ਖਿਨ ਮਹਿਲ ਮਾਣੇ ਕੋ ਦੀਨੋ ਮਾਨ, ਸਭ ਮਹਿ ਇਕ ਰਹਿਆ ਭਰਪੂਰਾ। ਸੋ ਜਾਪੈ ਜਿਸ ਸਤਿਗੁਰ ਪੂਰਾ, ਹਰ ਕੀਰਤਨ ਤਾ

ਕੀ ਪਈ ਤੈਰੂ ਮਹੱਲਾ ਪੰਜਵਾਂ ਸੁਖ ਨਾਹੀ ਬਹੁਤੈ ਧਨ ਖਾਟੇ ਸੁਖ ਨਾਹੀ ਪੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਸੁਖ ਸਹਿਜ ਆਨੰਦ ਲਹੋ ਸਾਧ ਸੰਗ ਪਾਈਐ ਵਡ ਭਾਗੀ ਗੁਰਮੁਖ ਹਰ ਹਰ ਨਾਮ ਕਹੋ ਰਹਾਉ ਬੰਧਨ ਮਾਤ ਪਿਤਾ ਸੁਖ ਬਨਤਾ ਬੰਧਨ ਕਰਮ ਧਰਮ ਹਉ ਕਰਤਾ ਬੰਧਨ ਕਾਟਨ ਹਾਰ ਮਨ ਵਸੈ ਤਉ ਸੁਖ ਪਾਵੈ ਨਿਜ ਕਰ ਬਸੈ ਸਭ ਜਾਚਕ ਪ੍ਰਭ ਦੇਵਨ ਹਾਰ ਗੁਣ ਨਿਧਾਨ ਬੇਅੰਤ ਅਪਾਰ ਜਿਸਨੂੰ ਕਰਮ ਕਰੇ ਪ੍ਰਭ ਆਪਣਾ ਹਰ ਹਰ ਨਾਮ ਤਿਨੈ ਜਨ ਜਪਣਾ।

0: तू जन आया प्रभ की सरना, आप पवित्र पावन सब कीने, राम रसायन रसना कीने।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਦਿੱਤੇ ਨੇ ਵਾਹਿਗੁਰੂ ਨੇ ਉਹਨਾਂ ਦੀ ਭਟਕਣਾ ਮੁਕਾ ਦਿੱਤੀ, ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰ ਲਏ।
3: ਦੁੱਖ ਪਰ ਹਰ,
0: ਸਾਰੇ ਦੁੱਖ ਪਰ ਹਰ, ਜਨਮਾਂ ਜਨਮਾਂਤਰਾਂ ਦੇ ਉਹਨਾਂ ਦੇ ਦੁੱਖ ਪਰ ਹਰ ਕਹੀਏ ਨਾਸ਼, ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਤੁਹਾਡੇ ਦਰਸ਼ਨਾਂ ਤੋਂ ਜਨਮ ਮਰਨ ਦੇ ਦੁੱਖ ਨਾਸ਼ ਹੋ ਗਏ।
3: ਸੁਖ ਸਹਿਜ ਵਿਗਾਸੇ,
0: ਸਹਿਜ ਅਵਸਥਾ ਹੈ ਗੁਰਸਿੱਖ ਪਿਆਰਿਓ, ਵਿਗਸਣਾ, ਫੁੱਲਣਾ, ਆਨੰਦ ਮਾਨਣਾ, ਉਹਨਾਂ ਦੇ ਹਿਰਦੇ ਵਿੱਚ ਸਹਿਜ ਦਾ ਵਿਗਾਸ ਟਿਕਾ ਆ ਗਿਆ। ਭਟਕਣਾ ਹਟ ਗਈ ਗੁਰਸਿੱਖ ਪਿਆਰਿਓ, ਸਹਿਜ ਹੀ ਆਨੰਦ ਹੈ। ਜਿੱਦਣ ਆਪਾਂ ਨੂੰ ਵੀ ਟਿਕਾ ਆ ਗਿਆ ਨਾ, ਜਿੰਨੇ ਕੁ ਵਾਹਿਗੁਰੂ ਦੇ ਰਿਹਾ ਬਹੁਤ ਹੈ, ਬਸ ਟਿਕ ਗਏ। ਸੁੱਕੀ ਰੋਟੀ ਉਹ ਚੰਗੀ ਲੱਗੂਗੀ, ਛੋਟਾ ਜਿਹਾ ਘਰੇ ਆਨੰਦ ਦਊਗਾ, ਹਿਮਰੂਤੀ ਕਾਰੇ ਬਹੁਤ ਸੋਹਣੀ ਲੱਗੂਗੀ। ਪਰ ਜੇ ਟਿਕਾ ਨਾ ਆਇਆ ਫਿਰ ਮਰਸਰੀ ਵੀ ਚੰਗੀ ਨਹੀਂ ਲੱਗਣੀ। ਅੱਜ ਖੇ ਕੋ ਸਤਨਾਮ, ਫਿਰ ਕੱਲ ਬੜਾ ਸਾਰਾ ਬੰਗਲਾ ਲਿਆ ਵਾ, ਉਹ ਤੋਂ ਵੀ ਭਟਕੇਗਾ। ਹੁਣ ਗੁਆਂਢੀ ਨੇ ਬੜਾ ਲੈ ਲਿਆ, ਆਪਾਂ ਹੋਰ ਦੇਖੀਏ, ਕੋਈ ਕਿਸੇ ਰੀਅਲ ਡੀਲਰ ਕੋਲ ਫਿਰੇਗਾ, ਰੀਅਲ ਸਟੇਟ ਦੇ ਕੋਲ, ਹੋਰ ਘਰ ਮੈਨੂੰ ਲੈ ਕੇ ਦੇ। ਉਹ ਸਹਿਜ ਆ ਜਾਣਾ, ਸਾਡੇ ਸਤਿਗੁਰਾਂ ਦਾ ਦਰਬਾਰ ਐਸਾ, ਗੁਰੂ ਦੇ ਦਰਸ਼ਨ ਐਸੇ ਹਨ, ਇਹ ਟਿਕਾ ਦਿੰਦੇ ਨੇ ਮਨ ਨੂੰ। ਟਿਕਾਉਣਾ ਕੀ ਹੈ? ਸੰਤੋਖ, ਬਸ ਉਹ ਦੇ ਦਿੰਦੇ ਨੇ ਗੁਰਸਿੱਖਾਂ। ਜੋ ਰੱਬ ਨੇ ਦਿੱਤਾ ਬਹੁਤ ਕੁਝ ਦਿੱਤਾ, ਜੋ ਦੇ ਰਿਹਾ ਬਹੁਤ ਕੁਝ ਦੇਵੇਗਾ, ਤੇ ਜੋ ਗਾਂਹ ਨੂੰ ਦੇਵੇਗਾ ਉਹ ਵੀ ਬਹੁਤ ਦੇਵੇਗਾ। ਤੁਸੀਂ ਉਹਨੂੰ ਮੰਨਦੇ ਹੋ ਵੱਡਾ, ਵਾਹਿਗੁਰੂ ਵੱਡਾ ਮੰਨਦੇ ਹੋ ਨਾ, ਵੱਡਾ ਦਾਤਾ ਹੈ, ਫਿਰ ਉਹਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਛੋਟੀਆਂ ਕਿਉਂ ਮੰਨਦੇ ਹੋ? ਫਿਰ ਤਾਂ ਕਿਰਤਗਣ ਹੋਵਾਂਗੇ ਆਪਾਂ। ਜਦੋਂ ਏਡਾ ਵੱਡਾ ਹੈ ਤੇ ਉਹਦੀ ਦਾਤ ਨੂੰ ਵੀ ਆਪਾਂ ਵੱਡਾ ਕਰਕੇ ਹੀ ਮੰਨੀ। ਉਹ ਵੱਡਾ ਦਾਤਾ ਹੈ, ਉਹਦੀਆਂ ਦਿੱਤੀਆਂ ਚੀਜ਼ਾਂ ਨੂੰ ਵੀ ਵੱਡਾ, ਪਰ ਉਹ ਦਾਤਾ ਕਹਿੰਦੇ ਵੱਡਾ ਹੈ, ਉਹਨੂੰ ਦਾਤਾ ਨੂੰ ਅਸੀਂ ਵੱਡੀਆਂ ਮੰਨੀਆਂ ਨੇ ਕਦੇ? ਕਦੇ ਕੁਛ ਵੀ ਨਹੀਂ ਦਿੱਤਾ, ਫਿਰ ਤੇ ਤਾਂ ਦਾਤੇ ਨਾਲ ਮਖੌਲ ਹੋਇਆ ਨਾ। ਜਿੱਦਾਂ ਉਹ ਦਾਤ ਹੈ, ਜੇ ਵਡ ਆਪ ਤੇ ਵਡ ਤੇਰੀ ਦਾਤ, ਹੇ ਵਾਹਿਗੁਰੂ ਜਿੰਨਾ ਤੂੰ ਵੱਡਾ ਹੈ ਇੰਨੀ ਉਹ ਤੂੰ ਮੈਨੂੰ ਵੱਡੀ ਦਾਤ ਕੀ ਦਿੱਤੀ ਹੈ? ਵੱਡੀ ਦਾਤ, ਸਭ ਤੋਂ ਵੱਡੀ ਦਾਤ ਮਨੁੱਖ ਜਨਮ ਦੇ ਦਿੱਤਾ 84 ਵਿੱਚ ਭਰਮ ਦਿਆ ਨਾ। ਉਹ ਗੁਰਸਿੱਖੋ ਯਾਦ ਰੱਖਿਓ, ਇਹ ਤੋਂ ਵੀ ਵੱਡੀ ਦਾਤ ਜਿਨ੍ਹਾਂ ਨੂੰ ਸਿੱਖ ਧਰਮ ਦੇ ਵਿੱਚ ਜਨਮ ਮਿਲ ਜਾਵੇ, ਇਹ ਤਾਂ ਬਹੁਤ ਵੱਡੀ ਦਾਤ। ਸਿੱਖ ਦੇ ਘਰ ਜਨਮ ਲੈਣਾ ਗੁਰਸਿੱਖ ਪਿਆਰੇ, ਕੈਸੀ ਦਾਤ ਹੈ? ਗੁਰਸਿੱਖ ਸਿੱਖ ਗੁਰੂ ਹੈ ਇੱਕ, ਇਹ ਤਾਂ ਦੇਖੋ ਗੁਰੂ ਗੋਬਿੰਦ ਸਿੰਘ ਨੇ ਕਿੱਡੀ ਦਾਤ ਇਸ ਧਰਮ ਨੂੰ ਦਿੱਤੀ ਹੈ ਕਿ ਸਿੱਖ ਹੀ ਮੇਰਾ ਰੂਪ ਹੈ, ਸਿੱਖ ਹੀ ਮੇਰਾ ਗੁਰੂ ਹੈ, ਸਿੱਖ ਹੀ ਮੇਰਾ ਰੱਬ ਹੈ, ਸਿੱਖ ਹੀ ਮੇਰਾ ਪਰਮਾਤਮਾ ਹੈ। ਇਹ ਦਾਤਾ ਨੇ, ਇਹ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਗੁਰੂ ਰਾਮਦਾਸ ਮਹਾਰਾਜ, ਤੁਸੀਂ ਆਪਣੇ ਕੋਲ ਆਏ ਜਗਿਆਸੂਆਂ ਦੀ, ਜਿਹੜੇ ਭਟਕਦੇ ਫਿਰਦੇ ਤੇ ਜੁਗਾਂ ਜੁਗਾਂ ਤੋਂ ਟੋਲਦੇ ਰੱਬ ਨੂੰ, ਉਹਨਾਂ ਦੇ ਸਹਿਜ ਦੀ ਅਵਸਥਾ ਟਿਕਾ ਦਿੱਤੇ ਮਨ, ਬਿਗਸ ਦਿੱਤੇ, ਖੜਾ ਦਿੱਤੇ ਮਨ, ਸਦਾ ਆਨੰਦ ਵਿੱਚ ਪਹੁੰਚਾ ਦਿੰਦੇ ਨੇ ਗੁਰੂ ਦੇ ਦਰਸ਼ਨ। ਜਿਸ ਭੇੜਤ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਉਹ ਗੁਰੂ ਰਾਮਦਾਸ ਜੀ ਆਪ ਹੋ ਤਨ ਭਾਗੀ ਹੋ, ਆਪ ਨਿਤਨੇਮ ਅਨੁਸਾਰ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੇ ਬਚਨ ਸੁਣਦੇ ਹੋ, ਫੁੱਲਾਂ ਤੋਂ ਖਿਮਾ ਬਖਸ਼ ਦੇਣੀ, ਅੱਗੋਂ ਲਈ ਗੁਰੂ ਜੀ ਤੇ ਸੰਗਤ ਜੀ ਸਮਤ ਬਖਸ਼ਿਓ, ਸ਼ੁੱਧ ਬਾਣੀ ਦੀ ਵਿਚਾਰ ਕਰ ਸਕੀਏ, ਤੁਹਾਡੀ ਬਖਸ਼ੀ ਹੋਈ ਮਾਇਆ ਗੁਰੂ ਜੀ ਸਫਲ ਕਰਨ, ਤੇ ਸਤਿਗੁਰਾਂ ਦੇ ਬਚਨ, ਸਤਿਗੁਰਾਂ ਦੀ ਸ਼ਰਧਾ ਪ੍ਰੇਮ, ਸਾਡੇ ਹਿਰਦੇ ਵਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੇ ਮੇਰਾ। ਸ਼ੁਰੂ ਤੇ ਪੜ੍ਹਦੇ ਸਵਈਆ ਹੈ ਨਾਮ ਦੋ ਤੁਕਾਂ ਰਹਿ ਗਈਆਂ ਸੀ।
5: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਨਿਧਾਨ

0: ਦੁੱਖ ਪਰ ਹਰ ਸੁਖ ਸਹਿਜ ਵਿਗਾਸੇ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਸਰੂਪ ਸਾਧ ਸੰਗਤ ਸਤਿਗੁਰਾਂ ਦੀ ਬਖਸ਼ਿਸ਼ ਹੋਈ ਹੈ, ਨਿਤਨੇਮ ਅਨੁਸਾਰ ਗੁਰੂ ਕੇ ਚਰਨ ਪਰਸਨ ਦਾ, ਗੁਰ ਸ਼ਬਦ ਬਾਣੀ ਵਿਚਾਰ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਵਈਏ ਭੱਟਾਂ ਵੱਲੋਂ ਸੋਭਾ ਸਿਫਤ ਸਲਾਹ ਕਈ ਦਿਨਾਂ ਤੋਂ ਵਿਚਾਰ ਚੱਲ ਰਹੀ ਹੈ। ਆਓ ਅੱਗੇ ਜੋ ਮਹਾਰਾਜ ਉਪਦੇਸ਼ ਬਖਸ਼ਦੇ ਹਨ।

0: ਗੁਰੂ ਰਾਮਦਾਸ ਮਹਾਰਾਜ ਜੀ ਆਪ ਜੀ ਤੇ ਕਿਰਪਾ ਹੋ ਗਈ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਆਪ ਦੇ ਕੋਲ ਨਾਮ ਦਾ ਨਿਧਾਨ ਨਿਧਾਨ ਕਹੀਏ ਖਜ਼ਾਨਾ ਅਤੁੱਟ ਭੰਡਾਰ ਸਮੁੰਦਰ ਹੋ ਆਪ ਨਾਮ ਦੇ ਨਾਮ ਨਿਧਾਨ
1: ਧਿਆਨ ਅੰਤਰਗਤ
0: ਉਹ ਆਪ ਜੀ ਦਾ ਧਿਆਨ ਅੰਤਰਗਤ ਜੋ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਨੇ ਗੁਰਸਿੱਖ ਪਿਆਰੇ ਹੋਏ ਬਖਸ਼ਿਸ਼ ਹੋ ਜਾਂਦੀ ਹੈ। ਬਾਹਰ ਮੁਖੀ ਬਿਰਤੀਆਂ ਰੁਕ ਜਾਂਦੀਆਂ ਹਨ ਅੰਤਰ ਮੁਖੀ ਨੇਤਰ ਖੁੱਲ ਜਾਂਦੇ ਹਨ। ਉਹ ਨੇਤਰ ਜਿਨ੍ਹਾਂ ਨੂੰ ਬਾਣੀ ਵਿਚ ਆਖਿਆ ਨਾਨਕ ਸੇ ਅੱਖੜੀਆਂ ਬੇਅੰਨ ਜਿਨੀ ਦਸੰਦੋ ਮਾਂ ਪਿਰੀ ਉਹ ਅੱਖਾਂ ਭਾਈ ਕੌਣ ਹਨ ਅੰਦਰਲੀ ਅੰਤਰ ਮੁਖੀ ਜੋਤ ਪ੍ਰਗਟ ਹੋ ਜਾਣੀ ਅੱਖਾਂ ਦ੍ਰਿਸ਼ਟੀ ਪ੍ਰਗਟ ਹੋ ਜਾਣੀ ਤੇ ਸਾਡੀਆਂ ਅੱਖਾਂ ਵਿਚ ਬੜੀ ਸ਼ਕਤੀ ਹੈ ਭਾਈ ਪਰ ਬਾਹਰ ਮੁਖੀ ਦ੍ਰਿਸ਼ਟੀ ਹੈ। ਕਦੇ ਵੀ ਤੁਸੀਂ ਜ਼ੋਰ ਲਾ ਲਿਓ ਆਪਣੇ ਅੰਦਰਲੀ ਇੱਕ ਨਾੜ ਇੱਕ ਹੱਡੀ ਇਹਨੂੰ ਨਹੀਂ ਦਿਖਦੀ ਬਾਹਰਲੀਆਂ ਹੀ ਦਿਖਣਗੀਆਂ ਚੀਜ਼ਾਂ। ਉਹ ਵਾਹਿਗੁਰੂ ਦਾ ਸਿਮਰਨ ਹੈ ਜੋਗੀਆਂ ਜਪੀਆਂ ਤਪੀਆਂ ਨੇ ਅੰਤਰਮੁਖੀ ਬਿਰਤੀ ਨਾਲੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸਰੀਰ ਦੀਆਂ ਨਾੜੀਆਂ ਵੀ ਗਿਣ ਕੇ ਗ੍ਰੰਥਾਂ ਵਿਚ ਲਿਖ ਦਿੱਤੀਆਂ ਸਾਰੇ ਸਰੀਰ ਦੇ ਅੰਗਾਂ ਦਾ ਫੰਕਸ਼ਨ ਵੀ ਲਿਖਦਾ ਸੁਣਿਆ ਜੋਗ ਜੁਗ ਤਨ ਭੇਦ ਉਹਨਾਂ ਦੇ ਕੰਨਾਂ ਨੇ ਬਾਹਰੋਂ ਨਹੀਂ ਸੁਣਿਆ ਉਹਨਾਂ ਦੀਆਂ ਅੱਖਾਂ ਨੇ ਬਾਹਰੋਂ ਨਹੀਂ ਦੇਖਿਆ। ਉਹ ਸਿਮਰਨ ਦੇ ਜ਼ੋਰ ਨਾਲ ਅੰਤਰ ਧਿਆਨ ਅੰਦਰਲੀ ਕਿਰਿਆ ਉਹਨਾਂ ਨੇ ਵੇਖੀ ਜੋ ਲਿਖ ਗਏ ਨੇ ਗ੍ਰੰਥਾਂ ਵਿਚ ਕੋਈ ਡਾਕਟਰ ਗਲਤ ਕਰੇ ਨਹੀਂ ਸਕਿਆ ਨਾ ਉਦੋਂ ਕੋਈ ਐਕਸਰਾ ਸੀ ਨਾ ਭਾਈ ਸਕਰੀਨਿੰਗ ਸੀ ਕੋਈ ਸਾਧਨ ਨਹੀਂ ਸੀ। ਇਹ ਗੁਰੂ ਰਾਮਦਾਸ ਮਹਾਰਾਜ ਆਪ ਜੀ ਦੇ ਕੋਲ ਨਾਮ ਦਾ ਖਜ਼ਾਨਾ ਗੁਰੂ ਅਮਰਦਾਸ ਨੇ ਬਖਸ਼ ਦਿੱਤਾ ਹੈ। ਆਪ ਦੀ ਜੋ ਬਿਰਤੀ ਹੈ ਬਾਹਰ ਮੁਖੀ ਪਦਾਰਥਾਂ ਤੋਂ ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਕੇ ਅੰਤਰਗਤ ਦੂਜਾ ਅਰਥ ਹੈ ਗੁਰਮੁਖ ਪਿਆਰੇ ਉਹ ਅੰਤਰ ਨਾਮ ਹੈ ਪੜਦੇ ਦਾ ਭੇਦ ਦਾ ਅੰਤਰ ਰੱਖਣਾ ਆਪਾਂ ਕਹਿੰਦੇ ਤੂੰ ਭੇਦ ਰੱਖਦਾ ਗਤ ਕਹਿੰਦੇ ਸੰਸਕ੍ਰਿਤ ਵਿੱਚ ਚਲੇ ਜਾਣਾ। ਇਹ ਸਤਿਗੁਰੂ ਗੁਰੂ ਰਾਮਦਾਸ ਜੀ ਤੁਹਾਡੀ ਬਿਰਤੀ ਐਸੀ ਹੈ ਨਾਮ ਨੇ ਕਿਰਪਾ ਕਰ ਦਿੱਤੀ ਹੈ ਜੋ ਵਾਹਿਗੁਰੂ ਤੇ ਜੀਵ ਦੇ ਵਿੱਚ ਭੇਦ ਹੈ ਅੰਤਰ ਪੜਦਾ ਉਹ ਗਤ ਉਹ ਤੁਸੀਂ ਨਾਸ਼ ਕਰਨ ਵਿੱਚ ਸਮਰੱਥ ਹੋ। ਜਿਹੜੇ ਵੀ ਗੁਰਸਿੱਖ ਆਪ ਜੀ ਦੀ ਸ਼ਰਨ ਵਿੱਚ ਆਉਂਦੇ ਹੋ ਉਹਨਾਂ ਦਾ ਵਾਹਿਗੁਰੂ ਦਾ ਜੋ ਪੜਦਾ ਬਣਿਆ ਕਿ ਵਾਹਿਗੁਰੂ ਬੜਾ ਦੂਰ ਹੈ ਦਿਖਦਾ ਨਹੀਂ ਹੈ ਉਹ ਗਤ ਕਹੀਏ ਤੁਸੀਂ ਨਾਸ਼ ਕਰ ਦਿੰਦੇ ਹੋ।
1: ਤੇਜ ਪੁੰਜ ਤੇ ਲੋਕ ਪਰਗਾਸੇ
0: ਆਪ ਦਾ ਤੇਜ ਪ੍ਰਤਾਪ ਐਸਾ ਪੁੰਜ ਕਹੀਏ ਸਮੂਹ ਭਾਰਾ ਹੈ ਕੱਚਿਆ ਇੰਨਾ ਤੇਜ ਇਕੱਠਾ ਆਪ ਜੀ ਦੇ ਕੋਲ ਗਏ ਜੋ ਤਿੰਨਾਂ ਨੂੰ ਲੋਕਾਂ ਨੂੰ ਜਿੱਥੇ ਆਪਾਂ ਬੈਠੇ ਹੈ ਮਾਤ ਲੋਕ ਹੈ ਭਾਈ ਜਿੱਥੇ ਦੇਵਤੇ ਵਸਦੇ ਨੇ ਉਹਨੂੰ ਸੁਰਗ ਲੋਕ ਕਹਿੰਦੇ ਪਤਾਲ ਨਰਕ ਜਿੱਥੇ ਹੈ ਉਹ ਗਿਰਾਕਸ਼ ਲੋਕ ਹੈ ਸੁਰ ਨਰ ਅਸੁਰ ਇਹ ਤਿੰਨ ਲੋਕ ਹਨ। ਸਤਿਗੁਰੂ ਜੀ ਆਪ ਦੇ ਵਿੱਚ ਇਤਨਾ ਤੇਜ ਪ੍ਰਤਾਪ ਨਾਮ ਦਾ ਹੀ ਪ੍ਰਕਾਸ਼ ਹੈ ਭਾਈ ਉਸ ਪ੍ਰਕਾਸ਼ ਨੂੰ ਇਹ ਬਾਣੀ ਵਿਚ ਲਿਖਿਆ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਦ ਵਿਨੋਦ ਕੋਡ ਆਨੰਦ ਉਹ ਇੱਕ ਖੰਡ ਨੂੰ ਪ੍ਰਚੰਡ ਦੇਣ ਵਾਲਾ ਨਹੀਂ ਹੁੰਦਾ ਉਹ ਅਨੇਕਾਂ ਹੀ ਅਨੰਤਾਂ ਹੀ ਖੰਡਾਂ ਬ੍ਰਹਮੰਡਾਂ ਵਿਚ ਆਪ ਜੀ ਦੇ ਤੇਜ ਦਾ ਪ੍ਰਕਾਸ਼ ਆਪ ਜੀ ਦੇ ਗਿਆਨ ਦਾ ਪ੍ਰਕਾਸ਼ ਤਿਉਹ ਲੋਕ ਤਿੰਨਾਂ ਲੋਕਾਂ ਨੂੰ ਪ੍ਰਕਾਸ਼ ਕਰ ਰਹੇ ਨੇ। ਆਪ ਜੀ ਦੇ ਸਿੱਖ ਜਗਿਆਸੂ ਜੋ ਆਪ ਜੀ ਦੇ ਕੋਲ ਆਉਂਦੇ ਨੇ ਆਪ ਐਸਾ ਗਿਆਨ ਬਖਸ਼ਦੇ ਨੇ ਜੋ ਤਿੰਨਾਂ ਗੁਣਾਂ ਦਾ ਰਜੋ ਗੁਣ ਤਮੋ ਗੁਣ ਸਤੋ ਗੁਣ ਦਾ ਪ੍ਰਕਾਸ਼ ਉਹਨਾਂ ਨੂੰ ਗਿਆਨ ਦੇ ਦਿੰਦੇ ਰਜੋ ਗੁਣ ਵਿੱਚ ਸਿੱਖ ਨੇ ਕਿਵੇਂ ਰਹਿਣਾ ਤਮੋ ਗੁਣ ਵਿੱਚ ਕਿਵੇਂ ਰਹਿਣਾ ਸਤੋ ਗੁਣ ਇਹ ਤਿੰਨਾਂ ਅਵਸਥਾ ਨੂੰ ਗੁਰੂ ਮਹਾਰਾਜ ਦੇ ਨਾਮ ਦਾ ਜਿਹੜਾ ਗਿਆਨ ਹੈ ਨਾ ਗੁਰਮੁਖ ਪਿਆਰਿਓ ਇਹ ਤਿੰਨਾਂ ਲੋਕ ਤਿੰਨ ਲੋਕ ਸਾਡੇ ਕੋਲ ਵੀ ਹੈਗੇ ਬਾਲ ਜਵਾਨੀ ਅਰ ਬਿਰਧ ਪੁਨ ਤੀਨ ਅਵਸਥਾ ਜਾਨ ਇਹ ਸਾਡੇ ਜੀਵਨ ਦੇ ਤਾਂ ਇਹੀ ਤਿੰਨ ਲੋਕ ਨੇ ਜੋ ਸਾਡੀਆਂ ਤਿੰਨ ਅਵਸਥਾ ਨੇ ਉਹ ਵੀ ਤਿੰਨ ਅਵਸਥਾ ਹੀ ਨੇ। ਦੇਵਤਾ ਇੱਕ ਅਵਸਥਾ ਦਾ ਹੀ ਨਾਂ ਹੈ ਰਾਕਸ਼ਿਕ ਸਾਡੇ ਮਨ ਦੀ ਅਵਸਥਾ ਦਾ ਹੀ ਨਾਂ ਹੈ ਤੇ ਗੁਰਮੁਖ ਪਿਆਰੇ ਉਹ ਮਾਤ ਲੋਕ ਜਿੱਥੇ ਆਪਾਂ ਬੈਠੇ ਹੈ ਇਹ ਵੀ ਮਾਤ ਲੋਕ ਇੱਕ ਅਵਸਥਾ ਰਹਿਣ ਦਾ ਹੀ ਮਾਤ ਲੋਕ ਵਿੱਚ ਰਹਿਣ ਇਹੀ ਜੀ ਪ੍ਰਕਿਰਿਆ ਸਾਡੀ ਇੱਥੇ ਮਾਇਆ ਨਾਲ ਜੁੜੇ ਹੋਏ ਹੈ। ਉਹ ਜੋ ਵਾਹਿਗੁਰੂ ਦਾ ਪਰਮੇਸ਼ਰ ਦਾ ਗਿਆਨ ਗੁਰੂ ਰਾਮਦਾਸ ਪਾਤਸ਼ਾਹ ਨਾਮ ਦਾ ਪ੍ਰਕਾਸ਼ ਹੈ ਉਹ ਬਾਲ ਅਵਸਥਾ ਵਿੱਚ ਵੀ ਪ੍ਰਕਾਸ਼ ਕਰਦਾ। ਦੇਖੋ ਤੁਹਾਡੇ ਸਾਹਮਣੇ ਪੰਜ ਬਰਖ ਦੇ ਨਾਥ ਧਰੂਮ ਬਾਰਕ ਤੇ ਪ੍ਰਹਿਲਾਦ ਨੂੰ ਬਚਪਨ ਵਿੱਚ ਹੀ ਨਾਮ ਨੇ ਪ੍ਰਕਾਸ਼ ਕਰ ਦਿੱਤਾ ਗੁਰਮੁਖ ਪਿਆਰਿਓ। ਪੰਜ ਮਹੀਨੇ ਹੀ ਭਗਤੀ ਕੀਤੀ ਹੈ ਧਰੂ ਨੇ ਸਾਰੀ ਉਹ ਨਾਮ ਨਾਰਦ ਮੁੰਜੀ ਤੋਂ ਮਿਲਿਆ ਸੀ ਉਹ ਬਚਪਨ ਦੀ ਅਵਸਥਾ ਵਿੱਚ ਇਹ ਗਿਆਨ ਦੇ ਗਿਆ ਗੁਰਸਿੱਖ ਪਿਆਰਿਓ। ਦੂਜੀ ਅਵਸਥਾ ਗੁਰਸਿੱਖ ਪਿਆਰਿਓ ਧੰਨਾ ਜੱਟ ਤੁਹਾਡਾ ਭਾਈ ਉਹਨੂੰ ਐਨ ਜਵਾਨੀ ਦੇ ਵਿੱਚ ਜੋਬਨ ਵਿੱਚ ਐਨ ਖਲ ਬਹਾਉਂਦਾ ਸੀ ਕਿਰਤ ਕਮਾਈ ਕਰਦਾ ਸੀ ਬਾਲ ਬੱਚੇ ਸੀ ਉਹਨੂੰ ਜੋਬਨ ਵਿੱਚ ਨਾਮ ਮਿਲਿਆ ਤਰਲੋਚਨ ਜੀ ਤੋਂ ਪ੍ਰਕਾਸ਼ ਹੋ ਗਿਆ ਉਹ ਜੋਬਨ ਵਿੱਚ ਹੀ ਰੱਬ ਨੂੰ ਮਿਲ ਗਏ ਗੁਰਸਿੱਖ ਪਿਆਰਿਓ। ਤੀਸਰੀ ਅਵਸਥਾ ਬਿਰਧ ਅਵਸਥਾ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ 72 ਸਾਲ ਦੀ ਉਮਰ ਵਿੱਚ ਨਾਮ ਮਿਲਿਆ ਸੀ। ਉਹਨਾਂ ਨੇ 72 ਸਾਲ ਦੀ ਉਮਰ ਵਿੱਚ ਆਪਣੀ ਨੂੰਹ ਤੋਂ ਬਾਣੀ ਸੁਣੀ ਸੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਤੋਂ। ਫਿਰ ਦੇਖ ਲਓ 72 ਸਾਲ ਬਿਰਧ ਅਵਸਥਾ ਹੈ। ਇਹ ਜੋ ਵਾਹਿਗੁਰੂ ਦਾ ਨਾਮ ਹੈ, ਇਹ ਨਹੀਂ ਦੇਖਦਾ ਬਾਲਪਣ ਜਾਂ ਬੁਰਧ ਹੈ ਜਾਂ ਬੁੱਢਾ ਹੈ। ਗੁਰਸਿੱਖ ਪਿਆਰਿਓ, ਇਹਨੇ ਗਿਆਨ ਪ੍ਰਕਾਸ਼ ਦੇ ਦੇਣਾ। ਇਹ ਟਿਊਬਾਂ ਮਚਦੀਆਂ ਨੇ, ਇਹ ਕਦੇ ਨੀ ਦੇਖਦੀਆਂ। ਇੱਥੇ ਬੱਚਾ ਆਇਆ, ਇੱਕ ਬੁੜਾ ਆਇਆ, ਅੱਜ ਕਹੇ ਆਖੋ ਸਤਨਾਵੇ ਤਾਂ ਪ੍ਰਕਾਸ਼ ਦੇ ਰਹੀਆਂ ਨੇ। ਜਵਾਨ ਆ ਜਾਵੇ ਤਾਂ ਵੀ ਰੋਸ਼ਨੀ ਮਿਲ ਰਹੀ ਹੈ, ਬਿਰਧ ਆ ਜਾਵੇ ਤਾਂ ਵੀ ਮਿਲ ਰਹੀ ਹੈ, ਜੇ ਇੱਥੇ ਬੱਚਾ ਆ ਗਿਆ ਉਹਨੂੰ ਵੀ ਰੋਸ਼ਨੀ ਮਿਲ ਰਹੀ ਹੈ। ਉਹ ਤੇਜ ਲੋਕ ਤੇ ਉਹ ਲੋਕ ਪ੍ਰਕਾਸ਼ੇ, ਤੁਹਾਡਾ ਜੋ ਨਾਮ ਦਾ ਤੇਜ ਪ੍ਰਤਾਪ ਹੈ ਗੁਰੂ ਰਾਮਦਾਸ ਜੀ, ਇਹਨੇ ਤਿੰਨਾਂ ਲੋਕਾਂ ਨੂੰ ਪ੍ਰਕਾਸ਼ ਕੀਤਾ ਹੋਇਆ, ਗਿਆਨ ਦਿੱਤਾ ਹੈ।
1: ਦੇਖਤ ਦਰਸ ਭਟਕ ਭ੍ਰਮ ਭਜਤ,
0: ਤੁਹਾਡੇ ਦਰਸ਼ਨ ਕੈਸੇ ਨੇ? ਜੋ ਤੁਹਾਡੇ ਦਰਸ਼ਨ ਕਰਦੇ ਨੇ ਉਹ ਭਰਮ ਜੋ ਭਟਕਾਉਂਦਾ ਫਿਰਦਾ ਸਾਨੂੰ ਗੁਰਮੁਖ ਪਿਆਰਿਓ। ਭਟਕ ਭਟਕਿਆ ਹੋਇਆ ਆਪਾਂ ਕਹਿੰਦੇ ਨੀ, ਇਹ ਭਟਕ ਗਿਆ, ਆਪਣੇ ਰਾਹ ਤੋਂ ਹਿੱਲ ਜਾਣਾ, ਥਾਂ ਤੋਂ ਹਿੱਲ ਜਾਣਾ ਭਟਕਿਆ ਹੋਇਆ ਆਪਾਂ ਕਹਿੰਦੇ। ਉਹ ਭਟਕਦਾ ਕਾਹਦਾ ਹੈ? ਬੰਦਾ ਜਦੋਂ ਭਰਮ ਪੈਂਦਾ। ਆਪਾਂ ਵੀ ਭਾਈ ਭਰਮ ਵਿੱਚ ਭਟਕੇ ਹੋਏ ਹਾਂ ਕਿ ਸਦਾ ਹੀ ਇੱਥੇ ਰਹਿਣਾ, ਇਹ ਸਭ ਕੁਝ ਮੇਰਾ ਹੀ ਹੈ। ਇਹ ਭਰਮ ਵਿੱਚ ਭਟਕੇ ਹੋਏ ਹਾਂ ਆਪਾਂ ਜੀਵ ਸਾਰੇ, ਪਦਾਰਥ ਬਾਹਰ ਦੇ ਜੀਵਨ ਦੇ ਭਟਕੇ ਹੋਏ ਲੋਕ ਵੀ ਕਿੱਥੇ ਟਿਕਾ ਹੁੰਦਾ? ਭਟਕਿਆ ਹੋਇਆ ਕਦੇ ਨੀ ਟਿਕਦਾ ਹੁੰਦਾ। ਇਸ ਕਰਕੇ ਟਿਕਾ ਸਹਿਜ ਅਵਸਥਾ ਸਾਤੋਂ ਦੂਰ ਹੋ ਗਈ ਹੈ, ਭਰਮ ਪੈ ਗਿਆ। ਸਭ ਕੁਝ ਮੇਰਾ ਹੀ ਹੈ, ਮੇਰੀ ਓ ਇੱਜ਼ਤ ਹੋਵੇ, ਮੈਂ ਹੀ ਵੱਡਾ ਹੋਵਾਂ। ਇਹ ਭਰਮ ਵਿੱਚ ਭਟਕੇ ਹੋਏ ਲੋਕ ਤੁਹਾਡੇ ਕੋਲ ਆਉਂਦੇ ਨੇ ਸਤਿਗੁਰੂ ਜੀ, ਉਹਨਾਂ ਦਾ ਤੁਸੀਂ ਭਰਮ ਇੱਕ ਪਲ ਵਿੱਚ, ਜੋ ਭਰਮ ਵਿੱਚ ਭਟਕੇ ਹੋਏ ਲੋਕ ਨੇ ਉਹ ਤੁਸੀਂ ਭੈ ਕੱਟ ਦਿੰਦੇ ਨੇ, ਉਹ ਭਟਕ ਤੁਸੀਂ ਪਲ ਵਿੱਚ ਉਹਨਾਂ ਦਾ ਭਰਮ ਦੂਰ ਕਰ ਦਿੰਦੇ ਹੋ। ਤੁਹਾਡੇ ਕੋਲ ਐਸਾ ਗਿਆਨ ਹੈ।
1: ਦੁੱਖ ਪਰ ਹਰ ਸੁਖ ਸਹਿਜ ਵਿਗਾਸੇ,
0: ਉਹਨਾਂ ਦੇ ਦੁੱਖ ਪਰ ਹਰ, ਪਰ ਹਰ ਕਹੀਏ ਪਰੇ ਹੋ ਜਾਣ, ਹਰ ਨਾਮ ਨਾਸ ਦਾ ਵੀ ਹੈ ਗੁਰਮੁਖ ਪਿਆਰੇ, ਉਹ ਹਰਨ ਨਾਸ ਕਰਨਾ। ਉਹਨਾਂ ਦੇ ਤੁਹਾਡੇ ਦਰਸ਼ਨ ਤੋਂ, ਤੁਹਾਡੇ ਗਿਆਨ ਤੋਂ ਸਾਰੇ ਦੁੱਖ ਦੁੱਖ ਨੇ ਦੇਹ ਦੇ ਗੁਰਸਿੱਖ ਪਿਆਰਿਓ, ਦੇਹ ਦੇ ਨਾਲ ਦੁੱਖਾਂ ਦਾ ਸੰਬੰਧ ਹੈ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਮੋਕਸ਼ ਪੰਥ ਵਿੱਚ ਬਚਨ ਕਰਦੇ ਨੇ, ਸਗਲ ਦੁੱਖ ਕੋ ਕਾਰਣ ਦੇਹ, ਸਾਰੇ ਦੁੱਖਾਂ ਦਾ ਕਾਰਨ ਸਾਡਾ ਦੇਹ ਹੈ ਗੁਰਸਿੱਖ ਪਿਆਰਿਓ। ਪਾਲਾ ਇਹਨੂੰ ਲੱਗਦਾ, ਭੁੱਖ ਇਹਨੂੰ ਲੱਗਦੀ ਹੈ, ਸੁੰਦਰਤਾ ਇਹ ਦੇਹ ਚਾਹੁੰਦੀ ਹੈ ਮੈਂ ਸਾਫ਼ ਸੁਥਰਾ ਹੋਵਾਂ, ਕੋਠੀ ਇਹ ਦੇਹ ਚਾਹੁੰਦੀ ਹੈ, ਬਾਲ ਭੱਜੇ ਦੇਹ ਚਾਹੁੰਦੀ ਹੈ ਗੁਰਸਿੱਖ ਪਿਆਰਿਓ। ਇਹ ਸਾਰੇ ਦੁੱਖਾਂ ਦਾ ਕਾਰਨ ਹੈ, ਸਾਡੀ ਦੇਹ ਹੈ ਗੁਰਸਿੱਖ ਪਿਆਰਿਓ। ਜਿੰਨੇ ਦੁੱਖ ਨੇ ਉਹਨਾਂ ਦਾ ਕਾਰਨ, ਕਾਰਨ ਤੋਂ ਕਾਰਜ ਪੈਦਾ ਹੋ ਜਾਂਦਾ। ਸਤਿਗੁਰ ਗੁਰੂ ਰਾਮਦਾਸ ਮਹਾਰਾਜ, ਭਟਕਦੇ ਦੁੱਖਾਂ ਦੇ ਵਿੱਚ ਲੋਕ ਤੁਹਾਡੇ ਕੋਲ ਆਉਂਦੇ ਹੈ, ਉਹਨਾਂ ਦੇ ਤੁਸੀਂ ਸਰੀਰਕ ਦੁੱਖ ਵੀ ਦੂਰ ਕਰਦੇ ਹੋ। ਜਦੋਂ ਗਿਆਨ ਬਖਸ਼ਦੇ ਹੋ ਤੁਹਾਡੇ ਦਰਸ਼ਨਾਂ ਤੋਂ, ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਜਨਮ ਦਾ ਇੱਥੇ ਸਰੀਰਕ ਦੁੱਖ, ਮਰਨ ਅੱਗੇ ਜਿਹੜਾ ਕਾਲ ਦਾ ਸਾਨੂੰ ਅੱਗੇ ਗੁਰਮੁਖ ਪਿਆਰੇ ਜਮਾਂ ਨੇ ਦੇਣਾ, ਉਹ ਵੀ ਗੁਰੂ ਦੇ ਦਰਸ਼ਨਾਂ ਤੋਂ। ਦੇਖਤ ਦਰਸ ਭਟਕ ਭਰਮ ਭਜਤ, ਤੁਹਾਡੇ ਦਰਸ਼ਨ ਕਰਨ ਤੋਂ ਭਟਕੇ ਹੋਏ ਲੋਕ ਗੁਰਸਿੱਖ ਪਿਆਰਿਓ, ਫੇਰ ਪੜਿਓ।
1: ਦੁੱਖ ਪਰ ਹਰ ਸੁਖ ਸਹਿਜ ਵਿਗਾਸੇ,
0: ਜਾਂ ਦੁੱਖ ਦੂਰ ਹੋ ਜਾਣ ਗੁਰਮੁਖ ਪਿਆਰਿਓ, ਫੇਰ ਹੀ ਟਿਕਾ ਆਉਣਾ, ਫੇਰ ਹੀ ਸਹਿਜ ਵਿੱਚ ਨਿਵਾਸ ਆਉਣਾ। ਭਾਵ ਦੂਜਾ ਇਹ ਸਹਿਜ ਨਿਵਾਸੇ, ਸਹਿਜ ਨਾਮ ਹੈ ਗਿਆਨ ਦਾ। ਉਹ ਗੁਰਸਿੱਖ ਜਿਹੜਾ ਨੇ ਤੁਹਾਡੇ ਉਪਦੇਸ਼ ਲੈ ਕੇ ਗਿਆਨ ਵਿੱਚ ਨਿਵਾਸ ਕਰ ਲਿਆ, ਗਿਆਨਵਾਨ ਹੋ ਗਏ ਹਨ, ਉਹ ਗਿਆਨ ਹੀ ਦੁੱਖਾਂ ਨੂੰ ਕੱਟਣ ਦਾ ਸਾਧਨ ਹੈ। ਗਿਆਨ ਕਿਵੇਂ ਕੱਟਦਾ ਗੁਰਸਿੱਖ ਪਿਆਰੇ? ਉਹ ਗਿਆਨਵਾਨ ਨੂੰ ਜਦੋਂ ਦੁੱਖ ਆਊਗਾ, ਉਹ ਦੁੱਖ ਨਹੀਂ ਮੰਨੂਗਾ, ਵਾਹਿਗੁਰੂ ਦੀ ਰਜ਼ਾ ਮੰਨੂਗਾ। ਇਹ ਮੇਰਾ ਕੋਈ ਉਧਾਰ ਉਤਰ ਰਿਹਾ, ਮੈਂ ਕਿਸੇ ਨੂੰ ਦੁੱਖ ਦਿੱਤਾ ਤਾਂ ਦੁਖੀ ਹੋ ਰਹੇ ਹੈ। ਮਹਾਰਾਜ ਮਹਾਤਮਾ ਬੁੱਧੀ ਬਹੁਤ ਵੱਡੇ ਇਕੱਠ ਵਿੱਚ ਲੈਕਚਰ ਕਰਦੇ ਸੀ, ਬੈਠੇ ਗਿਆ ਦੇ ਵਿੱਚ, ਬਹੁਤ ਵੱਡਾ ਇਕੱਠ ਸੀ, ਭਿਕਸ਼ੂ ਬੈਠੇ ਸੀ। ਕੋਈ ਮੇਰੇ ਵਰਗਾ ਮੂਰਖ ਆਇਆ ਤੇ ਕਥਾ ਕਰਦਿਆਂ ਦੇ ਉੱਤੇ ਜਾ ਕੇ ਥੁੱਕ ਦਿੱਤਾ ਸਟੇਜ ਉੱਤੇ, ਮਹਾਤਮਾ ਬੁੱਝੀ ਦੇ ਉੱਤੇ ਉੱਪਰ ਥੁੱਕਤਾ ਜਾ ਕੇ ਸਟੇਜ ਦੇ ਉੱਤੇ, ਤੇ ਉਹਨਾਂ ਦੇ ਭਿਕਸ਼ੂ ਸਾਰੇ ਗੁੱਸੇ ਹੋਣੇ ਸੀ, ਚੇਲੇ ਚਾਟੜੇ। ਮਹਾਤਮਾ ਬੁੱਝੀ ਕਹਿੰਦੇ ਬੈਠੋ ਸ਼ਾਂਤੀ ਨਾਲ, ਇਹਨੂੰ ਕੁਝ ਨਹੀਂ ਕਹਿਣਾ। ਉਹ ਭਿਕਸ਼ੂ ਕਹਿਣ ਲੱਗੇ, ਐਡਾ ਬੁਰਾ ਕੰਮ ਕੀਤਾ, ਇਹਨੂੰ ਕਹਿਣਾ ਕਿਉਂ ਨਹੀਂ? ਉਹ ਕਹਿੰਦੇ ਬੁਰਾ ਨਹੀਂ ਕੀਤਾ, ਇਹਨੂੰ ਸਮਝ ਲਓ ਤੁਹਾਡੇ ਕੰਮ ਆਊਗੀ। ਯਾ ਤਾਂ ਮੈਂ ਪਿਛਲੇ ਜਨਮ ਵਿੱਚ ਇਹਦੀ ਬੇਇੱਜ਼ਤੀ ਕੀਤੀ, ਇਹਨੇ ਮੇਰਾ ਉਧਾਰ ਤਾਰੇ, ਤਾਂ ਵੀ ਮੈਂ ਹੌਲਾ ਹੋ ਗਿਆ, ਕਿਉਂਕਿ ਦੱਦਾ ਦੋਸ਼ ਨਾ ਦੇਈ ਕਿਸੇ ਦੋਸ਼ ਕਰਮਾ ਆਪਣੇ। ਜੇ ਭਾਈ ਮੈਂ ਇਹਦੇ ਨਾਲ ਕੀਤਾ ਨਹੀਂ, ਇਹਨੇ ਮੇਰੇ ਨਵਾਂ ਕੀਤਾ, ਇਹਨੂੰ ਵਾਹਿਗੁਰੂ ਅਗਲੇ ਜਨਮ ਵੀ ਦੇ ਦੂਗਾ, ਤੁਸੀਂ ਕਾਹਨੂੰ ਡਾਂਗਾ ਚੱਕਦੇ ਆਖੋ ਸਤਨਾਮ। ਉਹ ਗਿਆਨਵਾਨ ਇੱਥੇ ਪੁੱਜ ਜਾਂਦਾ। ਸ੍ਰੀ ਗੁਰੂ ਅਮਰਦਾਸ ਬੈਠੇ ਸੀ ਤਖ਼ਤ ਦੇ ਉੱਤੇ, ਗੁਰੂ ਅੰਗਦ ਦੇਵ ਜੀ ਦੇ ਪੁੱਤਰ ਨੇ ਲੱਤ ਮਾਰੀ ਆ ਕੇ ਸਟੇਜ ਤੋਂ ਹੇਠ ਗੇਰ ਤੇ ਸੀ ਗੁਰੂ ਅਮਰਦਾਸ ਮਹਾਰਾਜ ਲੱਤ ਮਾਰ ਕੇ, ਉੱਥੇ ਗਿਆਨ ਦਾ ਪ੍ਰਕਾਸ਼ ਸੀ, ਗੁੱਸਾ ਹੋਇਆ ਹੀ ਨਹੀਂ। ਕਹਿੰਦੇ ਗੁਰੂ ਅਮਰਦਾਸ ਜੀ ਕਹਿਣ ਲੱਗੇ, ਭਾਈ ਦਾਤੂ ਜੀ ਨੂੰ, ਤੁਸੀਂ ਗੁਰੂ ਦੇ ਸਪੁੱਤਰ ਹੋ, ਤੁਸੀਂ ਜੋਬਨ ਵਿੱਚੋਂ, ਤੁਹਾਡੇ ਸਰੀਰ ਦੇ ਅੰਗ ਕੋਮਲ ਨੇ, ਅਸੀਂ ਬੁੱਢੇ ਹੱਡਾਂ ਦੇ ਸੈਡੇ ਕੈੜੇ ਹੋ ਗਏ ਪੱਥਰਾਂ ਵਰਗੇ, ਤੁਹਾਡਾ ਪੈਰ ਮੇਰੇ ਨਾਲ ਵੱਜ ਕੇ ਸੱਟ ਵੱਜੀ ਹੋਊਗੀ, ਲਿਆਓ ਮਾਲਿਸ਼ ਕਰ ਦਵਾਂ ਇਹਦੀ। ਇਹ ਜਿੱਥੇ ਗਿਆਨ ਹੈ ਉੱਥੇ ਸਹਿਜ ਪ੍ਰਕਾਸ਼, ਗਿਆਨ ਦਾ ਪ੍ਰਕਾਸ਼ ਜਿੱਥੇ ਹੋਵੇ, ਉਸੇ ਨੂੰ ਨੌਵੇਂ ਪਾਤਸ਼ਾਹ ਨੇ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸੁਨੇਹ ਔਰ ਭੈਣੇ ਜਾ ਕੇ। ਗਿਆਨ ਪ੍ਰਕਾਸ਼ ਵਿੱਚ ਹੀ ਗੁਰਮੁਖ ਪਿਆਰੇ ਕਿਸੇ ਦਾ ਕਿਹਾ ਸਹਾਰਿਆ ਜਾਂਦਾ। ਅਸੀਂ ਆਪਣੀ ਬੇਇੱਜ਼ਤੀ ਨਹੀਂ ਸਮਝਾਂਗੇ, ਇੱਥੇ ਤਾਂ ਮਾਂ ਬਾਪ ਦਾ ਵੀ ਕਿਹਾ ਨਹੀਂ, ਅਸੀਂ ਸਹਾਰਦੇ ਅਗਿਆਨਤਾ ਜੜਤਾ ਵਿੱਚ ਆਏ ਹੋਏ ਹਾਂ, ਕਿਸੇ ਦਾ ਤਾਂ ਸਹਾਰ ਨਹੀਂ ਕੀ ਹੈ। ਉਹ ਗੁਰੂ ਦੇ ਦਰਸ਼ਨ ਕਰਨ ਵਾਲੇ ਗੁਰੂ ਰਾਮਦਾਸ ਜੀ ਉਹ ਸਹਿਜ ਵਿੱਚ ਨਿਵਾਸ ਕਰਦੇ ਨੇ, ਸਦਾ ਹੀ ਸਹਿਜ ਅਵਸਥਾ ਵਿੱਚ ਰਹਿੰਦੇ ਨੇ। ਜੇ ਦੁੱਖ ਆਉਂਦਾ ਤੇਰਾ ਭਾਣਾ, ਜੇ ਸੁੱਖ ਆਉਂਦਾ ਤੇਰੀ ਵਡਿਆਈ ਹੈ, ਤੇਰੀ ਦਾਤ ਹੈ, ਉਹਨੂੰ ਕਦੇ ਵੀ ਆਪਣੇ ਨਾਲ ਨਹੀਂ ਜੋੜਦੇ।
1: ਸੇਵਕ ਸਿੱਖ ਸਦਾ ਅਤ ਲੋਭਿਤ,
0: ਤੁਹਾਡੇ ਦਰਸ਼ਨਾਂ ਨੂੰ, ਤੁਹਾਡੇ ਬਚਨ ਸੁਣਨ ਨੂੰ, ਤੁਹਾਡੇ ਗਿਆਨ ਪ੍ਰਕਾਸ਼ ਲੈਣ ਵਾਸਤੇ ਸੇਵਕ ਜਿਹੜੇ ਦਾਸਾ ਭਾਵ ਰੱਖਦੇ ਹਨ, ਸਿੱਖ ਜੋ ਸਿੱਖਿਆ ਲੈਣ ਵਾਲੇ ਹਨ, ਸਿੱਖ ਰਹੇ ਹਨ, ਉਹ ਲੁਭਤ ਲੁਭਾਏ ਮਾਨ ਨੇ, ਲੁਭਤ ਹੋ ਜਾਣਾ, ਲੁਭਾਏ ਮਾਨ ਹੋ ਜਾਣਾ।
1: ਆਲਸ ਮੂਹ ਜਿਉਂ ਕੁਸਮਸ ਵਾਸਤੇ,
0: ਜਿਵੇਂ ਸਿੱਖ ਸੰਗਤਾਂ ਲੁਭਾਏ ਮਾਨ ਨੇ, ਤੁਹਾਡੀ ਸਿੱਖਿਆ ਲੈਣ ਵਾਸਤੇ, ਦਰਸ਼ਨ ਕਰਨ ਵਾਸਤੇ, ਤੁਹਾਤੋਂ ਗਿਆਨ ਲੈਣ ਵਾਸਤੇ, ਆਲ ਸਮੂਹ, ਅਲ ਨਾਮ ਹੈ ਭਵਰੇ ਦਾ ਗੁਰਮੁਖ ਪਿਆਰਿਓ, ਅਲੀ ਅਲ ਗੁੰਜਾਤ ਹੈ, ਮਹਾਰਾਜ ਦੀ ਬਾਣੀ ਵਿੱਚ ਸ਼ਬਦ ਆਇਆ, ਅਲੀ ਅਲ ਭਵਰਾ ਤੇ ਭਵਰੀ, ਉੱਥੇ ਦੋਹਾਂ ਦਾ ਨਾਂ ਇਕੱਠਾ ਲਿਖਿਆ, ਅਲੀ ਅਲ ਗੁੰਜਾਤ ਹੈ, ਉਹ ਗੂੰਜਾਂ ਪਾਉਂਦੇ ਨੇ। ਅਲ ਸਮੂਹ ਜੀ ਕੁਸਮ ਸੁਭਾਸੇ, ਕੁਸਮ ਨਾਮ ਹੈ ਕਮਲ ਫੁੱਲ ਦਾ, ਫੁੱਲਾਂ ਦਾ ਸੁਭਾਸ ਕਹੀਏ, ਸ੍ਰੇਸ਼ਟ ਵਾਸ਼ਨਾ, ਉਹਦੇ ਜਿਵੇਂ ਚੰਗੇ ਚੰਗੇ ਭੌਰੇ ਤੇ ਭੌਰੀਆਂ ਆ ਕੇ ਸ਼ੁਭ ਵਾਸ਼ਨਾ ਲੈਣ ਵਾਸਤੇ ਕਮਲਾਂ ਤੇ ਬੈਠਦੇ ਹਨ, ਘੁੰਮਦੇ ਨੇ, ਗੂੰਜਾਂ ਪਾਉਂਦੇ ਨੇ, ਆਨੰਦ ਹੁੰਦੇ ਨੇ, ਇਸ ਤਰ੍ਹਾਂ ਸੇਵਕ ਤੇ ਸਿੱਖ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡੇ ਦਰਸ਼ਨ, ਤੁਹਾਡੇ ਉਪਦੇਸ਼ ਦੀ, ਤੁਹਾਡੇ ਗਿਆਨ ਦੀ ਸ਼ੁਭ ਵਾਸ਼ਨਾ ਲੈਣ ਵਾਸਤੇ, ਇਸ ਵਾਸ਼ਨਾ ਵਿੱਚ ਆਨੰਦ ਮੰਗਲ ਹੋਣ ਵਾਸਤੇ ਸਿੱਖ ਸੰਗਤਾਂ ਭਵਰਾ ਰੂਪ ਹੋ ਕੇ ਤੁਹਾਡੇ ਆਲੇ ਦੁਆਲੇ ਲੁਭਾਏ ਮਾਨ ਹਨ।
1: ਵਿਧਾਮਾਨ ਗੁਰ ਆਪ ਥਪੋ ਥਿਰ,
0: ਵਿਧਾਮਾਨ ਗੁਰ ਆਪ ਥਪਿਓ ਥਿਰ, ਇਹ ਗੁਰੂ ਰਾਮਦਾਸ ਜੀ ਜਿਹੜੀ ਤੁਹਾਨੂੰ ਪਦਵੀ ਮਿਲੀ ਹੈ, ਵਿਦਤ, ਵਿਦਤ ਕਹਿੰਦੇ ਪ੍ਰਗਟ ਨੂੰ ਜਾਹਰ, ਜੋ ਸਾਰੇ ਜੱਗ ਵਿੱਚ ਮਸ਼ਹੂਰ ਹੋਵੇ, ਆਪਦੀ ਪਦਵੀ ਕੋਈ ਅੰਮ੍ਰਿਤਸਰੇ ਨਹੀਂ ਹੈ, ਚਾਰੇ ਯੁੱਗਾਂ ਵਿੱਚ, ਲੋਕ ਪਰਲੋਕ ਵਿੱਚ ਆਪਦੀ ਸ਼ੋਭਾ, ਇਹ ਜਿਹੜੀ ਸ਼ੋਭਾ ਤੁਹਾਨੂੰ ਮਿਲੀ ਹੈ, ਇਹ ਆਪ ਥਪਿਓ ਥਿਰ, ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਸਾਨੂੰ ਸਥਾਪਿਤ ਕੀਤਾ ਆਪਣੇ ਹੁੰਦੇ ਹੁੰਦੇ। ਇਹ ਕਿਸੇ ਦੀ ਐਵੀਂ ਦਿੱਤੀ ਹੋਈ ਚੀਜ਼ ਨਹੀਂ, ਗੁਰੂ ਦੀ ਦਿੱਤੀ ਹੋਈ ਗੁਰਗੱਦੀ ਹੈ, ਇਹ ਵਿਦਿਆਮਾਨ ਪ੍ਰਗਟ ਜੋ ਗੁਰੂ ਨਾਨਕ ਦੀ ਗੱਦੀ ਹੈ, ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ, ਇਹ ਤੁਹਾਨੂੰ ਗੁਰੂ ਅਮਰਦਾਸ ਜੀ ਨੇ ਆਪ ਸਥਾਪਨ ਕੀਤਾ ਹੈ।
1: ਸੱਚ ਤਖਤ ਗੁਰੂ ਰਾਮਦਾਸ,
0: ਇਹ ਕਾਹਦਾ ਤਖਤ ਹੈ ਗੁਰਮੁਖ ਪਿਆਰਿਓ, ਗੁਰੂ ਨਾਨਕ ਦਾ ਦਰ ਸੱਚਾ ਤਖਤ, ਹੋਰ ਬਾਕੀ ਤਾਂ ਝੂਠੇ, ਕਿੰਨੇ ਰਾਜੇ ਮਾਜਾ ਰਾਜੇ ਹੋ ਲਏ ਗੁਰਸਿੱਖ ਪਿਆਰਿਓ, ਸਭ ਖਾਕ ਰਲ ਗਏ, ਕਿਸੇ ਨੂੰ ਦੇਖੋ ਦਿੱਲੀ ਆਗਰੇ ਜਾ ਕੇ ਕਿੱਡੇ ਕਿੱਡੇ ਮਕਬਰੇ ਬਣੇ ਨੇ ਗੁਰਸਿੱਖ ਪਿਆਰਿਓ, ਅਰਬਾਂ ਰੁਪਈਏ ਲੱਗੇ ਪਏ ਨੇ, ਔਰੰਗਜ਼ੇਬ ਦੀ ਕਬਰ ਬਣੀ ਹੋਈ ਹੈ, ਜਹਾਂਗੀਰ ਦੀ ਕਬਰ ਹੈ ਗੁਰਸਿੱਖ ਪਿਆਰਿਓ, ਕੋਈ ਜਾ ਕੇ ਦੀਵਾ ਵੀ ਨਹੀਂ ਜਗਾਉਂਦਾ, ਪਰ ਸੱਚਾ ਤਖਤ ਹੈ ਜਿਹਨੇ ਕਤਲ ਕਰਵਾਇਆ ਗੁਰੂ ਤੇਗ ਬਹਾਦਰ ਜੀ ਨੂੰ, ਉਸੇ ਦਿੱਲੀ ਵਿੱਚ 1,15,20

0: ਮਾਇਆ ਮਦ ਮੋਹ ਤੇ ਗੁਰੂ ਰਾਮਦਾਸ ਮਹਾਰਾਜ ਤੁਸੀਂ ਕਿਰਪਾ ਕਰ ਦਿੱਤਾ ਜੋ ਮਾਇਆ ਦੇ ਮੋਹ ਵਿਚ ਡੁੱਬੇ ਹੋਏ ਸਨ ਮਾਇਆ ਮੋਹ ਸੰਸਾਰ ਮਾਇਆ ਵਿਚ ਕੌਣ ਡੁਬੋਇਆ ਗੁਰੂ ਮਾਇਆ ਮੋਹੇ ਦੇਵੀ ਸਭ ਦੇਵ ਆਪਾਂ ਹੀ ਨੀ ਦੇਵੀ ਦੇਵਤੇ ਵੀ ਮੋਹੇ ਗਏ ਗੁਰਸਿੱਖ ਪਿਆਰੇ ਮਾਇਆ ਐਸੀ ਮੋਹਣੀ ਭਾਈ ਜੇਤੇ ਜੀ ਤੇਤੇ ਡਹਿਕਾਈ ਡਹਿਕ ਜਾਣਾ ਪੈਰ ਹਿੱਲ ਜਾਣਾ ਇਹ ਐਸੀ ਮੋਹਣੀ ਹੈ ਇਹ ਸਾਰਿਆਂ ਦੇ ਪੈਰ ਹਿਲਾ ਦਿੰਦੀ ਹੈ ਗੁਰਸਿੱਖ ਪਿਆਰਿਓ ਇਹ ਨਹੀਂ ਰਹਿਣ ਦਿੰਦੀ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਸਾਰੇ ਕਿੰਚਿਤ ਪ੍ਰੀਤ ਨਾ ਉਪਜੇ ਇਹ ਪਿਆ ਕਿਆ ਕਰਨ ਲੋਕ ਗੁਰੂ ਮਹਾਰਾਜ ਕਹਿੰਦੇ ਇਹਨੇ ਤਾਂ ਬ੍ਰਹਮਾ ਵਿਸ਼ਨੂੰ ਆਦਿਕ ਤੇ ਜੀਵਾਂ ਦੀ ਵੀ ਗਿਣਤੀ ਕੀਤੀ ਮਹਾਰਾਜ ਨੇ ਤੇ ਮਾਂ ਜਾਰ ਗਾਡਰ ਅਰ ਡੂਬਰਾ ਬਿਰਖ ਬੂਲ ਮਾਇਆ ਮੈਂ ਪਰ ਮਾਂ ਜਾਰ ਕਹਿੰਦੇ ਗੁਰਮੁਖ ਪਿਆਰੇ ਫਾਰਸੀ ਵਿਚ ਬਿੱਲੇ ਨੂੰ ਗਾਡਰ ਕਹਿੰਦੇ ਗਿੱਦੜ ਨੂੰ ਲੂੰਬੜਾ ਕਹੀਏ ਲੂੰਬੜ ਇਹ ਵੀ ਦੇਖੋ ਮਾਇਆ ਵਿਚ ਕਿਵੇਂ ਪ੍ਰਵਿਰਤ ਹੈ ਬੱਚਿਆਂ ਦੀ ਮਾਇਆ ਵਿਚ ਕਿਵੇਂ ਮਰਦੇ ਫਿਰਦੇ ਦਿਨ ਰਾਤ ਆਪ ਭੁੱਖੇ ਰਹਿੰਦੇ ਨੇ ਚੋਗਾ ਚਿੜੀਆਂ ਲਿਆ ਕੇ ਮੀਂਹ ਪੈਂਦੇ ਚ ਵੀ ਦਨੀ ਹੈ ਬੱਚਿਆਂ ਨੂੰ ਤੋੜੇ ਉਸਟ ਮਾਇਆ ਮੈਂ ਪਹਿਲਾ ਤੋੜੇ ਹਾਥੀ ਘੋੜੇ ਉਸਟ ਉਂਟਾਂ ਦਾ ਵੀ ਨਾਂ ਲਿਖ ਦਿੱਤਾ ਮਾਇਆ ਵਿਚ ਮਹਾਰਾਜ ਨੇ ਇਹ 84 ਲੱਖ ਜੀਵ ਮਾਇਆ ਵਿਚ ਮੋਹਤ ਹੋਇਆ ਵੇ ਮੋਹੇ ਹੋਏ ਨੇ ਮਾਇਆ ਇਹ ਮਾਇਆ ਐਸੀ ਹੈ ਭਾਈ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਉ ਦੂਜੇ ਲਾਇਆ ਸਿੱਧੀ ਗੱਲ ਹੁਣ ਆਪਣੇ ਘਰਾਂ ਦੀ ਕਰ ਲਓ ਨਾ ਮਾਂ ਨਾਲ ਪਿਆਰ ਨਾ ਬਾਪ ਨਾਲ ਨਾ ਭਾਈ ਨਾਲ ਨਾ ਭੈਣ ਨਾਲ ਕੱਲਾ ਇੱਕ ਨਾਲ ਇਸੇ ਨਾਲ ਰਹਿ ਜਾਂਦਾ ਆਖੋ ਸਤਨਾਮ ਐਸੀ ਮੋਹ ਲੈਂਦੀ ਹੈ ਹੋਰ ਦੀ ਤਾਂ ਗੱਲ ਨਹੀਂ ਛੱਡੋ ਤੁਸੀਂ ਆਪਣੇ ਨਾਲ ਭਾਣੇ ਵਰਤ ਰਹੇ ਦਿਨ ਰਾਤ ਬਾਪ ਨੂੰ ਕਹਿੰਦੇ ਨੇ ਤੂੰ ਕੌਣ ਹੁੰਦੇ ਬਸ ਗੁਰਸਿੱਖ ਪਿਆਰੇ ਇਹਦੇ ਵਿੱਚ ਸ਼ਕਤੀ ਹੈ ਇਹ ਤਾਂ ਗੁਰਸਿੱਖਾਂ ਨੂੰ ਤੁਸੀਂ ਬਖਸ਼ਿਸ਼ ਕੀਤੀ ਹੈ ਮਾਇਆ ਮੋਹ ਭਰਮ ਭੜਕੇ ਹੋਏ ਮਾਇਆ ਦੇ ਜਾਲ ਵਿਚ ਫਸਿਆ ਹੋਇਆ ਸੰਸਾਰ ਤੁਸੀਂ ਕਿਵੇਂ ਕੱਢ ਦਿੱਤਾ ਛਡਾਈ ਨੀ ਮਾਇਆ ਸਿੱਖਾਂ ਦੀ ਤੁਸੀਂ ਤਿਆਗਣਾ ਨੀ ਮਾਇਆ ਨੂੰ ਗੁਰਮੁਖ ਮਾਇਆ ਵਿਚ ਉਦਾਸੀ ਤੁਸੀਂ ਮਾਇਆ ਵਿਚ ਰਹਿੰਦੇ ਹੀ ਇਹ ਤੋਂ ਨਿਰਲੇਪ ਰਹਿਣਾ ਇਹਨੂੰ ਆਪਣੇ ਅਧੀਨ ਰੱਖਣਾ ਹੈ
1: ਅੰਮ੍ਰਿਤ ਨਾਮ ਦੀਓ ਸਮਰੱਥ
0: ਕਿਉਂਕਿ ਇਸ ਮਾਇਆ ਦੇ ਜਾਲ ਤੋਂ ਕੱਟਣ ਵਾਸਤੇ ਇੱਕ ਵਾਹਿਗੁਰੂ ਦਾ ਨਾਮ ਹੀ ਹੈ ਹੋਰ ਕੋਈ ਜੰਤਰ ਮੰਤਰ ਨਹੀਂ ਉਹ ਤਾਂ ਮਾਇਆ ਵਿਚ ਪਾਉਣਗੇ ਹੋਰ ਰਿਧੀਆਂ ਸਿੱਧੀਆਂ ਉਹਦੇ ਵਾਸਤੇ ਮਹਾਰਾਜ ਨੇ ਬਾਣੀ ਵਿਚ ਕਹਿੰਦਾ ਰਿੱਧ ਸਿੱਧ ਅਵਰਾ ਸਾਧ ਜਿਹੜੀਆਂ ਰਿਧੀਆਂ ਸਿੱਧੀਆਂ ਪ੍ਰਾਪਤ ਕਰ ਲੈਣੀਆਂ ਇਹ ਤਾਂ ਹੋਰਾਂ ਸਵਾਦਾਂ ਵਿਚ ਪਾਉਣੀ ਹੈ ਕਿੰਨੇ ਕੁ ਲੋਕ ਮੱਥਾ ਟੇਕਦੇ ਨੇ ਕਿੰਨੇ ਕੁ ਮੈਨੂੰ ਪੂਜਾ ਆਉਂਦੇ ਕਿੰਨੇ ਕੁ ਮੇਰੀਆਂ ਫੋਟੋਆਂ ਟੰਗਦੇ ਘਰਾਂ ਵਿਚ ਕਿੰਨੇ ਕੁ ਮੈਨੂੰ ਹੁਣ ਗੁਰੂ ਮਹਾਰਾਜ ਕਹਿੰਦੇ ਰੱਬ ਕਹਿੰਦੇ ਨੇ ਇਹ ਤਾਂ ਇਹਨਾਂ ਸਵਾਦਾਂ ਵਿਚ ਪਾ ਦੇਣੀਆਂ ਨੇ ਵਾਹਿਗੁਰੂ ਦੇ ਸਾਦ ਵਿਚੋਂ ਤੋੜ ਦੇਣੀਆਂ ਸਾਨੂੰ ਇੱਕ ਵਾਹਿਗੁਰੂ ਦਾ ਨਾਮ ਹੈ ਜਿਹੜਾ ਭਾਈ ਹਰ ਬਿਨ ਕਿਛੂ ਨਾ ਲਾ ਗਈ ਭਗਤਨ ਕੌ ਮੀਠਾ ਆਨ ਸਾਧ ਸਭ ਵੀ ਕਿਹਾ ਕਰ ਨਿਰਨੋ ਡੀਠਾ ਉਹ ਇੱਕ ਵਾਹਿਗੁਰੂ ਦਾ ਨਾਮ ਹੈ ਜਦੋਂ ਉਹ ਰਸ ਆ ਜਾਂਦਾ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਇਹ ਸਾਰੇ ਸਵਾਦਾਂ ਤੋਂ ਪਰੇ ਕਰ ਦਿੰਦੇ ਹੋ ਆਪਣੇ ਸਿੱਖਾਂ ਨੂੰ ਮਾਇਆ ਦੇ ਜਾਲ ਚੋਂ ਕੱਢ ਦਿੰਦੇ ਹੋ
1: ਫੁਨ ਕੀਰਤਵੰਤ ਸਦਾ ਸੁਖ ਸੰਪਤ
0: ਤੁਸੀਂ ਕੌਣ ਹੋ ਗੁਰੂ ਰਾਮਦਾਸ ਜੀ ਕੀਰਤਵੰਤ ਤੁਹਾਡੀ ਸ਼ੋਭਾ ਤਿੰਨਾਂ ਯੁੱਗਾਂ ਚਾਰਾਂ ਯੁੱਗਾਂ ਵਿਚ ਤਿੰਨਾਂ ਲੋਕ ਤੁਸੀਂ ਕੀਰਤਵੰਤ ਹੋ ਸ਼ੋਭਾ ਦੇ ਯੋਗ ਹੋ ਕੀਰਤ ਦੇ ਸ਼ੋਭਾ ਦੇ ਘਰ ਹੋ ਤੇ ਤੁਹਾਡੀ ਸ਼ੋਭਾ ਇੱਕ ਜਗ੍ਹਾ ਨੀ ਲੋਕ ਪ੍ਰਲੋਕ ਵਿਚ ਹੋ ਰਹੀ ਹੈ ਦੇਵੀ ਦੇਵਤੇ ਕਰ ਰਹੇ ਨੇ ਕੀਰਤਵੰਤ ਤੇ ਤੁਸੀਂ ਸੁੱਖਾਂ ਦੇ ਦੇਣ ਵਿਚ ਸਮਰੱਥ ਸੁੱਖਾਂ ਦੇ ਸਾਗਰ ਐਸੀ ਸ਼ੋਭਾ ਗੁਰਸਿੱਖ ਪਿਆਰੇ ਹੋ ਜਿਸ ਸ਼ੋਭਾ ਵਿਚੋਂ ਵੀ ਸੁੱਖ ਮਿਲੇ ਇੱਥੇ ਪ੍ਰੇਮ ਨਾਲ ਸੁਣ ਲਿਓ ਸ਼ੋਭਾ ਦੁੱਖ ਰੂਪ ਹੈ ਸਾਨੂੰ ਕਿਉਂ ਸ਼ੋਭਾ ਹੋਣ ਲੱਗੀ ਨੀ ਤੇ ਹੋਵੇਂ ਹੋਇਆ ਨੀ ਅੱਜ ਕਹੇ ਆਖੋ ਸਤਨਾਮ ਤਾਂ ਹੀ ਤਾਂ ਤੁਲਸੀ ਮਹਾਰਾਜ ਨੇ ਰਮਾਇਣ ਵਿਚ ਲਿਖ ਦਿੱਤਾ ਐਸਾ ਕੋ ਜਨਮੇ ਹੋ ਜਗ ਮਾਹੀ ਮਾਣ ਪਾਏ ਮਦ ਪਾਵਤ ਨਾਹੀ ਇਹੋ ਜਿਹਾ ਕੌਣ ਜੰਮਿਆ ਦੁਨੀਆਂ ਵਿਚ ਜਿਹਦੀ ਇੱਜ਼ਤ ਹੋਣ ਲੱਗ ਜਾਵੇ ਤੇ ਹੋਵੇਂ ਨਾ ਕਰੇ ਕੋਈ ਨੀ ਜੰਮਿਆ ਗੁਰੂ ਰਾਮਦਾਸ ਨੇ ਤਿੰਨਾਂ ਯੋਗਾਂ ਵਿਚ ਸ਼ੋਭਾ ਹੋ ਰਹੀ ਹੈ ਤੇ ਮਾਣ ਹੈ ਹੀ ਨਹੀਂ ਕੋਈ ਤਾਣ ਹੈ ਹੀ ਨਹੀਂ ਕਹੰਕਾਰ ਆਏ ਹੀ ਨਹੀਂ ਐਸੇ ਤੁਹਾਡੇ ਜੀਵਨ ਐਸਾ ਤੁਹਾਡਾ ਸਮਰੱਥ ਨਾਮ ਤੁਹਾਨੂੰ ਗੁਰੂ ਅਮਰਦਾਸ ਜੀ ਨੇ ਬਖਸ਼ ਦਿੱਤਾ ਸ਼ੋਭਾ ਹੋ ਰਹੀ ਹੈ ਦੇਵੀ ਦੇਵਤੇ ਕਰ ਰਹੇ ਨੇ ਪਰ ਉਹ ਅੰਦਰੇ ਸਮਾਈ ਹੋਈ ਹੈ ਗੁਰਮੁਖ ਪਿਆਰਿਓ ਸਾਡੀ ਤਾਂ ਅਵਸਥਾ ਲਿਖੀ ਹੋਇਆ ਬਾਣੀ ਨੇ ਮਾਟੀ ਕੋ ਪੂਤਰਾ ਕੈਸੇ ਨਚਤ ਹੈ ਅਸੀਂ ਤਾਂ ਨੱਚੇ ਫਿਰਦੇ ਹਾਂ ਮਾਇਆ ਮਾਟੀ ਦੇ ਮਿੱਟੀ ਦੇ ਪੁਤਲੇ ਇਹ ਮਾਇਆ ਨਚਾਉਂਦੀ ਹੈ ਸਾਨੂੰ ਜਬ ਕਿ ਜਪਾਵਲ ਤਬ ਗਰਭ ਕਰਤ ਹੈ ਥੋੜਾ ਜਿਹਾ ਮਿਲ ਗਿਆ ਬਸ ਛਾਲਾਂ ਭੰਗੜੇ ਪੈਣ ਕੇ ਜਦੇ ਵੈਂਕਟ ਹਾਲ ਬਿਸਕੀ ਦੀ ਬੋਤਲ ਖਰੀਦ ਲਈ ਮੱਛੀਆਂ ਤਾਲ ਲਈਆਂ ਜਦੇ ਥੋੜੀ ਜਿਹੀ ਮਿਲੀ ਨੀ ਜਬ ਕਿ ਜਪਾਵਲ ਤਬ ਗਰਭ

0: ਸ਼ਰਤ ਹੈ, ਚਾਰ ਪੈਸੇ ਮਿਲ ਗਏ, ਚਾਚੇ ਪਰੇ ਡਾਂਗ ਚੱਕ ਲਈ, ਤੈਨੂੰ ਦੇਖੂਗਾ ਤੂੰ ਆਈ ਮੋਟਰ ਪਰ ਸਤਨਾਮ, ਜਬ ਕਿਸ ਪਾਵੋ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ। ਬਸ ਥੋੜਾ ਜਿਹਾ ਘਾਟਾ ਪੈ ਗਿਆ, ਘਰ ਵਾਲੀ ਥਾਲ ਚੱਕੀ ਫਿਰਦੀ ਹੈ, ਕਹਿੰਦਾ ਹੁਣ ਰੋਟੀ ਨੀ ਖਾਣੀ, ਅੱਜ ਖੇ ਅਕੋ ਸਤਨਾਮ, ਚੱਕ ਲੈ ਜਾ ਹੁਣ ਚਾਹ ਨੀ ਪੀਣੀ ਮੈਂ। ਜਬ ਕਿਸ ਪਾਵੋ ਤਬ ਗਰਭ ਕਰਤ ਹੈ, ਮਾਇਆ ਗਈ ਸਭ ਰੋਵਣ ਲਗਤ ਹੈ। ਆਪਣਾ ਤਾਂ ਇਹ ਹਾਲ ਹੈ, ਪਰ ਸਤਿਗੁਰ ਪਾਤਸ਼ਾਹ ਜਿਨ੍ਹਾਂ ਉੱਤੇ ਕਿਰਪਾ ਕਰ ਦਿੰਦੇ ਨੇ, ਤੁਸੀਂ ਉਹ ਸੁਖ ਦੇ ਦਿੰਦੇ ਨੇ, ਜੋ ਰਾਜ ਦੇ ਤਾਂ ਕਬਲ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਇਸ ਸੁਖ ਵਿੱਚ ਆਪਣੇ ਸਿੱਖਾਂ ਨੂੰ ਪਹੁੰਚਾ ਦਿੰਦੇ ਹੋ।
1: ਰਿੱਧ ਅਰ ਸਿੱਧ ਨਾ ਸੋਡਾ ਸਥ,
0: ਉਹ ਸੇਵਕ ਸਿੱਖ ਜੋ ਤੁਹਾਡਾ ਗਿਆਨ ਪ੍ਰਕਾਸ਼ ਕਲੈ ਦਿੰਦੇ ਨੇ, ਤੁਹਾਡੇ ਦਰਸ਼ਨ ਕਰਦੇ ਨੇ। ਰਿੱਧ ਅਰ ਸਿੱਧੀਆਂ, ਰਿੱਧੀਆਂ ਸਿੱਧੀਆਂ, ਨੌ ਨਿਧੀਆਂ, 18 ਸਿੱਧੀਆਂ, ਅਣਮਾ ਮਹਿਮਾ ਗਣਮਾ ਆਦਿਕ ਗੁਰਸਿੱਖ ਪਿਆਰਿਓ, ਨਾ ਛੋਡੇ ਸੱਥ। ਸੱਥ ਦਾ ਅਰਥ ਹੈ ਤੇ ਸਾਥ, ਉਹ ਸਾਥ ਛਡਾਉਂਦੇ ਨੇ, ਪਰ ਮਾਇਆ ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਪਿੱਛੇ ਸਾਥ ਨਹੀਂ ਛੱਡਦੀਆਂ। ਰਿੱਧ ਅਰ ਸਿੱਧ ਨਾ ਛੋਡੇ ਸੱਥ, ਸਾਥ ਨਾ ਛੱਡਣਾ। ਉਹ ਗੁਰੂ ਦੇ ਭਗਤ ਪਿਆਰੇ ਸਿੱਖ ਕਹਿੰਦੇ ਨੇ ਸਾਨੂੰ ਨੀ ਲੋੜ, ਪਰ ਉਹ ਰਿੱਧ ਸਿੱਧ ਨਾ ਵੈ ਕੀ ਦਾਸੀ। ਤੇ ਕਬੀਰ ਸਾਹਿਬ ਨੇ ਵੀ ਤਾਂ ਹੀ ਲਿਖੇ ਹੈ, ਜਿਨ੍ਹਾਂ ਜਿਨ੍ਹਾਂ ਨੇ ਉਹਨੂੰ ਤਿਆਗ ਦਿੱਤਾ ਹੈ ਸਾਨੂੰ ਲੋੜ ਨਹੀਂ, ਉਹਨਾਂ ਦੇ ਫਿਰ ਚਰਣੀ ਆਏ ਪਈ, ਉਹਨਾਂ ਦੇ ਦਾਸ ਬਣ ਕੇ ਰਹਿੰਦੀ ਹੈ। ਜਿਹੜੇ ਨੂੰ ਟੋਲਦੇ ਫਿਰਦੇ ਨੇ ਉਹਨਾਂ ਤੋਂ ਨੱਠਦੀ ਹੈ, ਜਿਹੜੇ ਇਹਨੂੰ ਛੱਡਦੇ ਨੇ ਉਹਨਾਂ ਦੇ ਪਿੱਛੇ ਪਿੱਛੇ ਤੁਰਦੀ ਹੈ। ਗੁਰੂ ਰਾਮਦਾਸ ਮਹਾਰਾਜ ਤੁਹਾਡਾ ਉਪਦੇਸ਼ ਲੈਣ ਵਾਲੇ ਗੁਰੂ ਦੇ ਸਿੱਖ ਮਾਈ ਭਾਈ ਜਿਹੜੇ ਬਣ ਗਏ ਤੁਹਾਡੇ, ਰਿੱਧੀਆਂ ਸਿੱਧੀਆਂ ਉਹਨਾਂ ਦਾ ਸਾਥ ਨਹੀਂ ਛੱਡਦੀਆਂ, ਨਾਲ ਨਾਲ ਤੁਰੀਆਂ ਫਿਰਦੀਆਂ ਹਨ। ਨੌ ਨਿਧੀ 18 ਪਿੱਛੇ ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਖਿਰਦੇ ਸਦਾ ਵਸਾਏ। ਜਿਨ੍ਹਾਂ ਨੇ ਵਾਹਿਗੁਰੂ ਨੂੰ, ਪ੍ਰਮਾਤਮਾ ਨੂੰ, ਰਾਮ ਨੂੰ ਖਿਰਦੇ ਵਸਾਏ, ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ, ਉਹੀ ਰਿੱਧਰ ਸਿੱਧ ਨਾ ਛੋਡੇ ਸੱਥ।
1: ਦਾਨ ਵਡੋ ਅਤਵੰਤ ਮਹਾਬਲ,
0: ਤੁਸੀਂ ਬਹੁਤ ਵੱਡੇ ਦਾਨੀ ਹੋ। ਦਾਨ ਵਡੋ, ਤੁਸੀਂ ਬਹੁਤ ਵੱਡੇ ਦਾਨੀ ਹੋ। ਸਭ ਤੋਂ ਵੱਡਾ ਦਾਨ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਹੈ, ਕਿਸੇ ਨੂੰ ਜੀਵਨ ਦੇ ਦੇਣਾ, ਇਹ ਹੈ ਦਾਨ ਗੁਰਸਿੱਖ ਪਿਆਰੇ, ਕਿਸੇ ਦਾ ਜੀਵਨ ਸੁਧਾਰ ਦੇਣਾ। ਸੰਤ ਅਨੰਤ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਤਾਂ ਬਚਨੇ ਕਰਦੇ ਸੀ ਕਿ ਜੋੜਨ ਵਰਗਾ ਪੁੰਨ ਨੀ ਤੇ ਤੋੜਨ ਵਰਗਾ ਪਾਪ ਨੀ। ਕਿਸੇ ਦੇ ਜੀਵਨ ਨੂੰ ਪ੍ਰਮਾਤਮਾ ਨਾਲ ਜੋੜ ਦੇਣਾ, ਗੁਰਸ਼ਬਦ ਨਾਲ ਜੋੜ ਦੇਣਾ, ਇਹ ਤੋਂ ਵੱਡਾ ਦਾਨੀ ਓ ਨੀ। ਇਸੇ ਨੂੰ ਤਾਂ ਲਿਖਿਆ ਜੀ ਦਾਨ ਦੇ ਭਗਤੀ ਲਾਏ, ਹਰਸ਼ੀ ਲੈਣ ਮਿਲਾਏ। ਇਹ ਜੀਵਨ ਦਾਨ ਦੇਣਾ ਗੁਰਸਿੱਖ ਪਿਆਰਿਓ, ਜੀਵਨ ਵਿਕਾਰਾਂ ਵਿੱਚੋਂ ਕੱਢ ਕੇ ਸ਼ੁਭ ਵਿਚਾਰਾਂ ਵਾਲਾ ਕਰ ਦੇਣਾ। ਤੁਸੀਂ ਬਹੁਤ ਵੱਡੇ ਦਾਨੀ ਹੋ। ਦੂਜਾ ਅਰਥ, ਸਭ ਤੋਂ ਵੱਡਾ ਕੀ ਹੈ ਇਸ ਸੰਸਾਰ ਵਿੱਚ? ਵਾਹਿਗੁਰੂ ਦਾ ਨਾਮ। ਜਿਹੜਾ ਨਾਮ ਦਾ ਦਾਨੀ ਹੋਵੇ ਉਹ ਦਾਨੀ ਵੀ ਵੱਡਾ ਹੀ ਹੋਇਆ ਗੁਰਸਿੱਖ ਪਿਆਰੇ। ਤੁਸੀਂ ਨਾਮ ਦਾ ਦਾਨ ਬਖਸ਼ਦੇ ਹੋ, ਨਾਮ ਹੀ ਸੰਸਾਰ ਵਿੱਚ ਸਭ ਤੋਂ ਵੱਡਾ ਹੈ। ਦਾਨ ਵਡੋ ਅਤਮੰਤ ਮਹਾਬਲੀ, ਤੁਸੀਂ ਮਹਾਬਲੀ ਹੋ। ਤਿੰਨ ਪਾਠ ਆਉਣੇ ਜਪਜੀ ਸਾਹਿਬ ਵਿੱਚ, ਜੁਦੇ ਜੁਦੇ ਕਰਿਆ ਕਰੋ, ਸੂਰਾ ਜੋਧਾ ਤੇ ਮਹਾਬਲ। ਇਹ ਗੁਰਮੁਖ ਪਿਆਰਿਓ, ਜੋਧੇ ਗਾਵੈ ਤੁਨੋ ਜੋਧ ਮਹਾਬਲ, ਜਿਹੜਾ ਮਹਾ ਸ਼ਬਦ ਹੈ ਬਲੀ ਦੇ ਨਾਲ ਲਾਉਣਾ। ਗਾਵੈ ਤੁਨੋ ਜੋਧ ਮਹਾਬਲ ਸੂਰਾ, ਬਲ ਨੂੰ ਸੂਰੇ ਨਾਲ ਨਹੀਂ ਪੜ੍ਹਨਾ ਹੈ, ਸੂਰਮਾ ਕੱਲਾ ਹੀ ਪਾਠ ਹੈ। ਗਾਵੈ ਤੁਨੋ ਜੋਧ, ਜੋਧਾ, ਜੋਧਾ ਕੌਣ ਹੁੰਦਾ ਗੁਰਮੁਖ ਪਿਆਰਿਓ? ਜੋ ਆਪਣੇ ਬਰਾਬਰ ਦੇ ਨੂੰ ਇੱਕ ਨਾਲ ਇੱਕ ਲੜ ਕੇ ਜਿੱਤ ਲਵੇ ਉਹ ਜੋਧਾ ਹੁੰਦਾ। ਜੋਧ ਮਹਾਬਲ, ਮਹਾਬਲੀ ਕੌਣ ਹੁੰਦਾ? ਜਿਹੜਾ ਆਪਣੇ ਨਾਲ 10 ਨੂੰ ਸਾਹਮਣੇ ਆ ਜਾਣ ਉਹਨਾਂ ਨੂੰ ਵੀ ਜਿੱਤ ਲਵੇ। ਤੇ ਸੂਰਮਾ ਕੌਣ ਹੁੰਦਾ? ਜਿਹੜਾ 100 ਸਾਹਮਣੇ ਆ ਜਾਵੇ 100 ਨੂੰ ਕੱਲਾ ਹੀ ਜਿੱਤ ਲਵੇ, ਉਹ ਸਾਧ ਸੰਗਤ ਸੂਰਮਾ। ਇਹ 3 ਡਿਗਰੀਆਂ ਨੇ, ਇੱਥੇ ਤੱਕ ਇਹ ਸ਼ਾਸਤਰ ਖੜਾ। ਇਹਨਾਂ ਨੂੰ ਕਈਆਂ ਨੇ 100,000, 10, 100,000 ਨਾਲ ਵੀ ਗਿਣਤੀ ਕੀਤੀ ਹੈ। 10 ਨੂੰ ਜਿੱਤਣ ਵਾਲਾ ਜੋਧਾ, 100 ਨੂੰ ਜਿੱਤਣ ਵਾਲਾ ਮਹਾਬਲੀ, 1,000 ਨੂੰ ਜਿੱਤਣ ਵਾਲਾ ਸੂਰਮਾ, ਇੱਥੇ ਤੱਕ ਗਿਣਤੀ ਹੈ ਸਾਰੇ ਵੇਦ ਪੁਰਾਣਾਂ ਦੀ। ਹੁਣ ਪਿਆਰ ਨਾਲ ਸੁਣ ਲਓ, ਕਿਹਦੇ ਵਿੱਚ ਗਿਣਤੀ ਕਰੋਗੇ? ਗੁਰੂ ਗੋਬਿੰਦ ਸਿੰਘ ਦੀ, 1,25,000 ਸੇ ਏਕ ਲੜਾਓ ਤਬੇ ਗੋਬਿੰਦ ਸਿੰਘ ਨਾਮ ਕਹਾਓ, ਰਜ ਕੇ ਅਕੋ ਸਤਨਾਮ। ਬਾਹਰੇ ਚਲੇ ਗਏ ਗ੍ਰੰਥਾਂ ਤੋਂ, ਗਿਣਤੀ ਤੋਂ ਬਾਹਰੇ ਚਲੇ ਗਏ। ਇਹ ਕਿਹਾ ਹੀ ਨਹੀਂ ਲੜਾਏ 1,25,000 ਨਾਲ ਇੱਕ, ਕਿੱਥੇ ਲੜਾਏ ਆ? ਦੇਖੋ, ਕਰੋ ਯਾਦ, ਬਦੀ ਕਥਾ ਕਹਾਣੀਆਂ ਤੁਸੀਂ ਢੱਡ ਸਾਰੀਆਂ ਸੁਣਦੇ ਰਹੇ ਨੇ, ਬਾਜੇ ਢੋਲਕੀਆਂ। ਸਵਾ ਲੱਖ ਨਾਲ ਇੱਕ ਜੱਗ ਦੇ ਸਾਹਮਣੇ ਲੜਾਇਆ ਮਹਾਰਾਜ ਨੇ ਚਮਕੌਰ ਸਾਹਿਬ ਦੀ ਗੜੀ ਵਿੱਚ। ਦਸ ਲੱਖ ਦਾ ਘੇਰਾ ਸੀ, ਦਸ ਲੱਖ ਮਹਾਰਾਜ ਨੇ ਆਪ ਲਿਖਿਆ, ਕਿਸੇ ਹੋਰ ਦਾ ਲਿਖਿਆ ਹੁੰਦਾ ਪਰ ਸੱਚ ਨਾ ਮੰਨਦੇ ਕਿ ਦਸ ਲੱਖ ਫੌਜ ਸੀ। ਜ਼ਫਰਨਾਮਾ ਪੜ ਲੋ। ਗੁਰਸ ਨੇ ਚਿਕਾਰੇ ਅਦਨ ਚੇਲ ਨਰ ਕਿ ਦਹਿ ਲੱਖ ਬਰ ਆਏ ਦਰੋ ਬੇਖਬਰ। ਉਹ ਚਾਲੀ ਭੁੱਖੇ ਬੈਠੇ ਸਿੱਖਾਂ ਨੂੰ, ਔਰੰਗਜ਼ੇਬ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਮਹਾਰਾਜ ਕਹਿੰਦੇ, ਭੁੱਖੇ ਥੱਕੇ ਟੁੱਟੇ ਹੋਏ ਚਾਲੀ ਸਿੱਖ, ਤੂੰ ਚਾਲੀ ਭੁੱਖੇ ਬੰਦੇ ਮਾਰੇ ਨੂੰ ਦਸ ਲੱਖ ਦੀ ਫੌਜ ਭੇਜੀ, ਤੈਨੂੰ ਸ਼ਰਮ ਨਾ ਆਈ? ਦੇਖੋ ਕੈਸਾ ਚਿੱਤਰ ਖੜਕਾਇਆ ਕਿ ਦਹਿ ਲੱਖ ਬਣਾਏ। ਉਹ ਚਾਲੀ ਬੰਦੇ ਭੁੱਖੇ ਹੋਣ, 8 ਮਹੀਨੇ ਦੀ ਰੋਟੀ ਨੀ ਖਾਧੀ ਉਹਨਾਂ ਨੇ ਕਿਲੇ ਵਿੱਚ, ਤਨ ਤੇ ਕੱਪੜਾ ਨੀ, ਪੌਦੀ ਰਾਤ ਕੱਚੀ ਗੜੀ, ਤੈਨੂੰ ਸ਼ਰਮ ਚਾਹੀਦੀ ਕਿ 40 ਬੰਦਿਆਂ ਨੂੰ ਮਾਰਨ ਖਾਤਰ 10 ਲੱਖ ਦੀ ਫੌਜ ਭੇਜੀ, 10 ਲੱਖ ਦੀ ਫੌਜ। ਇਹ ਹਿਸਟੋਰੀਕਲ ਪੁਆਇੰਟ ਨੇ ਦੋ ਵਰਲਡ ਦੀ ਹਿਸਟਰੀ ਵਿੱਚ। ਅੱਜ ਤੱਕ ਇਸ ਵਰਲਡ ਵਿੱਚ ਇੱਕ ਕਿਲੇ ਨੂੰ 8 ਮਹੀਨੇ ਦਾ ਘੇਰਾ ਨਹੀਂ ਪਿਆ। ਨੋਟ ਕਰ ਲਿਓ, ਤੁਹਾਡੇ ਕੰਮ ਆਊਗੀ ਗੱਲ। ਵਰਲਡ ਵਿੱਚ ਜਿੰਨੇ ਜੰਗ ਹੋਏ ਹੈ, ਇੱਕ ਕਿਲੇ ਨੂੰ 8 ਮਹੀਨੇ ਦਾ ਘੇਰਾ ਨਹੀਂ ਪਿਆ ਕਦੇ ਵੀ। ਤੁਹਾਡੇ ਆਨੰਦਗੜ੍ਹ ਸਾਹਿਬ ਨੂੰ ਘੇਰਾ ਪਿਆ 7 ਮਹੀਨੇ 19 ਦਿਨ। ਇੱਕੋ ਆਨੰਦਪੁਰ ਸਾਹਿਬ ਦਾ ਜੰਗ ਹੈ ਜਿੱਥੇ 8 ਮਹੀਨੇ ਹੋ ਗਏ ਸੀ ਘੇਰਾ ਪਏ ਨੂੰ। ਨੰਬਰ ਦੂਸਰਾ ਹਿਸਟੋਰੀਕਲ ਪੁਆਇੰਟ ਹੈ, ਬੜੇ ਬੜੇ ਜੰਗ ਵਰਲਡ ਵਿੱਚ ਹੋਏ, ਇੱਕ ਜਗ੍ਹਾ ਕਦੇ 10 ਲੱਖ ਦੀ ਫੌਜ ਨਹੀਂ ਇਕੱਠੀ ਹੋਈ। ਉਹ ਇਕੱਠੀ ਹੋਈ ਹੈ ਤਾਂ ਚਮਕੌਰ ਦੀ ਗੜੀ ਵਿੱਚ ਹੋਈ। ਇਹ ਵਿਚਿੱਤਰ ਇਤਿਹਾਸ ਹੈ ਤੁਹਾਡਾ। 10 ਲੱਖ ਦੀ ਫੌਜ, 40 ਅੰਦਰ 40 ਨਹੀਂ ਲੜਾਏ, ਉੱਥੇ 1.25 ਲੱਖ ਨਾਲ ਇੱਕ 6 ਸਿੰਘਾਂ ਨੂੰ ਭੇਜਦੇ ਹੁੰਦੇ ਸੀ ਬਾਹਰ, 5 ਸਿੰਘ ਇੱਕ ਜਥੇਦਾਰ, ਨਾ 7 ਭੇਜੇ ਨਾ 5 ਭੇਜੇ। ਹੁਣ 10 ਨੂੰ 6 ਤੇ ਤਕਸੀਮ ਕਰ ਲਓ, 1.25 ਹੀ ਆਉਣਾ। ਆਖੋ ਸਤਨਾਮ। 10 ਲੱਖ ਦੀ ਫੌਜ ਦੇ ਸਾਹਮਣੇ 6 ਸਿੰਘਾਂ ਨੂੰ ਭੇਜੇ, 7 ਨੂੰ ਨਹੀਂ ਭੇਜਿਆ, 6 ਦਾ ਜਥਾ ਭੇਜ ਦੇ ਤਾਂ ਕਿ ਉਹ ਬਚਨ ਪੂਰਾ ਹੋ ਜਾਵੇ। 1.25 ਲੱਖ ਸੇ ਇੱਕ ਲੜਾਓ ਤਬੈ ਗੋਬਿੰਦ ਸਿੰਘ ਨਾਮ ਕਹਾਓ। ਗੁਰੂ ਰਾਮਦਾਸ ਮਹਾਰਾਜ ਜੀ, ਤੁਸੀਂ ਸੂਰਮੇ ਹੋ, ਮਹਾਬਲੀ ਹੋ, ਯੋਧੇ ਹੋ, ਕਾਹਦੇ? ਗੁਰੂ ਰਾਮਦਾਸ ਨੇ ਤਾਂ ਜੰਗ ਨਹੀਂ ਲੜਿਆ, ਉਹਨੂੰ ਕਾਹਤੇ ਬਲੀ ਕਿਹਾ? ਉਹਨਾਂ ਨੂੰ ਕਿਉਂ ਇੱਥੇ ਸੂਰਮਾ ਕਿਹਾ? ਗੁਰਸਿੱਖ ਪਿਆਰਿਓ, ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਡਾ ਸੂਰਮਾ ਕੌਣ ਹੈ? ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ। ਜਿਹਨੇ ਕਾਮ ਕ੍ਰੋਧ ਲੋਹ ਮੋਹ ਹੰਕਾਰ ਜਿਹੜੇ ਮਹਾਬਲੀ ਆਪਾਂ ਨੂੰ ਚਿੰਬੜੇ ਹੋਏ ਨੇ ਖਤਮ ਕਰਤਾ, ਜਿਨ੍ਹਾਂ ਨੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਢਾਲੇ, ਤੁਸੀਂ ਇਹਨਾਂ ਸਾਰਿਆਂ ਨੂੰ ਜਿੱਤਿਆ ਹੋਇਆ ਹੈ।
1: ਸੇਵਕ ਦਾਸ ਕਯੋ ਤਥ,
0: ਸੇਵਕ ਦਾਸ ਇਥੇ ਭਾਈ ਭੱਟ ਦਾ ਨਾਂ ਹੈ, ਸੇਵਕ ਭੱਟ ਦਾ ਨਾਂ ਹੈ। ਦਾਸ ਬਣ ਕੇ ਹੁਣ ਸਾਨੂੰ ਦ੍ਰਿੜਤਾ ਕਰਾਉਂਦੇ ਨੇ ਇਸ ਸੰਸਾਰ ਦੇ ਲੋਕੋ। ਮੈਂ ਇਹ ਤਥ ਕਿਹਾ, ਸਾਰ ਤਤ ਕਿਤੇ ਐਵੀਂ ਗੱਲਾਂ ਨਹੀਂ ਮਾਰੀਆਂ, ਮੈਂ ਝੂਠੀ ਉਪਮਾ ਨਹੀਂ ਕਰੀ, ਮੈਂ ਗੁਰੂ ਰਾਮਦਾਸ ਦੀ ਸਹੀ ਸੱਚ ਉਪਮਾ ਕੀਤੀ ਹੈ।
1: ਤਾਹੇ ਕਾ ਪ੍ਰਵਾਹ ਕਾਹੂ ਕੀ,
0: ਤਾਹੇ ਕਾ ਉਸ ਸਿੱਖਾਂ ਨੂੰ, ਉਸ ਪ੍ਰੇਮੀਆਂ ਨੂੰ ਕਿਸੇ ਚੀਜ਼ ਦੀ ਪ੍ਰਵਾਹ ਨਹੀਂ।
1: ਜਾ ਕੈ ਵਸੀਸ ਧਰਿਓ ਗੁਰ ਹੱਥ,
0: ਜਿਨ੍ਹਾਂ ਦੇ ਸੀਸ ਤੇ ਗੁਰੂ ਮਹਾਰਾਜ ਵਿਸ਼ੇਸ਼ ਕਰਕੇ ਆਪਣਾ ਹੱਥ ਕਿਵੇਂ ਧਰਦੇ ਨੇ? ਹੱਥ ਕਰ ਹੁਕਮ, ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਆਪਣਾ ਹੁਕਮ ਸ਼ਬਦ ਦੇ ਦੇਣਾ। ਇਹੀ ਸਿਰ ਪਰ ਹੱਥ ਹੈ, ਸਿਰ ਵਿੱਚ ਹੈ ਸਾਡੀ ਮਤ ਬ੍ਰੇਨ ਬੁੱਧੀ, ਇਹਦੇ ਵਿੱਚ ਗੁਰੂ ਦਾ ਸ਼ਬਦ ਟਿਕੇ। ਛਕੀ ਰੱਖੀ ਸੀ 8ਵੇਂ ਪਾਤਸ਼ਾਹ ਨੇ ਸਿਰ ਪਰ, ਮੋਢਿਆਂ ਪਰ ਵੀ ਰੱਖ ਸਕਦੇ ਤੇ, ਮੂੰਹ ਪਰ ਵੀ ਰੱਖ ਦਿੰਦੇ ਛਟੀ, ਉਹ ਗੂੰਗੇ ਦੇ ਸਿਰ ਪਰ ਕਿਉਂ ਰੱਖੀ ਸੀ? ਸਿਰ ਵਿੱਚ ਹੀ ਸਾਰੀ ਮਤ ਹੈ, ਸਿਰ ਵਿੱਚ ਹੀ ਬ੍ਰੇਨ ਤੁਹਾਡੀ ਮਤ ਅਕਲ ਜਿਹੜੀ ਹੈ, ਇਹਦੇ ਵਿੱਚ ਗੁਰੂ ਦੇ ਸ਼ਬਦ ਦੀ ਛਟੀ ਰੱਖੋ, ਗੁਰੂ ਦੇ ਸ਼ਬਦ ਦਾ ਡੰਡਾ ਸਿਰ ਪਰ ਰੱਖੋ, ਇਹ ਫਿਰ ਮਤ ਗੂੰਗਿਆਂ ਤੋਂ ਗਿਆ। ਹੁਣ ਭਾਟੀ ਜੀ ਕਹਿੰਦੇ ਨੇ, ਜਿਨ੍ਹਾਂ ਦੇ ਸਿਰ ਉੱਤੇ ਤੁਸੀਂ ਸ਼ਬਦ ਉਪਦੇਸ਼ ਬਖਸ਼ ਦਿੱਤਾ, ਆਪਣੀ ਛਟੀ ਰੱਖ ਦਿੱਤੀ, ਆਪਣਾ ਹੱਥ ਰੱਖ ਦੇਣਾ। ਆਪਾਂ ਵੀ ਪੰਜਾਬ ਚ ਕੀ ਇੱਥੇ ਗੱਲਾਂ ਕਰਦੇ ਹਾਂ, ਇਹ ਭਾਈ ਐਵੇਂ ਨੀ ਚੌੜਾ ਹੋਇਆ ਫਿਰਦਾ, ਇਹਦੇ ਪਰ ਸਿਰ ਪਰ ਹੱਥ ਹੈਗਾ ਕਿਸੇ ਦਾ। ਉਹ ਹੱਥ ਵਾਲਾ ਤਾਂ ਦਿੱਲੀ ਬੈਠਾ ਹੁੰਦਾ ਹੈ, ਅੱਜ ਕੇ ਆਖੋ ਸਤਨਾਮ। ਮੈਂ ਉਹਦਾ ਪ੍ਰਭਾਵ, ਉਹਦਾ ਬਚਨ ਹੀ ਹੁੰਦਾ ਉਹਦੇ ਨਾਲ ਵੀ ਮੈਂ ਤੇਰੇ ਨਾਲ ਹੈ। ਇਹ ਸਤਿਗੁਰਾਂ ਦੇ ਬਚਨ ਸਾਡੇ ਨਾਲ ਹੋਣ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਕੈ ਜਾਲੇ, ਉਹਨਾਂ ਨੂੰ ਵਿਕਾਰਾਂ ਦੀ, ਇਹਨਾਂ ਕਾਮ ਕ੍ਰੋਧ ਲੋਹ ਮੋਹਕਾਰਾਂ ਦੀ, ਉਹਨਾਂ ਨੂੰ ਜਨਮ ਮਰਨ ਦੀ, ਤਿਰਦੋਖ ਦੀ, ਅੱਧ ਵਿਆਦ ਉਪਾਧ ਦੀ, ਕਿਸੇ ਚੀਜ਼ ਦੀ ਪਰਵਾਹ ਨਹੀਂ, ਜਿਹਦੇ ਸਿਰ ਉੱਤੇ ਗੁਰੂ ਮਹਾਰਾਜ ਆਪਣਾ ਹੱਥ ਧਰਦੇ ਹਨ।
1: ਪਟ ਮਥੁਰਾ ਦੇ ਸਤ ਸਵੈਯੇ,
0: ਇੱਥੇ ਤੱਕ ਭਾਈ ਮਥੁਰਾ ਜੀ ਦੇ ਸਤ ਸਵੈਯੇ ਹੋਏ ਹਨ।
1: ਤੀਨ ਭਵਨ ਭਰਪੂਰ ਰਹੇ ਸੋਏ,
0: ਉਹ ਅਕਾਲ ਪੁਰਖ ਵਾਹਿਗੁਰੂ ਜੋ ਤਿੰਨਾਂ ਭਵਨਾਂ ਵਿੱਚ ਭਰਪੂਰ ਹੈ। ਭਰਪੂਰ ਦਾ ਭਾਵ ਇਹ ਨਹੀਂ ਕਿ ਪਾਣੀ ਵਿੱਚ ਘੱਟ ਹੈ, ਆਕਾਸ਼ ਵਿੱਚ ਜ਼ਿਆਦੇ ਹੈ, ਧਰਤੀ ਵਿੱਚ ਘੱਟ ਹੈ ਤੇ ਪਤਾਲ ਵਿੱਚ ਜ਼ਿਆਦੇ ਹੈ, ਉਹ ਤਿੰਨਾਂ ਜਗ੍ਹਾ ਵਿੱਚ ਇੱਕ ਜਗ੍ਹਾ ਭਰਪੂਰ ਹੈ। ਇੱਥੇ ਕੋਈ ਵੀ ਚੀਜ਼ ਨਹੀਂ ਜਿਹੜੀ ਇੱਕ ਜਿਹੀ ਭਰਪੂਰ ਹੋਵੇ, ਕਿਤੇ ਠੰਡ ਜ਼ਿਆਦੇ, ਕਿਤੇ ਗਰਮੀ ਜ਼ਿਆਦੇ, ਕਿਤੇ ਰੇਤਾ ਹੀ ਰੇਤਾ, ਕਿਤੇ ਪੱਥਰੇ ਪੱਥਰ ਹੈ, ਕਿਤੇ ਜੰਗਲੇ ਜੰਗਲੇ, ਕਿਤੇ ਆਬਾਦੀ ਆਬਾਦੀ ਹੈ। ਗੁਰਸਿੱਖ ਪਿਆਰੇ, ਕਿਤੇ ਸਫਾਈ ਫੁੱਲੇ ਫੁੱਲੇ, ਕਿਤੇ ਗੰਦੇ ਗੰਦ ਪਏ ਹੈ। ਨਾ ਸਫਾਈ ਸਾਰੇ ਭਰਪੂਰ ਹੈ, ਨਾ ਫੁੱਲ ਸਾਰੇ ਭਰਪੂਰ ਹੈ, ਨਾ ਗਰਮੀ ਨਾ ਸਰਦੀ, ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਜਮੀਨ ਜਮਾ ਕੇ ਵਿੱਚ ਮੈਂ ਸਮਸਤ ਇੱਕ ਜੋਤ ਹੈ, ਨਾ ਬਾਡ ਹੈ ਨਾ ਘਾਟ ਹੈ, ਨਾ ਬਾਡ ਘਾਟ ਹੋਤ ਹੈ।
1: ਆਪਣ ਸਰਸ ਕੀਓ ਨਾ ਜਗਤ ਕੋਈ,
0: ਹੋਰ ਇੱਕ ਵਹਿਮ ਕੱਢਦੇ ਨੇ ਹੁਣ ਸਾਡਾ, ਤੂੰ ਤਿੰਨਾਂ ਭਵਨਾਂ ਨੂੰ ਬਣਾਇਆ, ਤਿੰਨਾਂ ਭਵਨਾਂ ਵਿੱਚ ਭਰਪੂਰ ਹੈ, ਹਰ ਜਗ੍ਹਾ ਜਲ ਥਲ ਮਈਅਲ ਭੂਰਿਆ ਰਵਿਆ ਵਿੱਚ ਬਣ, ਪਰ ਇੱਕ ਗੱਲ ਤਾਂ ਰੱਖੀਏ ਕਿ ਆਪਣੇ ਵਰਗਾ ਦੂਜਾ ਨਹੀਂ ਬਣਾਇਆ। ਆਪਣ ਸਰਸ ਨਾ ਕੀਓ ਜਗਤ ਕੋਈ, ਤਿੰਨਾਂ ਲੋਕਾਂ ਵਿੱਚ ਸਰਸ ਕਹੀਏ ਬਰਾਬਰ, ਪਰ ਹਰ ਜੈਸਾ ਤੈਸਾ ਤੋਂ ਹੀ ਕਿਹਾ ਉਪਮਾ ਕੀ, ਤੂੰ ਆਪਣੇ ਵਰਗਾ ਨਹੀਂ ਦੂਜਾ ਬਣਾਇਆ। ਇੱਕ ਦਿਨ ਅੱਗੇ ਵੀ ਤੁਹਾਨੂੰ ਕਿਹਾ ਸੀ ਨਾ, ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ, ਰੱਬ ਦਾ ਗੁਣ ਇੱਕ ਹੈ, ਨਾ ਉਹਦੇ ਵਰਗਾ ਪਿੱਛੇ ਸੀ, ਨਾ ਉਹਦੇ ਵਰਗਾ ਹੁਣ ਹੈ, ਤੇ ਨਾ ਉਹਦੇ ਵਰਗਾ ਗਾਹਾਂ ਨੂੰ ਕੋਈ ਖੋਵੇਗਾ। ਤੂੰ ਤਿੰਨਾਂ ਭਵਨਾਂ ਵਿੱਚ ਆਪ ਹੀ ਆਪ ਹੈ, ਤੇਰੇ ਵਰਗਾ ਦੂਜਾ ਨਹੀਂ। ਤਾਂ ਹੀ ਤਾਂ ਸ਼ਬਦ ਹਜ਼ਾਰੇ ਪੜ੍ਹਦੇ ਹੋ ਭਾਈ, ਉਹਦੇ ਵਿੱਚ ਬਚਨ ਕੀ ਆਉਂਦਾ, ਜੇ ਦੂਜਾ ਹੋਵੇ ਤਾਂ ਕਿਸੇ ਦੇ ਮੰਗਣ ਜਾਈਏ, ਹਈ ਇੱਕ ਤੋਂ ਤਾਂ ਕਿਸੇ ਦੇ ਅੱਗੇ ਅਰਦਾਸ ਕਰੀਏ, ਜੇ ਦੂਜਾ ਹੋਵੇ ਉਹ ਇੱਕ ਹੀ ਹੈ ਸਰਬ ਵਿਆਪਕ।
1: ਆਪਣਾ ਆਪ ਆਪ ਹੀ ਉਪਾਇਓ,
0: ਕਿਉਂਕਿ ਦੂਜੇ ਕਿਉਂ ਨਹੀਂ ਪੈਦਾ ਹੋਇਆ ਤੇਰੇ ਵਰਗਾ, ਤੇ ਗੁਰਸਿੱਖ ਪਿਆਰੇ ਉਹਨੇ ਆਪਣਾ ਆਪ ਆਪ ਤੋਂ ਹੀ ਪੈਦਾ ਕੀਤਾ। ਜੇ ਕਿਸੇ ਦੂਜੇ ਨੇ ਪੈਦਾ ਕੀਤਾ ਹੁੰਦਾ ਨਾ, ਤਾਂ ਰੱਬ ਵਰਗਾ ਦੂਜਾ ਹੋਰ ਵੀ ਪੈਦਾ ਹੋ ਜਾਂਦਾ। ਉਹ ਦੂਜੇ ਨੇ ਪੈਦਾ ਹੀ ਨਹੀਂ ਕੀਤਾ, ਜਿਸ ਕਰਕੇ ਉਹਦੇ ਵਰਗਾ ਦੂਜਾ ਨਹੀਂ ਹੈ। ਉਹ ਸਹਿ ਪੰਸ਼ ਤੇ ਪ੍ਰਕਾਸ਼, ਉਹ ਤਾਂ ਇਸ ਤਰ੍ਹਾਂ ਹੀ ਪੈਦਾ, ਆਪਣ ਆਪ ਪਾਣੀ ਹੀ ਲਹਿਰ ਪੈਦਾ ਕਰਦਾ, ਲਹਿਰ ਹੀ ਪਾਣੀ ਹੁੰਦੀ ਹੈ। ਇਹ ਥੋੜੀ ਜਿਹੀ ਅਗਿਆਨਤਾ ਬਸ ਹੈ, ਈਸ਼ ਤੇ ਜੀਵ, ਈਸ਼ਵਰ ਤੇ ਜੀਵ। ਗੁਰਸਿੱਖ ਪਿਆਰਿਓ, ਜਿਹੜਾ ਮਾਇਆ ਦਾ ਪ੍ਰਤੀਬਿੰਬ ਹੈ ਨਾ ਸਾਨੂੰ ਦਿਖ ਰਿਹਾ, ਇਹ ਇੱਥੇ ਈਸ਼ਵਰ ਹੈ ਮਾਇਆ ਦੇ ਪ੍ਰਤੀਬਿੰਬ ਵਿੱਚ। ਜਿੱਥੇ ਅਵਿਦਿਆ ਦਾ ਪ੍ਰਤੀਬਿੰਬ ਹੈ, ਅਗਿਆਨਤਾ ਦਾ, ਉੱਥੇ ਜੀਵ ਹੈ। ਗੁਰਸਿੱਖ ਪਿਆਰਿਓ, ਇਹੀ ਅਭੇਤ ਹੈ। ਜਦੋਂ ਪ੍ਰਤੀਬਿੰਬ ਰੁਕੋ ਮਿਲਿਆ, ਬਾਣੀ ਪੜ੍ਹ ਲਿਓ, ਬਾਣੀ ਵਿੱਚ ਆਉਂਦਾ, ਉੱਥੇ ਵਿਸਤਾਰ ਲੰਬਾ ਹੈ, ਬਾ ਉੱਥੇ ਕੁਝ ਵੀ ਨਹੀਂ ਹੈ। ਗੁਰਸਿੱਖ ਪਿਆਰਿਓ, ਚਰਨਾ ਚਰਨੇ ਵਿੱਚ ਮਿਲ ਗਿਆ ਤੇ ਬਾਕੀ ਰਹੂਗਾ ਕੀ, ਪਾਣੀ ਪਾਣੀ ਵਿੱਚ ਮਿਲ ਗਿਆ। ਇਹ ਦੋ ਜੁਦੇ ਨੇ, ਮਾਇਆ ਦਾ ਪ੍ਰਤੀਬਿੰਬ ਪਰਛਾਵਾਂ ਹੈ ਜਿਹੜਾ, ਇਹ ਈਸ਼ਵਰ ਹੈ। ਜਿਹੜਾ ਅਵਿਦਿਆ ਦਾ ਪਰਛਾਵਾਂ ਹੈ, ਇਹ ਜੀਵ ਹੈ, ਪਰ ਪੈਦਾ ਤੋਂ ਆਪੇ ਕੀਤੇ ਹਨ।
1: ਸੁਰ ਨਰ ਅਸੁਰ ਅੰਤ ਨਹੀਂ ਪਾਇਆ,
0: ਮਨੁੱਖਾਂ ਦੀ ਕੀ ਗੱਲ ਹੈ, ਤਿੰਨਾਂ ਲੋਕਾਂ ਦੇ ਦੇਵੀ ਦੇਵਤੇ, ਨਰ ਮਨੁੱਖ, ਪਤਾਲ ਵਾਸੀ ਦੇਵਤੇ ਸਭ, ਤੇਰਾ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ।
1: ਪਾਇਓ ਨਹੀਂ ਅੰਤ, ਸੁਰਾ ਅਸੁਰਾ ਨਰ।
0: ਉਹ ਸ਼ਬਦ ਦੀ ਚਾਲ ਫੇਰ ਵਧਾਉਂਦੇ ਹੋਏ ਮਹਾਰਾਜ ਬਚਨ ਕਰਦੇ ਨੇ, ਦੇਵੀ ਦੇਵਤੇ ਮਨੁੱਖਾਂ ਨੇ ਰਾਕਸ਼ਾਂ ਨੇ, ਹੁਣ ਵੀ ਨਹੀਂ ਪਾਇਆ, ਪਿਛਲੇ ਸਮੇਂ ਵਿੱਚ ਵੀ ਕਿਸੇ ਨੇ ਤੇਰਾ ਅੰਤ ਨਹੀਂ ਪਾਇਆ।
1: ਗਣ ਗੰਧਰਵ ਖੋਜੰਤ ਫਿਰੈ,
0: ਗਣ ਗੰਧਰਵ, ਗਣ ਨੇ ਪਾਈ ਸ਼ਿਵ ਜੀ ਤੇ ਵਿਸ਼ਨੂੰ ਦੇ, ਗਣ ਨੰਦੀ ਸੰਦੀ ਆਦਿਕ ਟੌਣਾ ਛਾਉਣਾ, ਇਹ ਗਣ ਨੇ ਸ਼ਿਵ ਜੀ ਤੇ ਵਿਸ਼ਨੂੰ ਜੀ ਦੇ। ਗੰਧਰਵ ਹੁੰਦੇ ਨੇ ਗੁਰਮੁਖ ਪਿਆਰੇ, ਉਹ ਦੇਵਤਿਆਂ ਦੇ ਰਾਗੀ, ਨੋਟ ਕਰ ਲਿਓ, ਬਹੁਤ ਵਾਰ ਪਾਠ ਤੁਸੀਂ ਸੁਣਦੇ ਹੋ, ਗਣ ਗੰਧਰਵ। ਗੰਧਰਵ ਕੌਣ ਨੇ, ਜੋ ਦੇਵਤਿਆਂ ਦੇ ਦਰਬਾਰ ਵਿੱਚ ਰਾਗ ਕਰਦੇ ਨੇ। ਉਹਨਾਂ ਦਾ ਨਾਂ ਪੜ੍ਹਨਾ ਤਾਂ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹ ਲਿਓ, ਹਾਂ ਹਾਂ ਹੂ ਹੂ ਗੰਧਰਵ ਅਪਸ਼ਰਾ, ਪੜ੍ਹੋ ਮਹਾਰਾਜ ਦੀ ਬਾਣੀ। ਇਹ ਉਹਨਾਂ ਦੇ ਨਾਂ ਨੇ ਜਿਹੜੇ ਦੇਵਤਿਆਂ ਦੇ ਰਾਗੀ ਨੇ, ਉਹਨਾਂ ਨੂੰ ਪਾਈ ਗੰਧਰਵ ਗਣ ਕਹਿੰਦੇ ਨੇ। ਉਹ ਸਾਰੇ ਹੁਣ ਇੱਥੇ ਅੰਤ ਨਹੀਂ ਪਾਇਓ, ਇੱਥੇ ਭਾਵ ਅਰਥ ਇਹ ਨਹੀਂ ਲੈਣਾ ਕਿ ਟੌਣਾ ਛੌਣਾ ਨੰਦੀ ਸੰਧੀ ਗਣ ਗੰਧਰਵ ਹਾ ਉਹਨੇ ਅੰਤ ਨਹੀਂ ਪਾਇਆ। ਉਹ ਜਿਨ੍ਹਾਂ ਦੇ ਰੱਖੇ ਹੋਏ ਨੇ ਸ਼ਿਵ ਜੀ, ਬ੍ਰਹਮਾ ਤੇ ਵਿਸ਼ਨੂੰ, ਜਿਨ੍ਹਾਂ ਦੇ ਇਹ ਗਣ ਗੰਧਰਵ 24 ਘੰਟੇ ਰਾਗ ਕਰਦੇ ਨੇ, ਵਾਹਿਗੁਰੂ ਦੀਆਂ ਸਿਫਤਾਂ ਸੇਵਾ ਕਰਦੇ ਨੇ, ਸਿਮਨ ਕਰਦੇ ਨੇ, ਉਹਨਾਂ ਨੇ ਤਾਂ ਕੀ ਪਾਉਣਾ। ਇਹ ਤਿੰਨ ਦੇਵਤਿਆਂ ਨੇ ਵੀ ਉਹਦਾ ਅੰਤ ਨਹੀਂ ਪਾਇਆ। ਅਖੋ ਸਤਨਾਮ, ਇਹਨੂੰ ਸਿੱਧੀ ਪੰਜਾਬੀ ਵਿੱਚ ਕਹਿ ਲਓ, ਤੁਹਾਡੇ ਨੌਕਰ ਨੇ ਤਾਂ ਕੀ ਅੰਤ ਪਾਉਣਾ, ਮਾਲਕਾਂ ਨੇ ਵੀ ਨਹੀਂ ਪਾਇਆ। ਜੋ ਤਿੰਨ ਵੱਡੇ ਦੇਵਤੇ ਨੇ ਜਿਨ੍ਹਾਂ ਦੀ ਇਹ ਸੇਵਾ ਕਰਦੇ ਨੇ, ਉਹਨਾਂ ਨੂੰ ਵੀ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇ ਅੰਤ, ਤੇਰਾ ਅੰਤ ਭੇਦ ਕਿਸੇ ਨੇ ਪਾਇਆ ਹੀ ਨਹੀਂ।
1: ਅਵਨਾਸੀ ਅਚਲ ਅਜੋਨੀ,
0: ਕਿਉਂ ਨਹੀਂ ਪਾਇਆ ਅੰਤ, ਕਿਉਂਕਿ ਤੂੰ ਨਾਸ਼ ਤੋਂ ਰਹਿਤ ਹੈ, ਅਵਨਾਸ਼ੀ ਹੈ, ਅਚਲ ਹੈ, ਚਲਾਏ ਵਾਨੀ ਹੈ, ਇੱਕ ਰੂਪ ਰਹਿਣ ਵਾਲਾ ਹੈ, ਅਵਨਾਸ਼ੀ ਅਚਲ ਹੈ। ਤੂੰ ਤਿੰਨਾਂ ਸਮਿਆਂ ਵਿੱਚ ਨਾ ਪਿੱਛੇ ਕੁਝ ਹੋਰ ਸੀ, ਨਾ ਕੁਝ ਹੋਰ ਹੋਣੇ, ਨਾ ਗਾਹਾਂ ਦੇ ਵਿੱਚ ਤੂੰ ਬਦਲੇਗਾ, ਅਬਦਲ ਜਿਹਦਾ ਕਿਤੇ ਵੀ ਬਦਲੀ ਨਾ ਹੋਵੇ, ਇੱਕ ਸਰੂਪ ਰਵੇ।
1: ਅਜੋਨੀ
0: ਯੂਨੀਆ ਤੋਂ ਰਹਿਤ ਹੈ ਤੂੰ, ਜਨਮ ਤੋਂ ਸੰਭੋ ਸਵੈ ਸਰੂਪ ਆਪਣੇ ਆਪ ਤੋਂ ਆਪ ਬਣਿਆ ਹੈ।
1: ਪੁਰਖੋਤਮ ਪਾਰ ਪਰੇ,
0: ਪੁਰਖੋਤਮ ਸਾਰੇ ਪੁਰਖਾਂ ਵਿੱਚੋਂ ਉੱਤਮ, ਉੱਤਮ ਪੁਰਖ, ਪੁਰਖ ਉੱਤਮ ਪੁਰਖ ਕੌਣ ਜੋ ਪੂਰਿਆ ਵੈ ਸਾਰਿਆਂ ਵਿੱਚ ਉੱਤਮ ਅਕਾਲ ਪੁਰਖ ਵਾਹਿਗੁਰੂ, ਉਹੀ ਪਰਮੇਸ਼ਰ ਦਾ ਰੂਪ ਹੋ ਜੋ ਤੁਸੀਂ, ਜੋ ਸਾਰਿਆਂ ਤੋਂ ਉੱਤਮ ਪਰਮੇਸ਼ਰ ਸਾਰਿਆਂ ਵਿੱਚ ਰਵਿਆ ਵਾ, ਅਪਾਰ ਪਰੇ, ਮਾਇਆ ਦੀ ਪ੍ਰਕਿਰਤੀ ਤੋਂ ਪਰੇ ਹੈ, ਤਿੰਨਾਂ ਲੋਕਾਂ ਤੋਂ, ਤਿੰਨਾਂ ਗੁਣਾਂ ਤੋਂ, ਜੜ ਚੇਤਨ ਸੂਕਸ਼ਮ ਗੁਰਮੁਖ ਪਿਆਰਿਓ, ਤੇ ਤਿੰਨ ਕਾਲ ਭੂਤ ਭਵਿੱਖ ਭਵਾਨ, ਤਿੰਨੇ ਗੁਣ ਰਜੋ ਤਮੋ ਸਤੋ ਬਾਲ ਜਵਾਨੀ ਬਿਰਧ, ਇਹ ਤੋਂ ਤੁਸੀਂ ਪਰੇ ਹੋ, ਤਰਲ ਸਥੂਲ ਭਾਪ ਇਸ ਪ੍ਰਕਿਰਤੀ ਤੋਂ ਤੁਸੀਂ ਪਰੇ ਹੋ। ਨਾ ਤੂੰ ਕਦੇ ਬੁੱਢਾ ਹੈ, ਨਾ ਤੂੰ ਕਦੇ ਬਾਲ ਹੈ, ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਉਸ ਉਸਨ ਨਹੀਂ ਉਸ ਸੀਤ, ਉਸਨ ਕਹਿੰਦੇ ਗਰਮੀ ਨੂੰ, ਸੀਤ ਕਹਿੰਦੇ ਠੰਡ ਨੂੰ, ਨਾ ਤੈਨੂੰ ਕਦੇ ਗਰਮੀ ਨਾ ਤੈਨੂੰ ਠੰਡ, ਇਹਨਾਂ ਗੱਲਾਂ ਤੋਂ ਤੂੰ ਪਰੇ ਹੈ।
1: ਕਰਨ ਕਾਰਨ ਸਮਰੱਥ ਸਦਾ ਸੋਈ,
0: ਕਰਨ ਕਾਰਨ ਕਿੰਨਾ ਕੁ ਸਮਰੱਥ ਹੈ, ਉਹ ਤੁਸੀਂ ਬਾਣੀ ਦੀ ਤੁਕਾਂ ਯਾਦ ਰੱਖਿਆ ਕਰੋ, ਕੀੜਾ ਥਾਪ ਦੇ ਪਛਤਾਏ ਪਾਤਸ਼ਾਹੀ, ਖਿਨ ਮੈਂ ਨੀਚ ਕੀਟ ਕੋ ਰਾਜ, ਇੰਨਾ ਸਮਰੱਥ ਹੈ, ਇੱਕ ਪਲ ਵਿੱਚ ਕੀੜੇ ਨੂੰ ਬਾਦਸ਼ਾਹ ਤੇ ਇੱਕ ਪਲ ਵਿੱਚ ਲਸ਼ਕਰ ਕਰੇ ਸੋ, ਪਲਾਂ ਦੇ ਵਿੱਚ ਬਾਦਸ਼ਾਹ ਨੂੰ ਨੀ ਸਣੇ ਫੌਜਾਂ ਦੇ ਖਾਕ, ਉਹ ਇੰਨਾ ਸਮਰੱਥ ਹੈ, ਸੁਲਤਾਨਾ ਕਹੋ ਕਰਾਏਂਦਾ, ਬਾਦਸ਼ਾਹ ਨੂੰ ਬੱਕਰੀਆਂ ਵਾਂਗ ਛੋਲੇ ਖਾਣੇ ਪਏ ਸੀ ਸ਼ਾਹਜਹਾਨ ਨੂੰ, ਬਾਦਸ਼ਾਹ ਨੂੰ ਘਾਹ ਖਿਲਾਉਣ ਵਾਲੇ ਜਾਨ ਬਣੋ, ਉਹ ਤਾਂ ਇੰਨਾ ਸਮਰੱਥ ਹੈ, ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ, ਰਾਜਾ ਸ਼ਰਮ ਮਿਤ ਨਹੀਂ ਜਾਣੀ, ਰਾਜਾ ਸ਼ਰਮ ਪਾਠ ਨਹੀਂ ਕਰਨਾ ਭਾਈ, ਰਾਜਾ ਸ਼ਰਮ ਜਿਹੜਾ ਜੱਜੇ ਨੂੰ ਕੰਨਾ ਆੜਾ ਹੈ, ਰਾਜਾ ਸ਼ਰਮ ਬੜੇ ਬੜੇ ਰਾਜੇ ਮਹਾਰਾਜਾਂ ਦੇ ਆਸ਼ਰਮ ਦਰਬਾਰ ਦੇਵੀ ਦੇਵਤਿਆਂ ਦੇ, ਉਹ ਤੇਰੀ ਮਿਤ ਨੂੰ ਨਹੀਂ ਪਾ ਸਕੇ, ਕੀ ਨਹੀਂ ਪਾ ਸਕੇ, ਉਹ ਰਾਜੇ ਉਹਦੀ ਮਿਤ ਕਿਉਂ ਨਹੀਂ ਪਾ ਸਕੇ, ਪਤਾ ਹੀ ਨਹੀਂ ਕਿ ਕੱਲ ਨੂੰ ਰਾਜ ਰਹੂਗਾ ਕਿ ਨਹੀਂ ਰਹੂਗਾ, ਪਤਾ ਹੀ ਨਹੀਂ ਉਹਨੇ ਕੱਲ ਨੂੰ ਕੀ ਇੱਕ ਮਿੰਟ ਨੂੰ ਕੀ ਕਰ ਦੇਣਾ, ਤੇ ਛੱਡੋ ਹੋਰਾਂ ਦੀਆਂ ਗੱਲਾਂ, ਪਤਾ ਆਪਣਾ ਵੀ ਨਹੀਂ ਵੀ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ, ਆਖੋ ਸਤਨਾਮ, ਹੋਰ ਦੀਆਂ ਗੱਲਾਂ ਤਾਂ ਕਰੋ ਜੇ ਆਪਣੇ ਨਾਲ ਭਾਣੇ ਨਾਲ ਵਰਦੇ ਹੋਣ, ਗੱਲਾਂ ਹੀ ਕਰੀ ਦੀਆਂ, ਕਹਿੰਦੇ ਬੈਠਾ ਬੈਠੇ ਹੀ ਚੜਾਈ ਕਰ ਗਿਆ, ਕਹਿੰਦੇ ਉਹਦਾ ਪਤਾ ਹੀ ਨਹੀਂ ਲੱਗਿਆ, ਉਹ ਸਭ ਕੁਝ ਕਰਨ ਨੂੰ ਸਮਰੱਥ, ਪਹਾੜਾਂ ਦੇ ਵਿੱਚ ਦਰਿਆ ਬਣਾ ਦੇਵੇ ਤੇ ਦਰਿਆਵਾਂ ਦੀ ਥਾਂ ਟਿੱਬੇ ਪੈਦਾ ਕਰ ਦੇਵੇ, ਜਲ ਤੇ ਥਲ ਕਰ, ਥਲ ਨਾਮ ਹੈ ਖੁਸ਼ਕੀ ਦਾ, ਤੇ ਕੂਪ ਪਤਾਲਾਂ ਨੂੰ ਅਸਮਾਨ ਬਣਾ ਦੇਵੇ, ਅਸਮਾਨ ਨੂੰ ਪਤਾਲ, ਫਿਰ ਦੇਖੋ ਕੈਸੀ ਘਟਨਾ ਵਾਪਰੀ ਆਪਾਂ ਗ੍ਰਿਸਤੀ ਹੈ ਸਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਆਪਣਾ ਗ੍ਰਿਸਤੀ ਜੀਵਨ ਹੈ ਘਰ ਦਾ, ਬੀਬੀਆਂ ਦੇ ਸਰੀਰ ਵਿੱਚੋਂ ਬੰਦਾ ਪੈਦਾ ਹੁੰਦਾ ਤੇ ਬੰਦੇ ਦੇ ਸੰਯੋਗ ਦੇ ਨਾਲ ਗੁਰਸਿੱਖ ਪਿਆਰੇ ਉਹ ਲੜਕੀਆਂ ਪੈਦਾ ਹੁੰਦੀਆਂ, ਨਾਰੀ ਤੇ ਜੋ ਪੁਰਖ ਕਰਾਵੇ ਤੇ ਪੁਰਖਨ ਤੇ ਜੋ ਨਾਰੀ, ਐਸਾ ਸਮਰੱਥ ਗੁਰਸਿੱਖ ਪਿਆਰੇ ਕੱਖ ਵੀਰ।
2: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸੁਰਾਤ ਚਿਤਵਨ ਦਿਨ ਨੀਤ ਖੋਲ ਕਪਟ ਗੁਰਮਿਲਿਆ ਨਾਨਕ ਹਰ ਸੰਗਮੀਤ ਦਰਸ਼ਨ ਦੇਖ ਜੀਵਾਂ ਗੁਰ ਤੇਰਾ

ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਹਮੇ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਾਹੀ ਮਾਇਆ ਮੋਹ ਪਰਮ ਪੈ ਪੂਲੇ ਸੁੱਤ ਦਾ ਰਾਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋ ਗੈ ਸਿਵਤਕ ਸੰਬੰਧੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਾਰਨ ਤਾਰਨ ਹਰ ਨਿਰਦ ਦੁਖ ਨ ਸਕੈ ਬਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਾਰਨ ਤਾਰਨ ਹਰ ਨਿਰਦ ਦੁਖ ਨ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨਾ ਸੂਝੈ ਇਹ ਯਤਨ ਕਾਟ ਕਲ ਕਾਲ ਰਹਾਉ ਆਦਿ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥੈ ਸਾਸਤ ਭਗਤ ਕਰੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨਕ ਰਾਸ ਪੂੰਜੀ ਏਕ ਤਾਣ ਮਾਣ ਦੀਵਾਣ ਸਾਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨਕ ਰਾਸ ਪੂੰਜੀ ਏਕ ਤਾਣ ਮਾਣ ਦੀਵਾਣ ਸਾਚਾ ਨਾਨਕ ਕੀ ਪ੍ਰਭ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓਮ ਜਾਪੁਰ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਿਸ ਸਿਆਣਪ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਤੇ ਉਸ ਚਿਆਰਾ ਹੋਈ ਹੈ ਕਿ ਵਕੂੜੈ ਤੁਪੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁੱਝੈ ਤਾਂ ਮੈਂ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਪਰੇ ਤਨ ਖੇਹੀ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਪ ਦਿਸੈ ਦੂਰ ਗਾਵੈ ਕੋ ਵੇਖੈ ਆਦਰਾ ਦੂਰ ਕਥਨਾ ਕਥੀ ਨਾਵੈ ਤੋਟ ਕਥ ਕਥ ਕਥੀ ਗੋਟੀ ਗੋਟ ਗੋਟ ਦਿੰਦਾ ਦੇਹ ਲੈਂਦੇ ਤੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰੂ ਆਖੇ ਹੈ ਮੰਗੇ ਦੇਹ ਦੇਹ ਦਾਤ ਕਰੇ ਦਾ ਤਾਰੂ ਫੇਰ ਕੇ ਅੱਗੇ ਰੱਖੀ ਆਏ ਜਿਤ ਦਿਸਦਾ ਦਰਬਾਰ ਮੂੰਹੋਂ ਕੇ ਬੋਲਣ ਬੋਲੀ ਆਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰੂ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ

ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ ਚੰਗਾ ਨਾ ਰਖਾਈ ਕਹਿ ਜਸ ਕੀਰਤ ਜਗ ਲਏ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੁ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮ ਇੰਦ ਸੁਣਿਆ ਮੁਖ ਸਾਲ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਹੈ ਸਤ ਸੰਤੋਖ ਗਿਆਨ ਸੁਣਿਆ ਅੱਠ ਅੱਠ ਕਾ ਇਸ਼ਨਾਨ ਸੁਣਿਆ ਹੈ ਪਾੜੂ ਪਾੜੂ ਕਾ ਵਹਿਮਾਨ ਸੁਣਿਆ ਹੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਹ ਪਾਪ ਕਾ ਨਾਸ਼ ਸੁਣਿਆ ਹੈ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੂੰਹ ਝੂਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਥ ਸੰਪਰਕਟ ਜਾਈ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਰ ਸਾਧਾਰ ਮੰਨੈ ਤਰੈ ਤਾਰੀ ਗੁਰਸਿੱਖ ਮੰਨੈ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਬੰਚੇ ਪਾਵੈ ਦੁਰਗਾ ਮਾਨ ਬੰਚੇ ਸੁਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰੂ ਵਰਤੇ ਕਹਿ ਕਰਣੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਭੂਤ ਸੰਤੋਖ ਤਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰੂ ਤਬਲੇ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਇਕ ਕਵਾਉ ਦਿਸਦੇ ਹੋਏ ਲਖ ਦਰੀਆ।

ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹ ਪਖਸਾਰੂ ਅਸੰਖ ਮੋਨ ਲਿਵਲਾਈ ਤਾਰੂ ਕੁਦਰਤ ਗਵਣ ਕਾਮ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰੂ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਰਾਮ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੇ ਪਾਰੂ ਨਾਨਕ ਨੀਚ ਕਹੇ ਵਿਚਾਰੂ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਖ ਗਾਹੇ

ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲਵੜ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ।

ਸੋਦਾਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੀ ਵਾਪਣਹਾਰੀ ਕੀਤੇ ਰਾਗ ਪਰੀ ਸੰ ਕਹੀ ਅਨ ਕੀਤੀ ਗਾਵਣਹਾਰੀ ਗਾਵੇ ਤੁਹਨ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵਹੇ ਚਿਤ ਗੁਪਤ ਲਿਖ ਜਾਣਹੇ ਲਿਖ ਲਿਖ ਧਰਮ ਵਿਚਾਰੀ ਗਾਵਹੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ

ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਪ੍ਰਣਾਉ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਜੋੜੀ ਧਿਆਨ ਕੀ ਕਰੈ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਸ ਆਦੇਸ਼ ਆਦ ਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂਗੀ ਰਿੱਧ ਸਿੱਧ ਅਬਰਾ ਸਾਧ ਸੰਯੋਗ ਵਿਯੋਗ ਦਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂਗੀ ਰਿੱਧ ਸਿੱਧ ਅਬਰਾ ਸਾਧ ਸੰਯੋਗ ਵਿਯੋਗ ਦਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ

ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜੋ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਗਚ ਬਗਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਬੈ ਸੰਤ।

ਸਭ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇ ਸਭ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨੁ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੂੜ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਜਿੱਥੈ ਘਾਟ ਘੜੀ।

ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਤਿੱਥਾ ਘੜੀਐ ਸੁਰਤ ਮਤ ਮਨ ਬੁੱਧ, ਤਿੱਥਾ ਘੜੀਐ ਸੁਰਤ ਦਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨਾ ਕੋਈ ਹੋਰ। ਤਿੱਥਾ ਜੋਧ ਮਹਾਂਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਤਿੱਥਾ ਸੀਤੋ ਸੀਤਾ ਮਹਿਮਾ ਮਾਹੀ, ਤਾਂ ਕਿ ਰੂਪ ਨਾ ਕਥਨਿ ਜਾਏ, ਨਾ ਉਹ ਮਰਹਿ ਨ ਠੱਗ ਜਾਏ। ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੈ ਲੋ, ਕਰੇ ਆਨੰਦ ਸੱਚੈ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰੂ, ਕਰ ਕਰ ਵੇਖੈ ਨਜ਼ਰ ਨਿਹਾਲ, ਤਿੱਥੈ ਖੰਡ ਮੰਡਲ ਵਰ ਪਾਂਡੋ, ਜੇ ਕੋ ਕਥੈ ਤਾਂ ਅੰਤ ਨ ਅੰਤ।

ਸ੍ਰੀ ਵਾਹਿਗੁਰੂ ਸਾਹਿਬ ਜੀ ਪੰਜਾਬ ਸਾਹਿਬ ਏਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸਭਾ ਛੰਦ ਦਾ ਪ੍ਰਸਾਦ ਚੱਕਰ ਚਿਹ ਨਰ ਬਰੰਜਾ ਤਿਆਰ ਪਾਤ ਨਹਿਣ ਦੇ ਰੂਪ ਰੰਗ ਹਰ ਦੇਖ ਪੇ ਕੂ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਪਉ ਪ੍ਰਕਾਸ਼ ਮਿਤੋਜ ਕਹੇ ਜੈ ਕੋਟ ਇੰਦਰ ਇੰਦਰਾਣ ਸਾਸ਼ਟਾਨ ਗਣ ਜੈ ਤ੍ਰਿਭਵਨ ਮਹੀਪ ਸੁਰ ਨਾਰਿਯ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਸ਼ੰਭ ਨਮਾਸ ਤੰਗਾ ਕਾਲੇ ਨਮਾਸ ਤੰਗ ਕਰਪਾਲੇ ਨਮਾਸ ਤੰਗਾ ਰੂਪੇ ਨਮਾਸ ਤੰਗਾ ਨੂਪੇ ਨਮਾਸ ਤੰਗਾ ਭੇਖੇ ਨਮਾਸ ਤੰਗਾ ਲੇਖੇ ਨਮਾਸ ਤੰਗਾ ਕਾਈ ਨਮਾਸ ਤੰਗਾ ਜਾਈ ਨਮਾਸ ਤੰਗਾ ਗੰਜੇ ਨਮਾਸ ਤੰਗਾ ਪੰਜੇ ਨਮਾਸ ਤੰਗਾ ਨਾਮੇ ਨਮਾਸ ਤੰਗਾ ਠਾਮੇ ਨਮਾਸ ਤੰਗਾ ਕਰਮੰਗ ਨਮਾਸ ਤੰਗਾ ਧਰਮੰਗ ਨਮਾਸ ਤੰਗਾ ਨਾਮੰਗ ਨਮਾਸ ਤੰਗਾ ਧਾਮੰਗ ਨਮਾਸ ਤੰਗਾ ਜੀਤੇ ਨਮਾਸ ਤੰਗਾ ਪੀਤੇ ਨਮਾਸ ਤੰਗਾ ਬਾਹੀ ਨਮਾਸ ਤੰਗਾ ਟਾਹੀ ਨਮਾਸ ਤੰਗਾ ਨੀਲੇ ਨਮਾਸ ਤੰਗਾ ਨਾਦੇ ਨਮਾਸ ਤੰਗਾ ਸ਼ੇਦੀ ਨਮਾਸ ਤੰਗਾ ਗਾਦੇ ਨਮਾਸ ਤੰਗਾ ਗੰਜੇ ਨਮਾਸ ਤੰਗਾ ਪੰਜੇ ਨਮਾਸ ਤੰਗਾ ਉਧਾਰੀ ਨਮਾਸ ਤੰਗਾ ਪਾਰੇ ਨਮਾਸ ਤੰਗ ਸੋਈ ਕੈ ਨਮਾਸ ਤੰਗਾ ਨੇਕੈ ਨਮਾਸ ਤੰਗਾ ਭੂਤੇ ਨਮਾਸ ਤੰਗਾ ਜੂਪੇ ਨਮਾਸ ਤੰਗ ਨਿਰਕਰਮੇ ਨਮਾਸ ਤੰਗ ਨਿਰਭਰਮੇ ਨਮਾਸ ਤੰਗ ਨਿਰਦੇਸ਼ੇ ਨਮਾਸ ਤੰਗ ਨਿਰਪੇਸ਼ੇ ਨਮਾਸ ਤੰਗ ਨਿਰਨਾਮੇ ਨਮਾਸ ਤੰਗ ਨਿਰਕਾਮੇ ਨਮਾਸ ਤੰਗ ਨਿਰਧਾਤੇ ਨਮਾਸ ਤੰਗ ਨਿਰਗਾਤੇ ਨਮਾਸ ਤੰਗ ਨਿਰਧੂਤੇ ਨਮਾਸ ਤੰਗ ਅਭੂਤੇ ਨਮਾਸ ਤੰਗ ਅਲੋਕੇ ਨਮਾਸ ਤੰਗ ਅਸੋਕੇ ਨਮਾਸ ਤੰਗ ਨਿਰਤਾਪੇ ਨਮਾਸ ਤੰਗ ਅਥਾਪੇ ਨਮਾਸ ਤੰਗ ਧਰਮਾਨੇ ਨਮਾਸ ਤੰਗ ਨਿਧਾਨੇ ਨਮਾਸ ਤੰਗ ਨਿਰਨਾਥੇ ਨਮਾਸ ਤੰਗ ਨਮਾਸ ਤੰਗ ਤਰਮਾਨੇ ਨਮਾਸ ਤੰਗ ਨਦਾਨੇ ਨਮਾਸ ਤੰਗ ਅਗਾਹੇ ਨਮਾਸ ਤੰਗ ਅਵਾਹੇ ਨਮਾਸ ਤੰਗ ਪ੍ਰਭੋਗੇ ਨਮਾਸ ਤੰਗ ਸੁਯੋਗੇ ਨਮਾਸ ਤੰਗ ਅਰੰਗੇ ਨਮਾਸ ਤੰਗ ਅਪੰਗੇ ਨਮਾਸ ਤੰਗ ਅਗੰਮੇ ਨਮਾਸ ਤਾਸ ਰਮੇ ਨਮਾਸ ਤੰਗ ਜਲਾਸਰੇ ਨਮਾਸ ਤੰਗ ਨਿਰਾਸਰੇ ਨਮਾਸ ਤੰਗ ਅਜਾਤੇ ਨਮਾਸ ਤੰਗ ਅਪਾਤੇ ਨਮਾਸ ਤੰਗ ਅਮਾਜਵੇ ਨਮਾਸ ਤਾਸ ਅਜਾਬੇ ਅਦੇਸੰਗ ਅਦੇਸੇ ਨਮਾਸ ਤੰਗ ਅਪੇਸੇ ਨਮਾਸ ਤੰਗ ਨਿਰਧਾਮੇ ਨਮਾਸ ਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਾਸ ਤਾਸ ਦੇਵੈ ਨਮਾਸ ਤੰਗ ਅਪੇਵੈ ਨਮਾਸ ਤੰਗ ਅਜਨਮੇ ਨਮਾਸ ਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਾਸ ਤਾਸ ਦਿਆਲੇ ਨਮਾਸ ਤੰਗ ਵਰਣੇ ਨਮਾਸ ਤੰਗ ਮਰਣੇ ਨਮਾਸ ਤੰਗ ਜਰਾਸਰਿੰਗ ਨਮਾਸ ਤੰਗ ਜਰਾਰਿੰਗ ਨਮਾਸ ਤੰਗ ਕਰਤਾਰਿੰਗ ਨਮੋ ਸਰਬ ਤੰਦੇ ਨਮੋ ਅਸਤਾ ਬੰਦੇ ਨਮਾਸ ਤੰਗ ਨਿਰਸਾਕੇ ਨਮਾਸ ਤੰਗ ਨਿਰਭਾਕੇ ਨਮਾਸ ਤੰਗ ਰਹੀਮੇ ਨਮਾਸ ਤੰਗ ਕਰੀਮੇ ਨਮਾਸ ਤੰਗ ਅਨੰਤੇ ਨਮਾਸ ਤੰਗ ਮਹਾਂਤੇ ਨਮਾਸ ਤਾਸ ਰਾਗੇ ਨਮਾਸ ਤੰਗ ਸੁਹਾਗੇ ਨਮੋ ਸਰਬ ਸੋਖਗ ਨਮੋ ਸਰਬ ਭੋਖਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਜਾਚਰੀ ਛੰਦ ਦਵ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾਂ ਪੂਹਾਂ ਲੇਖਾਂ ਪੇਖਾਂ ਨਾਮ ਹੈ ਕਾਮਾਂ ਦੇਹਾਂ ਪਿਆਂ ਜੀਤਾਂ ਪੀਤਾਂ ਦਰਮਾਨ ਨਿਧਾਨ ਤ੍ਰਿਵਰਗਾਂ ਸਰਗਾਂ ਨੀਲ ਹੈ ਅਨਾਦ ਹੈ ਅਜਿਹਾ ਆਜ਼ਾਦ ਹੈ ਅਜਨਮ ਹੈ ਵਰਨ ਹੈ ਭੂਤ ਹੈ ਵਰਨ ਹੈ ਅਗੰਜ ਹੈ ਪਾਂਝਾ ਝੂਠ ਹੈ ਸਾਂਝਾ ਮੀਕਰ ਫੀਕਾ ਤੰਦ ਹੈ ਬੰਦ ਹੈ ਨਿਰਬੂਝ ਹੈ ਸੂਝ ਹੈ ਅਕਾਲ ਹੈ ਅਜਾਲ ਹੈ ਅਨੰਤ ਹੈ ਮਹੰਤ ਹੈ ਅਲੀ ਕੈ ਨਿਰ ਸ੍ਰੀ ਕੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਪਰਮ ਹੈ ਅਜੀਤ ਹੈ ਪੀਤ ਭਾਇ ਗਾਏ ਮਾਨ ਨਿਦਾਨ ਨੀਕ ਅਪ੍ਰੀਤ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਾਜ ਤਿੰਨ ਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਦਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਮੋਹ ਚੰਦਰ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਤਰ ਸਮਾਤੀ ਸਰੂਪੇ ਪਰਭੰਗੀ ਪਰਮਾਥੇ ਸਮਾਤੀ ਪ੍ਰਭੂਤੇ ਕਲੰਕੰ ਬਿਨਾਨੇ ਕਲੰਕੇ ਸਰੂਪੇ ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ ਨਮੋ ਯੋਗ ਯੋਗੇ ਸੁਰੰਗ ਪਰਮ ਸਿੱਧੇ ਨਮੋ ਸਹਸਰ ਬਾਣੇ ਨਮੋ ਆਸਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀਏ ਪਰਮੀਆਂ ਭੋਗੀ ਭੋਗਤੇ ਨਮੋ ਯੋਗ ਯੋਗੇ ਸੁਰੰਗ ਪਰਮ ਯੋਗਤੇ ਨਮੋ ਨਿਰਤ ਨਿਰ ਨਾਰਾਇਣੇ
पुरूर कर्मे नम प्रेत प्रेत देवेश धर्मे नमो रोग हर्ता नमो राग रूपे नमो शाशाह नम पूपे नमो दान दाने नमो मन माने नमो रोग रोगे नम संघ शनाने नमो मंत्र मंत्रंग नमो जंत्र जंत्रंग नमो ऐसे नमो दान दांत्रंग सदा सचदानंद सदरंग प्रणासी ग्रीमल कनिंदा समाज कल निवासी सदा सचदानंद सर्वं प्रणासी अनुपे रूपे समातुल निवासी सदा सिद्धदा बुद्धदा बिरद करता अदु उर्द अर्दंगा गंगो भरता परं परं परमेश्वरं पुरुषपालं सदा सर्वदा सिद्धदाता दयालं शेदीय पेदीय नामंग कामं समातु ब्राजी समातास्तु सामं तेरा जोर चाचरीशं जले हैं थले हैं पीता वे हैं प्रभु आजुआ दे सह पे सहें भुजंग प्रयाद शंभ अगाधे अबाधे आनंदी स्वरूपे नमो सर्वमान्य समाज दिन दाने नमास तुंग नरनाथे नमास तुंग परमाथे नमास तुंग गंजे नमास तुंग पंजे नमास तुंग काले नमास तुंग पाले नमो सर्वदेश नमो सर्व पेशे नमो राज राजे नमो साज साजे नमो शाह शाहे नमो महा माय नमो गीत गीते नमो प्रीत प्रीते नमो रोख रोखे नमो शोक शोखे

ಸರ್ವತರ್ಪೇಕಿ ಕೇ ಸರ್ವತರ ಕಾಜಯ ಗೇ ಸರ್ವತರ ರಾಜಯ ಗೇ ಸರ್ವತರ ಸುಖಾಯ ಗೇ ಸರ್ವತರ ಭೂಖಾಯ ಗೇ ಸರ್ವತರ ದ್ರಾಣೆ ಗೇ ಸರ್ವತರ ಪ್ರಾಣೆ ಕೇ ಸರ್ವತರ ದೇಶ ಗೇ ಸರ್ವತರ ಪೇಸಾಯ ಗೇ ಸರ್ವತರ ಮಾನ್ಯ ಸದಾಯ ಪ್ರಧಾನೆ ಆಯಂಗೇ ಸರ್ವತರ ಜಾಪೆ ಆಯಂಗೇ ಸರ್ವತರ ಸಾಪೆ ಆಯಂ ಕೇ ಸರ್ವತರ ಪಾನ್ನಾಯ ಗೇ ಸರ್ವತರ ಮಾನ್ಯ ಗೇ ಸರ್ವತರ ಇಂದ್ರಾಯ ಗೇ ಸರ್ವತರ ಚಂದ್ರಾಯ ಗೇ ಸರ್ವಂಗ ಕಲೀಮಾಯ ಗೇ ಪರಮಂಗ ಫಹಿಮಾಯ ಗೇ ಆಕಲೋ ಲಾಮಾಯ ಗೇ ಸಾಯ ಕಲಾಮಾಯ ਕੇ ਹੁਸਨਲ ਵਜੂ ਹੈ ਤਮਾਮ ਅਦਰ ਵਜੂ ਹੈ ਮੇਸਲ ਸਲਾਮ ਹੈ ਸਲੀਕ ਤਮਦਾਮ ਹੈ ਗਨੀਮਲ ਸਕਸਦਾ ਹੈ ਗਰੀਬ ਵਲੋ ਬਰਸਦਾ ਹੈ ਬਲੰਦਰ ਮਕਾਨ ਹੈ ਜ਼ਮੀਨ ਵਲ ਜਮਾਨ ਹੈ ਤਮੀਜ਼ ਵਲ ਤਮਾਮ ਹੈ ਰੁਜੂ ਵਲ ਨਿਧਾਨ ਹੈ ਹਰੀ ਫਲ ਅਜੀਮਾ ਰਜਾ ਕੇ ਜਗੀਨਾ ਨੀਗਲ ਤਰੰਗ ਹੈ ਬੇਦ ਹੈ ਪਾਂਗ ਹੈ ਅਜੀਜ ਵਲ ਨਿਵਾਜ ਹੈ ਗਨੀਮ ਵਲ ਖਰਾਜ ਹੈ ਨਿਰੁਕਤ ਸਰੂਪ ਹੈ ਤ੍ਰਮੁਕਤ ਬਭੂਤ ਹੈ ਪਰ ਭੋਗਤ ਪ੍ਰਵਾਹ ਹੈ ਸੁਜੋਗਤ ਸਦਾ ਹੈ ਸਦੈਵੰਗ ਸਰੂਪ ਹੈ ਬੇਦੀ ਅਨੂਪ ਹੈ ਸਦੈਵੰਗ ਸਦਾ ਹੈ ਸਦੈਵ ਸਰੂਪ ਹੈ ਬੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ ਸਦਾ ਸਮਸਤ ਸਲਾਮ ਹੈ ਸਦੈਵ ਕਾਮ ਹੈ ਨਿਰਵਾਸ ਸਰੂਪ ਹੈ ਗਾਦ ਅਨੂਪ ਹੈ ਉਹ ਅੰਗਾਦ ਰੂਪ ਹੈ ਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਕਾਮੇ ਤ੍ਰਿਵਰਗੰ ਤ੍ਰਵਾਦੇ ਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾ ਨਰਾਗੇ ਤ੍ਰਿਭੁ ਸਰੂਪ ਹੈ ਸਜੈ ਸੂਤ ਹੈ ਹੇ ਨਰਕੰ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵ ਸਦਾ ਹੈ ਬੇਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਕਤ ਪ੍ਰਵਾਹ ਹੈ ਆਨ ਉਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਜਾਚਰੀ ਛੰਦ ਅਪੰਗ ਹੈ ਨੰਗ ਹੈ ਬੇਖਾ ਲੇਖਾ ਹੈ ਪਰਮਾ ਕਰਮਾ ਨਾਦ ਹੈ ਜੁਗਾਦ ਹੈ ਅਜੈ ਹੈ ਬੈ ਹੈ ਬੂਧ ਹੈ ਦੂਧ ਹੈ ਨਾ ਸਭ ਦਾ ਸਭ ਦੰਦ ਹੈ ਬੰਧ ਹੈ ਭਗਤ ਹੈ ਪ੍ਰਗਤ ਨਾ ਸਭ ਪ੍ਰਕਾਸ਼ ਹੈ ਨਿਸ਼ੰਤ ਸੁਨੰਤ ਲੇਖਾ ਦੇਖਾ ਲੇਖਾ ਵੇਖਾ ਟਾਇ ਗਾਏ ਅਸਮ ਹੈ ਗਮ ਹੈ

ਅਨਹਿਤਾ ਸੁਨਹਿਤਾ ਜਾਤ ਹੈ ਜਾਤ ਹੈ ਜਰ ਪੁਰਸ਼ਾਂਤ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਸ਼ਾਂਤਾ ਪ੍ਰਸਾਦ ਨਮੋ ਨਰਕਨਾਸ਼ ਸਦੈਵੰ ਪ੍ਰਕਾਸ਼ੇ ਨੰਗੰ ਸਰੂਪੇ ਭੰਗੰ ਬਭੂਤੇ ਪਰਮਾਥਿੰ ਪਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਧ ਬਭੂਤੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਦਰੈ ਨਾ ਮਿਤਰੈ ਨਾ ਦਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸ੍ਰੀ ਗਾਮਿ ਤੋਮੀ ਗਾਏ।

ਮੁਨ ਮਨ ਪ੍ਰਣਾਮ ਗੁਣ ਗਨ ਮਧਾਮ ਹਰ ਭਰਿਆ ਗੰਜ ਹਰ ਨਰ ਪਰ ਪੰਜ ਗਣ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖੰਡ ਪਰ ਨਰਿਆ ਮੰਡ ਅਨ ਪਵਨ ਆਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਧਾਮ ਅੰਸ਼ ਜੇ ਅੰਗ ਆਸਨ ਪੰਗ ਉਪਮਾ ਬਾਰ ਗਾਤਮਿਤ ਉਦਾਰ ਜਲ ਥਲ ਮੰਡ ਦਿਸ ਵਿਸ ਪੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨ ਪਵਨ ਆਸ ਦ੍ਰਿਤ ਧਾਰ ਦੁਰਾਸ ਆ ਜਾਨ ਬਾਹ ਇੱਕ ਸਦਾ ਓਅੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਵਰ ਕਾਲ ਕਰ ਕਰ ਪ੍ਰਣਾਮ ਜਿਸ ਚਰਨ ਨਾਮ ਅੰਸ਼ ਜਗਾਤ ਅਜ ਜਿਨਾ ਬਾਤ ਅੰਚ ਜਗਾਤ ਅੰਦਰੰਜ ਬਾਤ ਅਣ ਟੁੱਟ ਭੰਡਾਰ ਅਣ ਠੱਟ ਪਾਰ ਅਢੀਠ ਧਰਮ ਅਧ ਢੀਠ ਕਰਮ ਅਣ ਬ੍ਰਹਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਦਾ ਪ੍ਰਸਾਦ ਕਰਣਾ ਲਿਆ ਹੈ ਹਰ ਘਾਲਿਆ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵ ਭਾਰਨ ਹੈ ਦ੍ਰਿਤ ਕੇ ਦਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰਗ ਪਰ ਹੈ ਸਰਵੰਗ ਪਾਰ ਕਰ ਹੈ ਸਰਵ ਪਾਸਿਆ ਹੈ ਸਰਵਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰ ਪਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਿਮੰਡ ਹੈ ਕਲਖੰਡ ਸਹਿ ਪਰਦੇ ਪਰ ਹੈ ਕਰੁਣਾ ਕਰ ਹੈ ਜਪਾ ਜਪਾ ਜਪਾ ਜਪਾਏ ਅਗ੍ਰਿਤ ਅਗ੍ਰਿਤ ਹੈ ਅਮ੍ਰਿਤ ਅਮ੍ਰਿਤ ਹੈ ਅਮ੍ਰਿਤ ਅਮ੍ਰਿਤ ਹੈ ਕਰਣਾਗ੍ਰਿਤ ਹੈ ਅਗ੍ਰਿਤ ਅਗ੍ਰਿਤ ਹੈ ਧਰਣੀ ਦ੍ਰਿਤ ਹੈ ਅਮਰਦੇਸ਼ਵਰ ਹੈ ਪਰਮੇਸ਼ਵਰ ਹੈ ਅਗ੍ਰਿਤ ਅਗ੍ਰਿਤ ਧਰਣੀ ਦ੍ਰਿਤ ਹੈ ਅਜਬਾ ਅਗ੍ਰਿਤ ਹੈ ਅਮ੍ਰਿਤ ਅਮ੍ਰਿਤ ਹੈ ਨਿਰਨਾਇਕ ਹੈ ਕਲਕਾਇਕ ਹੈ ਵਿਸ਼ਵੰਬਰ ਹੈ ਕਰੁਣਾ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਬਹੁਭੰਜਨ ਹੈ ਹਰਗੰਜਨ ਹੈ ਰਵਜਾਪਨ ਹੈ ਜਪਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਜਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਵੀਰ ਵੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੁਜ ਪੂਜੇ ਨਮੋ ਬਨ ਬਾਨੇ ਨਮੋ ਕਲੇ ਕਰਦੇ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰਗ ਬੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸ ਆਸੇ ਨਮੋ ਬਾਂਗ ਬੰਕੇ ਬੰਗੀ ਸਰੂਪੇ ਨੰਗੀ ਅਨਾਮੇ ਤ੍ਰਿਭੰਗੀ ਦਰਗਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਨਾ ਅਕਾਮੇ ਕਛਰੀ ਸ਼ੰਭ ਅਜੈ ਅਲਯ ਭਇਆ ਵੈ ਪੂ ਅਜੂ ਅਨਾਸ ਕਾਸ ਗੰਜ ਪੰਜ ਲੱਖ ਪੱਖ ਅਕਾਲ ਦਿਆਲ ਅਲੀ ਫਪੀਖ ਨਮ ਕਾਮ ਗਾਟ ਅਨਾਥੀ ਬ੍ਰਹਮਾ ਤੇ ਜੋ ਨੇ ਮੋਨੀ ਨਰਾਗੇ ਨਰੰਗੇ ਨ ਰੂਪੇ ਨ ਰੇਖੇ ਅਕਰਮੰਗ ਪਰਮੰਗ ਅਗੰਜੇ ਲੇਖੇ ਭੁਜੰਗ ਪ੍ਰਯਾਤ ਸ਼ੰਭ ਨਮਾਜ਼ ਤੁਲ ਪ੍ਰਣਾਮੇ ਸਮਾਜ ਤੁਲ ਪ੍ਰਣਾਸੇ ਗੰਜਲੋ ਨਾਮੇ ਸਮਾਜ ਤੁਲ ਨਿਵਾਸੇ ਨਿਰਗਾਮੰਗ ਬਹੂਤੇ ਸਮਾਜ ਤੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੋ ਧਰਮੰਗ ਬਹੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕ੍ਰੀਮਲ ਗੁਨਿੰਦਾ ਸਮਾਜ ਤੁਲ ਨਿਵਾਸੀ ਅਜਾਇਬ ਬਹੂਤੇ ਗਜਾਇਬ ਗਨੀ ਮੈਂ ਹਰੀਆਂ ਕਰੀਆਂ ਕਰੀਮਲ ਰਹੀ ਮੈਂ ਜਦਰ ਚੱਕਰ ਵਰਤੀ ਜਦਰ ਚੱਕਰ ਬਹੂਤੇ ਸੁਯੰਭਉ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾਂਗ ਸੰਗੇ ਅਭੰਗੰ ਬਿਭੂਤੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰ ਭਵ ਸੁਭੰਗ ਸਰਵਦਾ ਸਰਵ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾਂਗ ਸੰਗੇ ਅਭੰਗੰ ਬਿਭੂਤੇ ਚਤਰ ਚੱਕਰ ਵਰਤੀ ਚਤਰ ਚੱਕਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓਦਾ ਪ੍ਰਸਾਦ ਸੋਈਏ ਓਂਕਾਰ ਸਤਿਗੁਰ ਪ੍ਰਸਾਦ ਸਭ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਿਯ ਕਰ ਜੋਗ ਜਤੀ ਕੇ ਸੂਰ ਸਰਾਰਧਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਉਹਨਾਂ ਦੇ ਖਿਤ ਪ੍ਰਾਨ ਬਤੀ ਕੇ ਸ੍ਰੀ ਭਗਵਾਨ ਕੀ ਪਾਈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਧਿਮ ਦੰਗ ਚਰਿਆ ਸੰਗ ਅਨੂਪ ਤੰਗ ਸੁਰੰਗ ਸਾਰੀ ਕੋਟ ਕੋਟ ਤਰੰਗ ਕੁਰੰਗ ਸੇ ਗੁਦਤ ਪੌਣ ਕੇ ਗੌਣ ਕੋ ਜਾਤ ਨਵਾਰੇ ਬਾਰੀ ਬਿਜਾਨ ਕੇ ਭੂਪਲੀ ਵਿਦ ਨਿਆਪਤ ਸੀਸਰਾ ਜਾਤ ਵਿਚਾਰੇ ਤੇ ਭਏ ਤੋ ਕਾਮ ਭਏ ਭੂਪਤ ਅੰਤ ਕੋ ਨਾ ਗਈ ਪਾਏ ਪਦਾਰੇ ਜੀਤ ਭੈ ਸਬਦੇ ਸੁਸਾਨ ਕੋ ਬਾਜਤ ਢੋਲ ਮਰਦੰਗ ਨਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੀ ਭੂਤ ਭਵੇਖ ਭਗਵਾਨ ਕੇ ਭੂਪਤ ਕੌਣ ਕਨੇ ਨਹੀਂ ਜਾਤ ਵਿਚਾਰੀ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਨੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦਯਾਦਮ ਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਕੁਰਾਣ ਜੂਨ ਜਵਾਨ ਦਵਾਨਕ ਵੇਖੈ ਪੌਣ ਆਹਾਰ ਜਦੀ ਆਧਾਰ ਸਾਰਕ ਲੇਖੈ ਸਰੀ ਭਗਵਾਨ ਭਜਵਨ ਭੂਪਦੇ ਕ੍ਰਤੀ ਬਿਨੇਕ ਨ ਲੇਖੈ ਸੁਧ ਸੁਭਾਦ ਅੰਤ ਦਵਾਸ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮਹਿ ਕਰੂ ਪਰਬਤ ਪੰਖਾਲੇ ਨਹਾ ਲੈਂਗੇ ਤੋਰ ਹਰੀਨ ਮਰੋਰ ਮਵਾਸਨ ਮਾਤਿ ਨੰਗਨ ਮਾਨ ਮਲੈਂਗੇ ਸਰੀ ਪਦ ਸਰੀ ਭਗਵਾਨ ਕਿਰਪਾ ਬੇਨੂੰ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਤਦੇਸ ਮਲਿੰਦ ਮਵਾਸਨੇ ਮਾਤਰੀ ਜਾਣ ਕੇ ਮਾਨ ਮਲਈਆ ਗੜ ਗੜਾਨ ਕੋ ਤੋੜ ਨਹਾਰ ਸੋ ਬਾਤ ਨਹੀਂ ਜਗਚਾਰ ਨਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕਾ ਨੇ ਏਕ ਦਵਈਆ ਦਾਨਵ ਦੇ ਫਨੰਦ ਸਾਜਰ ਬੂਤ ਭਵੈਕ ਭਗਵਾਨ ਜਪੈਂਗੇ ਜਿਵੇ ਜਿਤੇ ਸਰ ਮੈਂ ਸਲ ਮੈਂ ਪਾਲੀ ਪਰ ਮੈਂ ਸਭ ਸਾਹਿਬ ਦਪੈਂਗੇ ਬੁਨ ਪ੍ਰਤਾਪਨ ਵਾੜ ਜਾਇ ਤੁਨ ਬਾਬਨ ਗੇ ਵੋ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦ ਸਦਾ ਲੋਕ ਜਪਾਂਗੇ ਮਾਨਵ ਇੰਦਰ ਕਿੰਦਰ ਨਿਰਾਧਵ ਜੋਨ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਤ ਗਦਾਨ ਅਨੇਕ ਸਵੰਬਰ ਸਾਹਿਬ ਭਰਾਂਗੇ ਬ੍ਰਹਮੇਸ਼ਵਰ ਵਿਸ਼ਨ ਸਤਿ ਬ੍ਰਹਮੇਸ਼ਵਰ ਵਿਸ਼ਨ ਸਚੀ ਪਦ ਅੰਤ ਫਸੇ ਅੰਬ ਪਾਸ ਭਰਾਂਗੇ ਜੇ ਨਾਰੋ ਸਰੀ ਪਦ ਕੇ ਬਰਸੈ ਪਾਗ ਤੇ ਨਾਰੋ ਫੇਰ ਨਾ ਦੇਹ ਧਰਾਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠੇ ਹੋ ਭਗਤਾਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਏ ਪਰ ਲੋਕ ਗਵਾਇਓ ਬਾਸ ਕੀ ਵਖਿਆਨ ਤੋਂ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਨ ਲਿਓ ਸਭੈ ਜਨ ਪ੍ਰੇਮ ਕੀਓ ਜਨੀ ਪ੍ਰਭਾਇਓ ਕਾਹੂ ਲੈ ਪਾਨ ਪੂਜ ਧਰ ਸਿਰੇ ਕਾਹੂ ਲੈ ਲਿੰਗ ਘਰੇ ਟਿਕਾਇਓ ਕਾਹੂ ਲਖ ਵਰ ਵਜੀ ਦਿਸਾ ਮੈਂ ਕਾਹੂ ਪਛਾ

ਜਬਰ ਨਾ ਜਾਉ ਜੋਬਰ ਜਾਉ ਸੁਧਮ ਦੇ ਪਾਉ ਸੇਵ ਸਿੱਖ ਹਮਾਰੇ ਦਾਰੀ ਹੈ ਜਨ ਜਨ ਸਤਰ ਹਮਾਰੇ ਮਾਰੀ ਹੈ ਆਪ ਹਾਦ ਕੁਝ ਵਰਿਆ ਮਰਨ ਕਾਗਜ਼ ਰਾਸ ਵਰਿਆ ਖੂ ਜੋ ਸਦਾ ਹਮਾਰੇ ਬਛਾ ਸਰੀ ਅਸਤ ਹਜੂ ਕਰ ਰੱਛਾ ਰਾਖ ਲੇ ਹੋ ਮੋਏ ਰਾਖਣ ਹਾਰੀ ਸਾਹਿਬ ਸੰਤ ਸਾਹਿਬ ਪਿਆਰੀ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋਂ ਪੁਰੀ ਚਤੁਰਦਸ ਕੰਤਾ ਗਾਲ ਪਾਏ ਬ੍ਰਹਮਾ ਬਵਤਰਾ ਗਾਲ ਪਾਏ ਸਿਵ ਜੂ ਅਵਤਰਾ

ਧਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਚਾ ਹੋਏ ਤਾਂ ਸਭ ਕਾਲਾ ਦੁਟਰ ਟਰ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਹਿ ਹਰਿ ਹੋ ਦਾ ਕੇ ਦਾਪ ਤਨ ਕਮੋ ਹਰਿ ਹੋ ਰਿਦ ਸਿਧ ਕਰਮ ਸਭ ਹੋਈ ਦੁਸ਼ਟ ਸਾਹ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਲ ਤੇ ਦਾਹੀ ਉਬਾਰਾ ਜੈਨ ਨਾਰ ਨਾਮ ਤਿਹਾਰੋ ਕਹਾ ਦਾਰਦ ਦੋਸ਼ਟ ਦੋਖ ਤੇਰਾ ਖੜਗ ਕੇ ਤੁਮੈ ਸ਼ਰਨ ਤਿਹਾਰੀ ਆ ਬਹਾਦਲ ਉਬਾਰੀ ਸਰਵ ਠੌਰ ਮੋਹ ਸਹਾਈ ਦੋਸ਼ਟ ਦੋਖ ਤੇ ਲੇ ਬਚਾਈ

ਸਭ ਬੁਝਾਈਆਂ ਸਦਾ ਗੁਰਬਾਣੀ ਕੀਤਾ ਗੁਰ ਬੇਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਮ ਸੁਣੋ ਸੰਤ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਸਾਰੋ ਵਾਜੇ ਪੰਜ ਸ਼ਬਦ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਅਨਹ ਦਵਾਜੇ ਸਾਚੀ ਲਵੈ ਬਨ ਦੇ ਨਮਾਣੀ ਦੇ ਨਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਦੁਦਵਾ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਦੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਕੱਟੇ ਗਿਆਨ ਅੰਜਨ ਸਾਰਿਆ ਪੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸੱਚ ਸਵਾਰਿਆ ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋਈ ਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਬਰਮ ਪੂਲੇ ਫਿਰੇ ਦੈ ਦਿਸ ਇੱਕ

ਪਰੰਪਲਾਇਆ ਮਾਇਆ ਕੁਰਬਾਨ ਕੀਤਾ ਤਿਸੈ ਬਿਟੋ ਜਨਮੋ ਮਿੱਠਾ ਲਾਇਆ ਕਹੇ ਨਾਨਕ ਮਨ ਜਾਨ ਚਲੋ ਜਦਰਾਈ ਕਿਨੈ ਨਾ ਪਾਇਆ ਹੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੇ ਗੋਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਸ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਤ ਲਾਈਏ।

ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮੈ ਅਗੋਚਰਾ ਤੇਰਾ ਅੰਤ ਨ ਪਾਇਆ ਅੰਤ ਨ ਪਾਇਆ ਕਿਨੈ ਤੇਰਾ ਪ੍ਰਣਾਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਅੱਖ ਵਿਖਾਣੇ। ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨ ਪਾਇਆ। ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਾਣਤ ਸਭ ਦੁੱਧ ਪਾਏ ਇੱਕ ਵੇਖ ਪਰਸਣ ਆਇਆ। ਲਭ ਲੋਭ ਅਹੰਕਾਰ ਜੁਗਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦੁਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦਿਸਣਾ ਬਹੁਤ ਨਾ ਹੀ ਬੋਲਣਾ।

ਕਹਿ ਨਾਨਕ ਸਾਹਿਬ ਸੁਹਿਲਾ ਸੱਚ ਕਰ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕਹਿ ਮਨ ਵਸਿਆ ਜੰਤਰੋਂ ਲਿਖਿਆ ਆਇਆ। ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਰੇ ਨਾ ਪਾਇਆ। ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੁੰਬ ਸਹਿ ਸਿਆ ਪਵਿੱਤ ਸੰਗਤ ਸਭਾਈਆ। ਕਹਿੰਦੇ ਪਵਿੱਤ ਸੁਣਦੇ

ਕਰਮੀ ਸਹਿਜ ਨਾ ਉਪਜੈ ਬਣ ਸਹਿ ਜੈਸਾ ਸਥਾਨਾ ਜਾਏ ਨਾ ਜੈਸਾ ਸਗ ਦਾ ਸੰਜਮ ਰਹੇ ਕਰਮ ਕਮਾਏ ਸਹਿਸਾ ਜੀ ਉਮਲੀਣ ਹੈ ਕਦ ਸੰਜਮ ਤੋਤਾ ਜਾਏ ਮਨ ਧੋ ਸ਼ਬਦ ਲਾਗੋ ਹਰ ਸੁਰਹੁ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ ਜੀਓ ਮੈਲੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰੇ ਜਿਉ ਬੇਤਾਲਿਆ ਕਹੇ ਨਾਨਕ ਜਨ ਸਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂ ਹੈ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਗੂੜ ਕੀ ਸੋਈ ਪਹੁੰਚੈ ਨਾਹੀਂ ਮਨ ਸਾ ਸਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣ ਜਾਰੀ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵਤ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸਮਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨ ਵਰਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਉਰਦੇ ਕੋਈ ਪੁੱਛੋ ਵੇਖੀਆਂ ਜਾਏ ਅਨੇਕ ਜੋਨੀ ਭਰਮਿਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਬਾਏ ਨਾਗ ਚਰਨੀ

ਬਾਣੀ ਬਾਣੀ ਦਾ ਗਾਵ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਤਨ ਸਮਾਣੀ ਪੀਵੋ ਅੰਮ੍ਰਿਤ ਸਾਰਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵ ਹੋਏ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ ਬਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਹਿਰ ਲਾਇਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ।

ਆਪੇ ਹੀ ਰਤਨ ਆਪੇ ਜਿਸਨ ਦੇ ਬੁਝਾਈ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਦ ਜੜਾਓ। ਸਿਵ ਸਕਤਾ ਪਾਏ ਕਹੇ ਕਰਤਾ ਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨ ਆਪ ਕਰੇ ਸੋ ਹੋਵੇ, ਕਸਤਿਆਂ ਲਿਵ ਲਾਏ, ਕਹੇ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ, ਤੱਤੈ ਸਾਰ ਨਾ ਜਾਣੀ ਇਹ ਗੁਣੀ ਸੰਸਾਰ ਪਰਮ ਸੁਧਾ, ਸੁਧਿਆ ਰਹਿਣ ਬਿਆਣੀ ਗੁਰ ਕਿਰਪਾ ਦੇ ਸੇ ਜਨ ਜਾਗੇ, ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ। ਜਿਸਨੂੰ ਅਣ ਦਿਨ ਹਰ ਲਿਵ ਲਾਗੇ, ਜਾਗਤ ਰਹਿਣ ਬਿਆਣੀ ਮਾਤਾ ਕੇ ਉਦਰ ਮੈਂ ਅੰਮ੍ਰਿਤ ਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਵਡਦਾਤਾ। ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸਨੂੰ ਕਿ ਪਹੁੰ ਨਾ ਸਕੇ, ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਵਡਦਾਤਾ, ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਦਰ ਮੈਂ ਹੈ, ਤੈਸੀ ਬਾਹਰ ਮਾਇਆ, ਬਮਾ ਅਗਨ ਸਵੇ ਕੋ ਜੀ ਕਰਤੇ ਫਿਰ ਰਜਾਇਆ। ਜਾਂ ਤਿਸ ਬਾਣ ਦਾ ਜੰਮਿਆ ਪ੍ਰਭਾਰ ਪਲਾ ਪਾਇਆ, ਲਿਵ ਛੁੜਕੀ ਲਗੀ ਦ੍ਰਿਸ਼ਨ ਮਾਇਆ ਅਮਰ ਵਰਤਾਇਆ, ਇਹ ਮਾਇਆ ਜਰ ਵਿਸਰੈ ਮੋਹ ਪੂਜਾ ਪਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ, ਦਿਨ ਵਿੱਚ ਮਾਇਆ ਪਾਇਆ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਬਿਨ ਲਾਏ, ਐਸਾ ਸਤਿਗੁਰ ਜੀ ਮਿਲਾਏ, ਤਿਸਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ। ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਨਜ਼ਾਰਾ, ਹਰ ਰਾਸ ਮੇਰੀ ਮਨ ਨਜ਼ਾਰਾ, ਸਤਿਗੁਰ ਤੇਰਾ ਜਾਣੀ। ਹਰ ਹਰ ਨਜਪੇ ਜਿਉ ਲਾ ਘਟ ਦਿਹਾੜੀ, ਧਨ ਤ ਨਾ ਮਿਲਿਆ ਜਿਨ ਹਰ ਆਪੇ ਪਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਆਵ ਨਜ਼ਾਰਾ। ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਉਰਦ ਕਿਤੇ, ਜੇ ਚਿਰ ਹਰ ਰਸ ਭੱਲੇ ਨਾ ਪਾਏ। ਹਰ ਰਸ ਪਾਏ ਭੱਲੇ ਪੀਏ, ਹਰ ਰਸ ਪੌੜ ਨਾ ਦ੍ਰਿਸ਼ਨਾ ਲੱਗ ਆਏ, ਇਹ ਹਰ ਰਸ ਕਰਮੀ ਪਾਈ ਹੈ, ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਅਨ ਰਸਾ ਵਿਸਰੇ, ਯਾਰ ਵਸੈ ਮਨ ਆਏ, ਹੇ ਸ਼੍ਰੀ ਰਾਮ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀ ਉਹ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਜ਼ਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਜਾਓ ਭਇਆ ਪ੍ਰਭਾਗ ਮੈਂ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਬਿਆ ਪਏ, ਗੁਰ ਚਰਨ ਲਾਗੇ ਜਨ ਸੁਭਾਗੇ, ਆਪਣਾ ਫਿਰ ਜਾ ਪਏ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਯੁਗ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹੇ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋ ਧਰੀ, ਹਰ ਬਿਨ ਵਰਨਾ ਦੇਖੋ ਕੋਈ, ਹਰ ਬਿਨ ਵਰਨਾ ਦੇਖੋ ਕੋਈ, ਨਜ਼ਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਗੁਰਪ੍ਰਸਾਦੀ ਪੁੱਜਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਵਰਨਾ ਕੋਈ, ਕਹੇ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲਿਆ ਇਹਦਾ ਬਦਰੇ ਟੋਈ।

ਸਾਚਾ ਲਖ ਪਠਾਣੀ ਦਾ ਕੀਰਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ, ਸਾਚਾ ਸੁਣਦੇ ਨਾ ਪਠਾਈ। ਹਰ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਵਣ ਨਾਮ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਬਾਰਕ।

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ।

Satnam.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਸਾ ਮਹਿਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜ ਕਿਸ ਨੇ ਸਲੋਕ ਮਹਿਲਾ ਪਹਿਲਾ ਮਨ ਹਰ ਗੁਰ ਆਪਣੇ ਜੋ ਹੜ ਸਦਵਾ।

ਪੌੜੀ ਆਪਣੇ ਆਪ ਸਜਿਓ ਆਪਣੇ ਰਚਿਓ ਨਾਓ ਦੁਖ ਦਸਾਜੇ ਕਰ ਆਸਨ ਜਿਥੋ ਚਾਓ ਦਾਤਾ ਕਰਤਾ ਆਪ ਤੂੰ ਤਿਸ ਦੇਵੇ ਕਰੇ ਪਸਾਓ।

ਨਾਨਕ ਸੱਚ ਧਿਆਇ ਸੱਚ ਜੋ ਮਰ ਜੰਮੇ ਸੋ ਕਤ ਨਿਕਤ ਮਹਿਲਾ ਪਹਿਲਾ।

0: ਗਗਨ ਵਾਲਿਆ ਲਿਖਣਾਵੇ ਧਰਮ ਹੱਲਿਆ ਵਾਹਿਗੁਰੂ ਵਾਹਿਗੁਰੂ ਜੀ
1: ਪੌੜੀ ਨਾਨਕ ਜੀ ਪਾਈ ਕੇ ਲਿਖਣਾਵੇ ਧਰਮ ਹੱਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਕੱਢੇ ਜਜ ਮਾਲਿਆ ਸਾਉਣਾ ਪੈਣ ਕੁੜਿਆਰ ਮੁਕਾਲੇ ਦੂਜ ਵਿਚਾਲਿਆ ਤੇਰੇ ਨਾਇਰ ਤੇ ਸੇਜਣ ਗਏ ਹਾਰ ਗਏ ਸੀ ਛੱਗਣ ਵਾਲਿਆ ਲਿਖਣਾ ਵੇ ਧਰਮ।

ਮਦਦ ਕਰੇ ਜੇ ਆਪਣੀ ਕਰਨ ਸਿਪਾਇਆ ਇਹ ਜੇ ਬੁੱਤੇ ਜਨਮ ਭਰਮਿਆ ਤਾਂ ਸਤਗੁਰ ਸਬਦ ਸੁਣਾਇਆ ਸਤਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ ਸਤ ਮਿਲਿਆ ਸੱਚ ਪਾਇਆ ਜਿੰਨੇ ਵਿੱਚੋਂ ਆਪ ਗਵਾਇਆ।

0: ਸਗਲ ਜਹਾਨ ਸੇਵਕ ਸੇਵੀ ਕਰਮ ਚੜਾਓ ਭਿੰਨੀ ਰੰਜਨਾ ਮਨ ਚਾਓ ਸਿੱਖੀ ਸਿੱਖ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ
1: ਬੋਲੋ ਚਰਖਾ ਚੱਕ

0: ਸਾਕਾਰ ਹੈ, ਨਾ ਲਈਏ ਨਰਕ ਨਾ ਜਾਈਏ। ਜੁਪਿਨ ਸੁਪਤੀ ਸਦਾ ਦੇਖਾ ਜੇ ਅਗਵਾਈਏ, ਜੇ ਲੋੜੇ ਚੰਗਾ ਆਪਣਾ ਕੁਟੁੰਬੀ ਸਦਾਈਏ, ਜੇ ਜਰਵਾਣਾ ਪਰ ਹਰੇ ਜਰਵੇਸ ਕਰੇ ਦੀਆਈਏ, ਕੋ ਰਹੇ ਨਾ ਹਰੀਏ ਪਾਈਏ।
1: ਪੰਥ ਦਿਸਾਵਾ ਨਿਥੜੀ

ਹੌਂਚ ਦਿੱਤਾ, ਹੌਂਚ ਲਿਆ, ਹੌਂਚ ਖੱਟਿਆ, ਹੌਂਚ ਗਿਆ, ਹੌਂਚ ਚਾਰ ਕੁੜੀਆਰ, ਹੌਂਚ ਪਾਪ ਪੁੰਨ ਵਿਚਾਰ, ਹੌਂਚ ਨਰਕ ਸਰਗ ਅਵਤਾਰ, ਹੌਂਚ ਹੱਸੇ, ਹੌਂਚ ਰੋਵੇ, ਹੌਂਚ ਕਹੀਏ

ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਮੂਰਤ ਹੋਏ ਨਾਨਕ ਪਏ ਬਾਇਰਾ ਘੋਰੇ ਰੰਗਨਾ ਤੇ ਪਏ ਖੁਣ ਕ੍ਰਿਸ਼ਨ ਪਾਵਤਨ ਹੋਏ ਨਾਨਕ ਦੂਜੇ ਰੁਪਏ ਕੁੜੇ ਸਨ ਕੋਈ ਮਹਿਲਾ ਪਹਿਲਾ ਲਾਪਾ ਦੂਰ ਅਜੇ ਮਾਤਾ ਕੁੜੂ।

ਪਹਿਲਾ ਗਊ ਬ੍ਰਾਹਮਣ ਕੋ ਕਲੰਕ ਵਟਣ ਨਾ ਜਾਈ। ਧੋਤੀ ਟਿਕਤਾ ਤੇ ਜਪ ਮਾਲੀ ਧਾਨ ਮਲੇਛਾ ਖਾਈ। ਅੰਤਰ ਪੂਜਾ ਪੜੇ ਕਤੇ ਬਾ ਸੰਯਮ ਤੁਰਕਾ ਬਾਈ। ਛੁੱਡੀ ਲੇ ਪਖੰਡਾ ਨਾਮ ਵਿਅਜੈ ਤੰਦਾ ਮਹਿਲ।

0: ಅವೇ ನಾಳೆ ಜಿನ್ನಿ ಗುರುಮುಖ ಬುದ್ಧಿಯ
1: ਕੇਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
5: 250-392-3874. ਸਤਿਗੁਰੇ ਨਵੇਂ ਸ੍ਰੀ ਗੁਰਦੇਵ ਨਵੇਂ ਸਤਿਗੁਰੀ ਸਿਮਰੋ ਸਿਮਰ ਸਿਮਰ ਚੁਗ ਪਾਓ ਕਲ ਕਲੇ ਸਨਮਾਨ ਮਚਾਓ ਸਿਮਰੋ ਜਾਤ ਸੰਭਰੇ ਤੈ ਨਾਮ ਜਪਤ ਅਗਨਤ ਅਨੇਕ ਹੈ ਦੇ ਪੁਰਾਣ ਸਿਮਰਨ ਸੁਦਾਖਰ ਸਿਮੇ ਰਾਮ ਨਾਮ ਕਾਖਰ ਸਿਨ ਕਾ ਏਕ ਜਿਸੀ ਬਸਾਵੇ ਤਾਂ ਕਿ ਮਹਿਮਾ ਜਨੀ ਨਾਵੇ ਤਾਂਕਿ ਏਕੈ ਦਰਸ ਤੁਹਾਰੋ ਨਾਮ ਗੁਣ ਸਮੋਏ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ ਰਾਓ ਪ੍ਰਭ ਕੈ ਸਿਮਰਨ ਗਰਮ ਨ ਬਸੈ ਪ੍ਰਭ ਕੈ ਸਿਮਰਨ ਦੂਖ ਜਨਤ ਹੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਟ ਵਿਗਨ ਲਾਗੈ ਪ੍ਰਭ ਕੈ ਸਿਮਰਨ ਭਉ ਨ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨੋ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਸਤਿਗੁਰ ਪ੍ਰਭ ਕੈ ਸਿਮਰਨ ਜਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸੁਨਾਨੀ ਪ੍ਰਭ ਕੈ ਸਿਮਰਨ ਦਰਜੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਭਲਾ

0: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਿਲ ਜਾਏ ਅੰਮ੍ਰਿਤ ਨਾਮ ਹਿਰਦ ਮਾਇ ਸਮਾਏ
1: ਪ੍ਰਭ ਜੀ ਬਸੇ ਸਾਧ ਕੀ ਰਚਨਾ ਨਾਨਕ ਜਨ ਦਸਨਾ
0: ਪ੍ਰਭ ਕੋ ਸਿਮਰੇ ਤੇ ਧਨਵੰਤੇ ਸਭ ਕੋ ਸਿਮਰੇ ਤੇ ਪਤਵੰਤੇ ਪ੍ਰਭ ਕੋ ਸਿਮਰੇ ਤੇ ਜਨ ਪ੍ਰਵਾਨ ਸਭ ਕੋ ਸਿਮਰੇ ਤੇ ਪੁਰਖ ਪ੍ਰਧਾਨ
1: ਸਭ ਕੋ ਸਿਮਰੇ ਸਿਵੇ ਮਾਤਾ ਜੇ ਸਭ ਕੋ ਸਿਮਰੇ ਤੇ ਸਰਬ ਤੇ ਰਾਜੇ
0: ਪ੍ਰਭ ਕੋ ਸਿਮਰੇ ਤੇ ਸੁਵਾਸੀ ਸਭ ਕੋ ਸਿਮਰੇ ਸਦਾ ਅਵਿਨਾਸ਼ੀ
1: ਸਿਮਰਨ ਤੇ ਲਾਗੇ ਜਿਵੇਂ ਆਪ ਦਿਆਲਾ ਨਾਨਕ ਜਨ ਕੀ ਹੰਦੇ ਵਾਲਾ
0: ਪ੍ਰਭ ਕੋ ਸਿਮਰਿਤ ਪਰਉਪਕਾਰੀ ਸਭ ਕੋ ਸਿਮਰਿਤ ਸਦਬਲਹਾਰੀ ਪ੍ਰਭ ਕੋ ਸਿਮਰਿਤ ਸੁਹਾਵੇ ਸਭ ਕੋ ਸਿਮਰਿਤ ਸੂਖ ਦਿਹਾਵੇ
1: ਪ੍ਰਭ ਕੋ ਸਿਮਰੇ ਤਿਨੇ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੇ ਤਿਨੇ ਅਨਦ ਧਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਮੇਰੇ
1: ਸੰਤ ਕਿਰਪਾ ਤੇ ਅਨ ਦਿਨ ਜਾਤ ਨਾਨਕ ਸਿਮਰਨ ਪੂਰੇ ਧਾਗੇ
0: ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਜੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਮੈਂ ਚਲਿਆ ਸਮ ਪ੍ਰਭ ਕੈ ਸਿਮਰਨ ਕਮਲ ਵਿਆਸਮ ਪ੍ਰਭ ਕੈ ਸਿਮਰਨ ਅਨਹਦ ਸੰਸਾਰੇ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੇ ਤੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਕਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲੱਗੇ ਉਪਾਏ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਹੀ ਸੋ ਕੁਮ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ
0: ਹਰ ਸਿਮਰਨ ਮੈਂ ਆਪ ਨਿਰੰਕਾਰਾ
1: ਕਰ ਕਿਰਪਾ ਜਿਸ ਆਪ ਬੁਝਾਇਆ
0: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸੋ ਦੀਨ ਦਰਦ ਦੁਖ ਭੰਜਨਾ ਘਾਟ ਘਾਟ ਨਾਥ ਅਨਾਥ
1: ਕਰਨ ਤੁਮਾਰੀ ਆਇਓ
0: ਨਾਨਕ ਤੇ ਸਭ ਸਾਥ ਅਸਰੀ ਜੈ ਮਾਤ ਪਿਤਾ ਸਮੇਤ ਨ ਭਾਈ ਮਨੁਆ ਨਾਮ ਤੇਰੇ ਸੰਗ ਸਹਾਈ ਜੈ ਮਹਾਬਿਆਨ ਦੂਤ ਜੰਦਲੈ ਸੁਖੇਵ ਨਾਮ ਸੰਗ ਤੇਰੇ ਚੱਲੇ
1: ਜੇ ਮੁਸ਼ਕਿਲ ਹੋਵੇ ਹੱਥ ਭਾਰੀ ਹਰ ਤੂੰ ਨਾਮ ਸੁਣਵਾਏ ਉਧਾਰੀ ਅਨਕ ਸੁਣੇ ਚਰਨ ਕਰਤ ਨਹੀਂ ਕਰੇ
0: ਹਰ ਕੋ ਨਾਮ ਕੋਟ ਪਾਪ ਪਰ ਹਰੇ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਸਨੇਰੇ ਸਗਲ ਸਿਖ ਕੋ ਰਾਜਾ ਦੁਖੀਆਂ ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਰੇ ਅਨਕ ਮਾਇਆ ਰੰਗ ਕਿਸਨ ਬੁਝਾਵੇ ਹਰ ਕਾ ਨਾਮ ਜਪਤ ਆਧਾਵੇ ਜੇ ਮਾਰਗ ਇਉ ਜਾਤ ਤੇਲਾ ਤੇ ਹਰ ਨਾਮ ਸਿੰਘ ਹੋ ਸੁਲਾ
1: ਐਸਾ ਨਾਮ ਮਨ ਸਦਾ ਧਿਆਏ
0: ਨਾਨਕ ਗੁਰਮੁਖ ਪਰਮ ਜਸ ਪਾਈਐ ਸੂਤਕ ਨਹੀਂ ਸੋਚ ਲਗਵਾਈ ਨਾਮ ਜਪਤ ਹੈ ਸਾਰ ਪਰਾਈ ਅਨਕ ਬਿਗਨ ਜੇ ਆਏ ਸੰਗਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰਜਾਮ ਨਾਮ ਜਪਤ ਪਾਵੇ ਵਿਸ਼ਾਮ ਹਉ ਮਹਿਲਾ ਮਲਕਬੂ ਮਨ ਹੋਵੇ ਹਰ ਕਾ ਨਾਮ ਕੋਟ ਪਾਪ ਖੋਵੇ
1: ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ
0: ਆਦ ਕੇ ਸੰਗ ਜੇ ਮਾਰ ਕੇ ਜਨੇ ਜਾਏ ਨ ਪੂਛਾ ਹਰ ਕਾ ਨਾਮ ਹੁਆ ਸੰਤੋਸ਼ਾ जेतड़े मांड गुबारा हर का नाम संत ग्यारा। जहां पन तेरा को न जानू हर का नाम ते नाल पछानू। जे मां भयान तपत बोधाम हर के नाम की ऊपर खाम। जहां त्रिखा मन तुझ आसन खे ते नाम तो हर हर अमृत बरस है। भगत जना के बरस नाम संजना के मंद काम। हर का नाम दास की ओट हर के नाम उठे जन कोट। हर जस कर संत नरात हर हर अवसात माते।

ਕਿਰਪਾ ਕਰੇ ਸੰਸਾਰ ਸੁਆਵਿਨ ਸੀਤ ਜੋ ਬੈਰਾਈ ਤਾਂ ਸੰਸੀਤ ਬਲਵਾ ਕੇ ਗ੍ਰਹਿ ਦੀ ਪ੍ਰਵਟ ਹੈ ਆਨੰਦ ਖੇਲ ਮਾਇਆ ਰੰਗਰਥੇ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨ ਆਵੇ ਮੂੜੇ ਪੀਤ।

मिथ्या मन पर लोभ लुभावे, मिथ्या तन पर उपकारा, मिथ्या बात।

ਬਿਰਤੀ ਸਾਧ ਕੀ ਆਰਜਾ, ਸਾਧ ਬਿਨਾ ਸੇ ਹੋਰ ਦੂਜਾ, ਬਿਰਥਾ ਨਾਮ ਬਿਨਾ ਤਨੇ ਮੁਖਾਵਰਤਾਂ ਤੇ ਦੁਰਗੰਧ।

ਮੈਨੂੰ ਬਿਨ ਸਾਧ ਜਨਾ ਕੀ ਅਚਰਜ ਕਥਾਪਰੀ ਸਾਧ ਕੇ ਸੰਗ ਜਲ ਹੋਤ ਸਾਧ ਸੰਗ ਮਲ ਸਕਦੀ ਹੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭੁ ਨੀਰਾ ਸਾਧ ਸੰਗ ਹੋਤ ਨਿਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਉਪਰ ਜਤਨ ਸਾਧ ਕੀ ਮਹਿਮਾ ਬਣੇ ਸੁਣਤਾਨੀ ਨਾਨਕ ਸਾਧ ਕੀ ਸੋਭਾ ਪ੍ਰਮਾਣ ਸਮਾਨ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪਰੁ ਭੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗਮ ਰਤ ਰਤ ਗੁੰਚਾ

ਘੇਰੇ ਕਰਵੇ ਜਿਸੈ ਮਨ ਪਾਰ ਬ੍ਰਹਮ ਕਾ ਨਿਵਾਸੇ ਜਿਸਕਾ ਨਾਮ ਸਤ ਰਾਮ ਦਾਸ ਆਤਮ ਰਾਮ ਸਿੱਖ ਨਦਰੀ ਆਇਆ ਦਾਸ ਸੰਤਰ ਭਾਇ ਤਿਨ ਪਾਇਆ ਸਦਾ।

बचे। सब ते निरे सब ते दूर नानक आप अलिप्त रहा भरपूर।

कई कोट बाजू नी फिरे कई कोट बैठते खाए कई कोट ढाले थक पाए कई कोट

हमारे कई बार पसरो पासार सदा सदा एक एक कई

ਸਮਾਈ ਸਭ ਭਾਵੇ ਮਨ ਗੁਰ ਪਾਵੇ ਸਭ ਭਾਵੇ ਤਾਂ ਪਾਥਰ ਤਰਾਵੇ ਸਭ ਭਾਵੇ ਬਿਨ ਸਾਸਤੇ ਰਾਖੇ ਸਭ ਭਾਵੇ ਤਾਂ ਹਰ ਗੁਣ ਦਾਖੇ प्रभाव तापत तुधारे आपरे आपन विचारे दुहा श्रिया काप स्वामी से लै विस्ते अंतर जामी।

ਸੰਸਾ ਦੋਖੀਆਂ ਦੇ ਤੂੰ ਪੈ ਸੰਸਾ ਦੋਖੀ ਕਿਤੇ ਕਾਜ ਨਾ ਪਹੁੰਚੇ ਸੰਤੇ ਦੋਖੀ ਕੋ ਉਦਿਆ ਨੂੰ ਧਰਵਾਈਐ ਸੰਸਾ ਦੋਖੀ ਉਜੜ ਪਾਈਐ ਸੰਸਾ ਦੋਖੀ ਅੰਤਰ ਤੇ ਛੋਟਾ ਜੂੰ ਸਾਸ ਬਿਨਾ ਮੇਰੇ ਸਤ ਕੀ ਲੋਠਾ ਸੰਤ ਦੋਖੀ ਕੇ ਜੜ ਪਿਛਲਾਏ ਦੋਖੀ ਕੋ ਅਵਰ ਨਾ ਰਾਖਨ ਹਾਰ ਨਾਮ ਸੰਗ ਭਾਵੇ ਤਾਂ ਲੈ ਵਾਰ ਸੰਤਾ ਦੋਖੀ ਉਂਗ ਲਾਏ ਜੋ ਜਲ ਬਹੂਨ ਮਛਲੀ ਤੜਪੁੜਾਏ ਸੰਤਾ ਦੋਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਨਿਧਨ ਨਹੀਂ ਧਾਪੈ ਸੰਤਾ ਦੋਖੀ ਛੁਟੇ ਗੇਲਾ ਜੋ ਬੋੜ ਤਿਲ ਕੇ ਸੁਮਾਏ ਦੇਲਾ ਸੰਤਾ ਦੋਖੀ ਧਰਮ ਤੇ ਰਹਿਤੇ ਸੰਤਾ ਦੋਖੀ ਸਦ ਮਿਥਿਆ ਸੇਤ

ਉਪਦੇ ਸੂਤੀ ਗਾਂਡਨ ਹਾਰ ਮਪਾਲੇ ਸਰਬ ਦੀਆਂ ਪੇ ਚਿਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸੇ ਬਿਰਸਾ ਕੋਈ ਨਾਏ ਪ੍ਰੇਮਨ ਮੇਰੇ ਸਦਾ ਹਰ ਜਾਪੇ ਅਵਨਾਸੀ ਪ੍ਰਵੇ ਆਪੇ ਆਪ ਆਪਣ ਜੀਆ ਕਛੂ ਨ ਹੋਏ ਜਿਸ ਤੋਂ ਪ੍ਰਾਣੀ ਲੋਕੇ ਕੋਏ ਤਿਸ ਬਿਨ ਨਾਹੀ ਤੇਰਾ ਕਿਸ ਕਾ।

ਤੂੰ ਗੁਰ ਕਾ ਸਬਦ ਮਨੇ ਅਖਮਨ ਜੋ ਪਾਖਾਣ ਨਾਲ ਉਤਰ ਕਰੈ ਪ੍ਰਾਣੀ ਗੁਰੂ ਚਰਨ ਲਗਨ ਕਰੇ ਜੋ ਅੰਧਕਾਰ ਦੀਪਕ ਪਰਦਾਸ ਗੁਰ ਦਰਸ਼ਨ ਦੇਸ ਮਨ ਹੋਏ ਬਿਗਾਸ ਜੋ ਮਾਉ ਦਿਆਲ ਮੈਂ ਮਾਰਗ ਪਾਵੇ ਤੂੰ ਸਾਧੂ ਸੰਗ ਜੋ ਪ੍ਰਗਟਾਵੇ ਤਨ ਤਨ ਤਨ ਕੀ ਬਾਠੋਂ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਤਾ ਹੈ ਦਿਲ ਲਾਈਏ ਪੁਰਬ ਲਿਖ ਕਾ ਲਿਖਿਆ ਪਾਈਏ ਦੂਖ ਸੁਖ ਪ੍ਰਭ ਦੇਵਨ ਹਾਰੇ ਅਵਰ ਤਿਆਗ ਤੂੰ ਕਿਸੇ ਸਿਤਾਰੇ ਜੋ ਪਥ ਕਰੇ ਸੋਈ ਸੁਖ ਮਾਨ ਭੂਲਾ ਸਾਹੇ ਤੇਰੇ ਅਜਾਨ ਸੌਨ ਬਸ ਆਈ ਤੇਰੇ ਸੰਗ ਲਪਤ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਮਾਨਸ ਪਥ ਤੀ ਘਰ ਜਾਏ ਜਿਸ ਬਸ ਕਰ ਕੋਲੇਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਸਜਬ ਮਾਨ ਲਿਓ ਮਨ ਮੋਲੇ ਰਾਮ ਨਾਮ ਹਿਰਦੇ ਨੇ ਤੋਲ ਲਾਦ ਖੇਸ ਸੰਤੇ ਸੰਗ ਚਾਲੇ ਅਵਰ ਤਿਆਗ ਪਿਛਾ ਜੰਜਾਲ ਧਨ ਧਨ ਕਹੇ ਸਭ ਕੋਏ ਮੁਖੂ ਜਲ ਹਰ ਦਰਗੇ ਸੋਏ ਇਹਵਾ ਪਾਰ ਵਿਰਲਾ ਵਾਪਾਰੇ ਨਾਨਕ ਤਾਂ ਕਹਿ ਸਦਬਲ ਹਾਰੇ ਕਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੇ ਧੂਰ ਕਰੋ ਇਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵੰਡ ਭਾਗੀ ਪਾਈਏ ਸਾਧ ਸੰਹਰ ਕੀਰਤਨ ਗਾਈਏ ਅਨੁਕੁ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਇ ਅੰਮ੍ਰਿਤ ਰਸ ਚਾਖੇ ਉਤ ਗਹੀ ਸੰਗ ਤੇ ਦਰ ਆਇਆ ਸਰਬ ਸੁਖ ਨਾਨਕ ਸਿੰਹ ਪਾਇਆ ਨਿਰਤਕ ਕੋ ਜੀਵਾਲ ਨੁਹਾਰ ਭੁਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਤੀ ਦੇਖੇ ਮਾਹੇ ਪੂਰਬ ਲਿਖੇ ਕਾ ਲੈਣਾ ਪਾਏ ਸਭ ਕਿਸਾਉ ਕਰਨੇ ਜੋਗੇ ਤਿਲ ਦੂਸਰ ਹੋਆ ਨਾ ਹੋਗੇ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਏ ਕਰਨੀ ਕਰ ਕਿਰਪਾ ਜਿਸਕੋ ਨਾਮ ਦੀਆ ਨਾਨਕ ਸੋ ਜਲ ਨਿਰਮਲ ਕੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਸਭ ਪ੍ਰਤੀਤ ਭਗਤ ਭਗਤ ਸੁਣੀਏ ਤੇ ਹੋ ਲੋਏ ਜਾ ਕੈ ਹਿਰਦੈ ਏਕੋ ਹੋਏ ਸਚ ਕਰਣੀ ਸਚ ਤਾਂ ਕੀ ਰਹਿਤ ਸਚ ਹਿਰਦੇ ਸਤਮੁਖ ਕੈਟ ਸਾਚੀ ਦ੍ਰਿਸ਼ ਸਾਚਾਇਆ ਸਾਰੇ ਸਚਵਰ ਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸੋ ਤੂਪ ਨਰੇਖ ਨਰੰਗ ਪ੍ਰਿਥੇ ਗੁਣ ਤੇ ਪ੍ਰਭੁ ਭਿੰਨ ਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਕਰ ਸੰਨਤਰੀ ਅਵਨਾਸ ਪ੍ਰਭ ਮਨ ਮੇ ਰਾਖ ਮਾਨਸ ਕੀ ਤੂੰ ਪ੍ਰੀਤ ਤਿਆਗ ਤਿਸੇ ਪਰੇ ਨਾਈ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਦੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਿੰਦੇ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਇਹਦੇ ਅਰਥ ਬੜੇ ਪਿਆਰੇ ਨੇ। ਉਹ 7 ਕਰੋੜ ਕੀ ਹੈ, ਚਾਰ ਮਿਲੇ ਕੀ ਹੈ, 64 ਖਿਲੇ ਕੀ ਹੈ। ਚਾਰ ਮਿਲੇ ਸਿੱਖ ਤੁਰਿਆ ਜਾਂਦਾ ਸੀ, ਪਤਾ ਲੱਗ ਗਿਆ ਬਾਬੇ ਨਾਨਕ ਦੀ ਬਾਣੀ ਪੜ੍ਹਨ ਵਾਲਾ ਜਾਂਦਾ, ਆਪਣੀਆਂ ਅੱਖਾਂ ਨਾਲ ਸਿੱਖ ਨੇ ਸਿੱਖ ਨੂੰ ਦੇਖਿਆ। ਚਾਰ ਮਿਲੇ, ਦੋਨਾਂ ਦੀਆਂ ਦੋ ਦੋ ਅੱਖਾਂ ਚਾਰ ਹੋ ਗਈਆਂ, ਅੱਖਾਂ ਵਿੱਚ ਅੱਖਾਂ ਪੈਣ ਦੀ ਦੇਰ ਸੀ। 64 ਖਿਲੇ, ਇੱਕੋ ਦਮ ਮੱਥੇ ਤੇ ਤਿਉੜੀ ਨਹੀਂ ਪਾਈ, ਦੋਨਾਂ ਦੇ ਚਿਹਰਿਆਂ ਤੇ ਹਾਸਾ ਆਇਆ। ਜਦੋਂ ਹੱਸਣ ਲੱਗੇ, 32-32 ਦੋਨਾਂ ਦੇ 64 ਦੰਦ ਜਿਹੜੇ ਨੇ ਪੂਰੀ ਤਰ੍ਹਾਂ ਖਿੜ ਗਏ। ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਮਿਲਣ ਤੋਂ ਪਹਿਲਾਂ ਦੋਨਾਂ ਦੇ ਕਰ ਜੋਰ ਦਰ ਤੇ ਖੱਤ ਜੁੜ ਗਏ। 20 ਦਾ ਅਰਥ ਹੈ ਕਿ 20 ਉਂਗਲਾਂ ਇੱਕੋ ਦਮ ਇੱਕ ਦੂਜੇ ਨੂੰ ਵੇਖ ਕੇ ਜੁੜ ਗਈਆਂ, 10-10 ਦੋਨਾਂ ਦੀਆਂ ਉਂਗਲਾਂ। ਚਾਰ ਅੱਖਾਂ ਮਿਲੀਆਂ, 64 ਦੰਦ ਖਿੜੇ, 20 ਉਂਗਲਾਂ ਮਿਲ ਗਈਆਂ। ਕਹਿਣ ਲੱਗੇ ਜਦੋਂ ਸਿੱਖ ਨੇ ਸਿੱਖ ਨੂੰ ਗਲਵਕੜੀ ਵਿੱਚ ਲਿਆ, ਇੱਕ ਦੇ ਸੀਨੇ ਵਿੱਚ ਚੱਲਦਾ ਪਿਆ ਕਿ ਵਾਹਿਗੁਰੂ ਵਾਹਿਗੁਰੂ, ਦੂਜੇ ਨੇ ਸੀਨੇ ਨਾਲ ਲਾਇਆ ਤੇ ਦੋਨਾਂ ਦੇ 3.5-3 ਕਰੋੜ ਰੋਮ ਸਨ। ਸਿੱਖ ਨੂੰ ਸਿੱਖ ਮਿਲਿਆ ਤੇ 7.5 ਕਰੋੜ ਵਾਹਿਗੁਰੂ, 7 ਕਰੋੜ ਰੋਮ ਇੱਕੋ ਦਮ ਗੁਰੂ ਗੁਰੂ ਪੁਕਾਰਨ ਲੱਗ ਪਏ। ਇਹ ਸਿੱਖ ਦੀ ਮਿਲਣੀ ਹੈ, ਤਵੱਜੋ ਦਿਆ ਜੀ। ਹੁਣ ਚਾਰ ਮਿਲੇ, 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਪਿਆਰਿਓ, ਗੁਰੂ ਨੂੰ ਸਮਝਣਾ ਹੈ ਤੇ ਕਦੀ ਕਮਾਈ ਵਾਲੇ ਦੀ ਸੰਗਤ ਕਰਕੇ ਦੇਖੋ। ਬਾਬਾ ਜੀ ਨੇ ਕਿਹਾ ਬਾਣੀ ਵਿੱਚ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਕਹਿੰਦੇ ਨੇ ਜੋ ਦੀਸ ਪੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੋ ਪੈ ਜੀਓ। ਬਾਬਾ ਬੁੱਢਾ ਜੀ ਅੱਜ ਲੈਣ ਆਏ, ਧੰਨ ਗੁਰੂ ਅਰਜੁਨ ਦੇਵ ਜੀ ਨੇ ਗੁਰੂ ਨਾਨਕ ਦੇ ਅਨੰਦ ਸਿੱਖ ਨੂੰ ਦੇਖਿਆ। ਬਾਬਾ ਜੀ ਨੂੰ ਦੇਖ ਕੇ ਨੇਤਰ ਛਲਕ ਆਏ, ਹੱਥ ਜੁੜ ਗਏ। ਬਾਬਾ ਬੁੱਢਾ ਸਾਹਿਬ ਨੇ ਗਲਵਕੜੀ ਵਿੱਚ ਲਿਆ, ਕਹਿਣ ਲੱਗੇ ਆਓ, ਸਤਿਗੁਰੂ ਦੇ ਹੁਕਮ ਨਾਲ ਮੈਂ ਆਪ ਜੀ ਨੂੰ ਲੈਣ ਆਇਆ ਵਾਂ। ਧੰਨ ਗੁਰੂ ਅਰਜੁਨ ਦੇਵ ਜੀ ਨੂੰ ਲਾਹੌਰ ਤੋਂ ਬਾਬਾ ਬੁੱਢਾ ਸਾਹਿਬ ਜੀ ਲੈ ਕੇ ਆਏ ਨੇ। ਗੁਰੂ ਰਾਮਦਾਸ ਪਿਤਾ ਜੀ ਦੇ ਚਰਨਾਂ ਵਿੱਚ ਆ ਪਹੁੰਚੇ, ਮੱਥਾ ਟੇਕਿਆ। ਮੇਰੇ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਅੱਜ ਸਿੱਖ ਸੰਗਤ ਇਕੱਠੀ ਕੀਤੀ ਹੈ। ਪੁੱਤਰ ਪਿਰਤੀਆ ਵੀ ਕੋਲ ਖਲੋਤਾ ਹੈ, ਭਾਵਨਾ ਵਾਲੇ ਸ਼ਰਧਾਲੂ ਸਿੱਖ ਵੀ ਕੋਲ ਨੇ ਤੇ ਕਹਿਣ ਲੱਗੇ, ਅੱਜ ਤੋਂ ਬਾਅਦ ਗੁਰੂ ਨਾਨਕ ਜੀ ਦੀ ਜੋਤ ਦੇ ਮਾਲਕ ਸਾਡੇ ਛੋਟੇ ਪੁੱਤਰ ਧੰਨ ਗੁਰੂ ਅਰਜੁਨ ਦੇਵ ਜੀ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਇਹ ਹੋਣਗੇ। ਧਿਆਨ ਦਿਆ ਜੇ, ਜਦੋਂ ਗੁਰਤਾ ਗੱਦੀ ਦਾ ਇਸ਼ਾਰਾ ਹੋਇਆ, ਉਸ ਵੇਲੇ ਪਿਰਚੀਏ ਦਾ ਚਿਹਰਾ ਦੇਖਣ ਵਾਲਾ ਸੀ। ਮੈਂ ਕੇਵਲ ਸਾਖੀ ਨਹੀਂ, ਗੁਰੂ ਸ਼ਬਦ ਦੀ ਥਾਂ ਥੱਲੇ ਆਪ ਨੂੰ ਬੇਨਤੀ ਕਰਨੀ ਚਾਹੁੰਦਾ। ਹੁਣ ਦੋ ਪੁੱਤਰ ਨੇ, ਤੀਜਾ ਤਾਂ ਬਿਲਕੁਲ ਇਸ ਤੋਂ ਨਿਰਲੇਪ ਹੈ, ਉਹਨੇ ਇਸ ਪਾਸੇ ਤੁਰਨਾ ਹੀ ਨਹੀਂ। ਇੱਕ ਪਾਸੇ ਪਿਰਚੀਆ ਬੈਠਾ ਹੈ, ਦੂਜੇ ਪਾਸੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬੈਠੇ ਨੇ। ਹੁਣ ਇੱਕ ਪਾਸੇ ਗੁਰੂ ਅਰਜੁਨ ਦੇਵ ਜੀ ਨੇ, ਦੂਜੇ ਪਾਸੇ ਪਿਰਤੀਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਬਦ ਨੇ ਤੇ ਦੋਨਾਂ ਪੁੱਤਰਾਂ ਦੇ ਪਰਛਾਏ ਨੇ। ਇੱਕ ਸ਼ਬਦ ਦੇ ਉਚਾਰਨ ਕਰਤਾ ਨੇ ਗੁਰੂ ਰਾਮਦਾਸ, ਦੂਜੇ ਸ਼ਬਦ ਦੇ ਉਚਾਰਨ ਕਰਤਾ ਨੇ ਗੁਰੂ ਅਰਜੁਨ ਦੇਵ। ਜਦੋਂ ਹਜ਼ੂਰ ਨੇ ਕਿਹਾ ਕਿ ਅੱਜ ਤੋਂ ਬਾਅਦ ਇਸ ਗੱਦੀ ਦੇ ਵਾਰਸ ਰੂਹਾਨੀਅਤ ਦਾ ਜੋ ਖਜ਼ਾਨਾ ਹੈ ਉਹ ਗੁਰੂ ਅਰਜੁਨ ਦੇਵ ਕੋਲ ਹੋਏਗਾ। ਤੇ ਪਿਰਚੀਏ ਨੇ ਪਰੇ ਹੋਏ ਦਰਬਾਰ ਵਿੱਚ ਕਹਿਣ ਲੱਗਾ, ਹੱਕ ਮੇਰਾ ਬਣਦਾ ਵੱਡਾ, ਮੈਂ ਕਿ ਇਹ ਪ੍ਰਬੰਧ ਮੇਰੇ ਕੋਲ ਕਿ ਇਹਦੇ ਕੋਲ, ਮਸੰਦ ਮੇਰੇ ਕੋਲ ਜ਼ਿਆਦੇ ਕਿ ਇਹਦੇ ਕੋਲ, ਇੱਥੇ ਬਸ ਨਹੀਂ। ਮੇਰੇ ਗੁਰੂ ਰਾਮਦਾਸ ਨੂੰ ਪਤਾ ਨਹੀਂ ਇਹਨੇ ਕੀ ਕਬੋਲ ਬੋਲਿਆ, ਉਹਦਾ ਜ਼ਿਕਰ ਨਹੀਂ, ਪਰ ਇਹ ਜ਼ਰੂਰ ਹੈ ਕਿ ਗੁਰੂ ਰਾਮਦਾਸ ਨੂੰ ਭਰੀ ਸੰਗਤ ਵਿੱਚ ਇਹਨੇ ਆਪਣੀ ਜ਼ਬਾਨ ਤੋਂ ਭੈੜੇ ਸ਼ਬਦ ਬੋਲੇ। ਜਦੋਂ ਭੈੜੇ ਸ਼ਬਦ ਬੋਲੇ, ਮੇਰੇ ਗੁਰੂ ਰਾਮਦਾਸ ਲਿਹਾਜ਼ ਨਹੀਂ ਕੀਤਾ। ਕਹਿਣ ਲੱਗੇ, ਉਹ ਪੁੱਤਰਾ ਰੁਪਈਆਂ ਦਾ ਮਾਣ ਕਰਨੇ, ਉਹ ਸ਼ਬਦ ਵਿੱਚੋਂ ਝਲਕ ਪੈਂਦੀ ਹੈ ਕਿ ਪਿਰਚੀਆ ਕਹਿ ਰਿਹਾ ਮੇਰੇ ਕੋਲ ਰੁਪਈਏ ਬੜੇ ਨੇ। ਹਜ਼ੂਰ ਕਹਿ ਰਹੇ ਨੇ, ਕਾਹੇ ਪੂਤ ਝਗੜ ਤਹੋ ਸੰਗ ਬਾਪ, ਉਹ ਪੁੱਤਰ ਮੇਰਿਆ ਕਿਉਂ ਬਾਪੂ ਨਾਲ ਝਗੜਨਾ ਹੈ, ਜਿੰਨੇ ਜਨਮ ਦੇ ਕੇ ਮਾਪਿਆਂ ਨੇ ਤੈਨੂੰ ਪਾਲਿਆ ਹੈ ਉਹਨਾਂ ਦੇ ਸਾਹਮਣੇ ਖਲੋ ਕੇ ਬੋਲਣ ਵਾਲਿਆ, ਰੱਬ ਵੀ ਕਦੀ ਤੇਰੇ ਤੇ ਖੁਸ਼ ਨਹੀਂ ਹੋਣਾ। ਕਾਹੇ ਪੂਤ ਇਹ ਬਾਣੀ ਦੇ ਬਚਨ ਨੇ। ਤੇ ਗੁਰੂ ਗ੍ਰੰਥ ਸਾਹਿਬ ਦਾ ਅੰਕ 1200 ਜੇ ਬਿਲਕੁਲ ਵਿਚਕਾਰ ਮੱਧ ਦੇ ਇਹ ਸ਼ਬਦ ਹੈ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਕਿਉਂ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕੀਤਾ ਨਾ ਆਪ, ਕਿਨ ਮੈਂ ਛੋਟ ਜਾਏ ਬਿਖਿਆ ਰਸ, ਤੋ ਲਾਗੇ ਪਛਤਾਪ, ਜੋ ਤੁਮਰੇ ਪ੍ਰਭ ਹੋਤੇ ਸਵਾਮੀ, ਹਰ ਤਿਨ ਕੇ ਜਾਪੋ ਜਾਪ, ਉਪਦੇਸ਼ ਕਰਤ ਨਾਨਕ ਜਨ ਤੁਮ ਕੋ, ਜੋ ਸੁਣੋ ਤੋ ਜਾਏ ਸੰਤਾਪ। ਉਹ ਮੇਰੇ ਬੱਚਿਆ, ਤੇਰਾ ਅੰਦਰ ਸੜਿਆ ਪਿਆ, ਤੂੰ ਉਪਦੇਸ਼ ਸੁਣ ਲੈ, ਤੇਰਾ ਅੰਦਰ ਠੰਡਾ ਹੋ ਜਾਏਗਾ। ਪਿਆਰਿਓ, ਇੱਕ ਪੁੱਤਰ ਨੂੰ ਕਹਿ ਰਹੇ ਨੇ ਝਗੜਨਾ ਪਾਪ ਹੈ, ਤੇ ਦੂਜਾ ਪੁੱਤਰ ਧੰਨ ਗੁਰੂ ਅਰਜੁਨ ਦੇਵ ਕੋਲ। ਹੁਣ ਇੱਥੇ ਮੈਂ ਇੱਕ ਛਿਨ ਅਰਜ਼ ਕਰਦਿਆਂ, ਬਾਣੀ ਵਿੱਚ ਕਈ ਸ਼ਬਦ ਐਸੇ ਨੇ ਜਿਨ੍ਹਾਂ ਨੂੰ ਪੜ੍ਹੀ ਦੇ ਤੇ ਇੰਝ ਝਲਕ ਪੈਂਦੀ ਏ ਕਿ ਇਹ ਸ਼ਬਦ ਕਿਸੇ ਹੋਰ ਨੇ ਕਹੇ ਨੇ, ਪਰ ਰਸਨਾ ਗੁਰੂ ਸਾਹਿਬ ਦੀ ਹੈ। ਹੁਣ ਆਪ ਜੀ ਕਬੀਰ ਜੀ ਦਾ ਇੱਕ ਸ਼ਬਦ ਪੜ੍ਹ ਦਿਓ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗੁਰਾਈ। ਹੁਣ ਮਾਂ ਦੇ ਸ਼ਬਦ ਨੇ, ਪਰ ਕਬੀਰ ਨੇ ਮਾਂ ਦੇ ਸ਼ਬਦਾਂ ਨੂੰ ਬਾਣੀ ਦਾ ਰੂਪ ਦੇ ਦਿੱਤਾ। ਅਸੀਂ ਬਾਬਾ ਨਾਮਦੇਵ ਜੀ ਦਾ ਸ਼ਬਦ ਪੜ੍ਹਦੇ ਹਾਂ, ਰੁਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ, ਛੋੜ ਰਾਮ ਮਾਂ ਕਹਿ ਰਹੀ ਹੈ। ਪਰ ਚੇਤੇ ਰੱਖਿਓ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਨਾਮਦੇਵ ਜੀ ਦਾ। ਹੁਣ ਇੱਕ ਪਾਸੇ ਪਿਤਾ ਜੀ ਕਹਿ ਰਹੇ ਨੇ ਪੁੱਤਰ ਝਗੜਨਾ, ਦੂਜੇ ਪਾਸੇ ਦੂਜਾ ਪੁੱਤਰ ਬੈਠਾ ਹੈ, ਤੇ ਮਾਂ ਨੇ ਸਿਰ ਤੇ ਹੱਥ ਰੱਖਿਆ ਬੀਬੀ ਭਾਨੀ ਨੇ, ਕਿਉਂਕਿ ਗੁਰੂ ਅਰਜੁਨ ਦੇ ਬੋਲੇ ਨਹੀਂ, ਨੀਵੀਂ ਪਾ ਕੇ ਸੰਗਤ ਵੀ ਚੌਂਕੜਾ ਮਾਰ ਬੈਠੇ ਰਹੇ। ਸਿਰ ਤੇ ਹੱਥ ਰੱਖ ਕੇ ਕਿਹਾ, ਮੇਰੇ ਲਾਲ ਜੀ, ਪੁੱਤਾ ਮਾਤਾ ਕੀ ਆਸੀਸ। ਹੁਣ ਦੇਖੋ, ਪੁੱਤਰ ਦੋਨੋਂ ਨੇ ਇਹ ਸ਼ਬਦ ਭਾਵੇਂ ਗੁਰੂ ਅਰਜੁਨ ਦੇ ਬਾਅਦ ਵਿੱਚ ਗੁਰੂ ਬਣ ਕੇ ਉਚਾਰ ਰਹੇ ਨੇ, ਪਰ ਮਾਂ ਦੀ ਆਸੀਸ ਹੈ, ਕਿਉਂਕਿ ਬੀਬੀ ਭਾਨੀ ਮੈਂ ਕਹਿੰਦਾ ਐਸੀ ਮਾਂ ਹੈ, ਕਿਹੋ ਜਿਹਾ ਉਹਨਾਂ ਦਾ ਯੋਗਦਾਨ ਹੈ। ਇੱਕ ਤਾਂ ਗੁਰੂ ਪਤਨੀ ਗੁਰੂ ਰਾਮਦਾਸ ਜੀ ਦੇ ਲੜਨ ਲੱਗੀ, ਦੂਜੀ ਗੁਰੂ ਮਾਂ ਆਪਣੀ ਕੁੱਖ ਤੋਂ ਗੁਰੂ ਅਰਜੁਨ ਦੇਵ ਜੀ ਨੂੰ ਜਨਮ ਪੈ ਦਿੰਦੇ ਨੇ, ਤੀਜੀ ਗੁਰੂ ਦਾਦੀ ਗੁਰੂ ਹਰਗੋਬਿੰਦ ਸਾਹਿਬ ਦੀ ਦਾਦੀ ਹੈ, ਗੁਰੂ ਪੜਦਾਦੀ ਹੈ। ਪਤਾ ਨਹੀਂ ਬੀਬੀ ਭਾਨੀ ਕਿੰਨੀ ਕੁ ਭਾਗਾਂ ਵਾਲੀ। ਤੇ ਅੱਜ ਜਦੋਂ ਲੋਕ ਪੁੱਛਦੇ ਨੇ ਕਿ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠ ਕੇ ਕਿਵੇਂ ਸਭ ਕੁਝ ਸਹਾਰ ਗਏ, ਤੇ ਮੈਂ ਅਰਜ਼ ਕਰਨਾ ਹੁੰਦਾ, ਭਾਨੀ ਦੇ ਜਾਏ ਸਨ, ਭਾਣਾ ਬਾਣੀ ਦੀਆਂ ਲੋਰੀਆਂ ਨਾਲ ਸਿਖਾਇਆ, ਭਾਨੀ ਦਾ ਜਾਇਆ ਹੋਏ ਹੀ ਭਾਣਾ ਮੰਨ ਸਕਦਾ। ਉਹ ਆਪ ਭਾਣੀ ਵਿੱਚ ਰਹਿਣ ਵਾਲੀ ਮਾਂ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੀ, ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਬਿਸਰੋ ਤੁਮਕੋ, ਹਰ ਹਰ ਸਦਾ ਭਜੋ ਜਗਦੀਸ਼। ਤੇ ਜਪ ਕੇ ਹੋਵੇਗਾ ਕਿ ਜਿਸ ਸਿਮਰਤ ਸਭ ਕਿਲਵਿਖ ਨਾਥਾ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਤਗੀ ਜਾਪੋ, ਜਾ ਕਾ ਅੰਤ ਨਾ ਪਾਰੋ, ਇਹ ਰਹਾਉ ਦੀ ਤੁਖ ਹੈ। ਅੱਗੇ ਕਹਿਣ ਲੱਗੇ, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੈ ਚਿੰਤਾ, ਭਵਰ ਤੁਮਾਰਾ ਏ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਿਪਟਾਇਓ, ਜਿਉਂ ਬੂੰਦੈ ਚਾਤ੍ਰਿਕ ਮੋਹਲਾ। ਧੰਨ ਗੁਰੂ ਰਾਮਦਾਸ ਜੀ ਨੇ ਭਰੀ ਹੋਈ ਸੰਗਤ ਵਿੱਚ ਉੱਠ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਧੰਨ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਗੁਰੂ ਜੋਤ ਗੁਰੂ ਅਰਜਨ ਦੇਵ ਜੀ ਵਿੱਚ ਚਲੀ ਗਏ। ਪਿਆਰਿਓ, ਗੁਰਗੱਦੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਦਿੱਤੀ ਗਈ ਤੇ ਧੰਨ ਗੁਰੂ ਅਰਜਨ ਦੇਵ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਪਿਤਾ ਗੁਰੂ ਰਾਮਦਾਸ ਜੀ ਨੇ ਆਪ ਕਿਹਾ ਕਿ ਹੁਣ ਆਪਾਂ ਇੱਥੇ ਟਿਕਣਾ ਨਹੀਂ, ਇਸ ਧਰਤੀ ਤੋਂ ਗੋਇੰਦਵਾਲ ਸਾਹਿਬ ਜਾਇਆ ਜਾਏ। ਗੁਰਤਾ ਗੱਦੀ ਦੇ ਕੇ ਪੁੱਤਰ ਨੂੰ ਪਰਿਵਾਰ ਨੂੰ ਨਾਲ ਲੈ ਕੇ ਧੰਨ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਆ ਗਏ। ਆਪ ਬੌਲੀ ਵਿੱਚ ਇਸ਼ਨਾਨ ਕੀਤਾ। ਇੱਕ ਰਾਤ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਰਹੇ ਨੇ ਤੇ ਸਵੇਰੇ ਮੇਰੇ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਆਪਣੇ ਇਸ ਪੰਜ ਭੂਤਕ ਚੋਲੇ ਨੂੰ ਤਿਆਗ ਦਿੱਤਾ ਸੀ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚੋਲਾ ਤਿਆਗਿਆ, ਪਿਰਥੀਏ ਨੂੰ ਪਤਾ ਲੱਗਾ ਗੋਇੰਦਵਾਲ ਸਾਹਿਬ ਆਇਆ ਤੇ ਪਿਆਰਿਓ ਇਹਨੇ ਭਰੀ ਹੋਈ ਇਕੱਠ ਵਿੱਚ ਇੱਕ ਸ਼ਬਦ ਕਿਹਾ, ਕਹਿਣ ਲੱਗਾ ਦੇਖੋ ਇਹਨਾਂ ਤੋਂ ਜਰਿਆ ਵੀ ਨਾ ਗਿਆ, ਇੱਕ ਰਾਤ ਪਈ, ਪਤਾ ਨਹੀਂ ਪਿਤਾ ਗੁਰੂ ਨੂੰ ਕੀ ਇਹਨਾਂ ਨੇ ਦੇ ਦਿੱਤਾ, ਉਹਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਸਨ ਕੁਝ ਦੇ ਕੇ ਮਾਰ ਦਿੱਤਾ ਹੈ। ਮੈਂ ਅਰਧ ਬਾਣੀ ਵਿੱਚੋਂ ਅਰਜ ਕਰਨੀ ਚਾਹੁੰਦਾ, ਭੱਟਾ ਨੇ ਫਿਰ ਉੱਤਰ ਬੜੇ ਕਮਾਲ ਦਾ ਦਿੱਤਾ, ਜਦੋਂ ਇਹਨੇ ਕਿਹਾ ਇਹਨਾਂ ਕੁਝ ਦੇ ਕੇ ਮਾਰ ਦਿੱਤਾ ਹੈ, ਭੱਟ ਹਰਬੰਸ ਦੇ ਸ਼ਬਦ ਨੇ ਕਹਿਣ ਲੱਗੇ ਨਹੀਂ, ਅਸਲ ਵਿੱਚ ਪਿਰਥੀਏ ਦੇ ਅੰਦਰ ਦਾ ਕੀਨਾ ਹੈ, ਸਾੜਾ ਹੈ। ਸ਼ਬਦ ਸਨ ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਹਾਵੇ। ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਮਾਨੋ ਇੱਕ ਰਹਿਮਤਾਂ ਦੀ ਗੰਗਾ ਪਈ ਚੱਲਦੀ ਹੈ, ਜਿਹਦੇ ਵਿੱਚ ਸਿੱਖ ਸੰਗਤ ਇਸ਼ਨਾਨ ਕਰ ਰਹੀ ਹੈ। ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਹਾਵੇ। ਨਿਤ ਪੁਰਾਣ ਬਾਚੀਆਂ ਵੇਦ ਬ੍ਰਹਮਾ ਮੁਖ ਗਾਵੇ, ਅਜੈ ਚਵਰ ਸੁਰ ਢੁਲੇ ਨਾਮ ਅੰਮ੍ਰਿਤ ਮੁਖ ਲਿਓ। ਕਹਿਣ ਲੱਗੇ ਧੱਕਾ ਨਹੀਂ, ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀ। ਰੱਬ ਨੇ ਇਹਨਾਂ ਦੇ ਸਿਰ ਤੇ ਛਤਰ ਚੁਕਾਇਆ, ਨਾ ਕਿ ਚਲਾਕੀ ਤੇ ਚੁਸਤੀ ਨਾ। ਕਹਿਣ ਲੱਗੇ ਕਿ ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ। ਕਹਿੰਦੇ ਨੇ ਦੇਖੋ ਧੰਨ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਨਾਲ ਜੁੜ ਕੇ ਇਹਨਾਂ ਅਮਰ ਪਦ ਪਾਇਆ। ਇੱਥੇ ਤੁਕ ਹੈ, ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਕਹੋ। ਹਰਬੰਸ ਜਗਤ ਜਸ ਸੰਚਰਿਓ, ਸੋ ਕਵਣ ਕਹਿ ਸ੍ਰੀ ਗੁਰੂ ਮੋਹਿਓ। ਕਹਿੰਦਾ ਕਿਹਦੀ ਜ਼ਬਾਨ ਕਹਿੰਦੀ ਹੈ, ਗੁਰੂ ਕੀ ਮੌਤ ਹੋ ਗਈ, ਧੰਨ ਗੁਰੂ ਅਰਜਨ ਦੇਵ ਜੀ ਨੂੰ ਆਪ ਚਵਰ ਛਤਰ ਤੇ ਤਖ਼ਤ ਦਿੱਤਾ ਹੈ। ਗੁਰੂ ਅਰਜਨ ਦੇਵ ਜੀ ਦਾ ਜਦੋਂ ਅਖੀਰਲਾ ਸਵਈਆ ਪੜ੍ਹਨੇ ਹਾਂ, ਭੱਟ ਉੱਥੇ ਖਲੋਤੇ ਬਚਨ ਕਹਿ ਰਹੇ ਨੇ ਕਿ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ। ਗੁਰੂ ਰਾਮਦਾਸ ਆਪ ਸਾਈਂ ਦੇ ਘਰ ਵਿੱਚ ਗਏ, ਹਰ ਸਿੰਘਾਸਨ ਦਿਓ, ਸ੍ਰੀ ਗੁਰੂ ਤਾਹੇ ਬਿਠਾਇਓ। ਰਹਿਸ ਕੀਓ ਸੁਰਦੇਵ ਤੋਏ, ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ, ਕਾਤੇ ਸੋ ਪਾਪ ਤਿੰਨ ਨਰੋਂ ਕੇ, ਗੁਰ ਰਾਮਦਾਸ ਜਿਨ ਪਾਇਓ। ਦੁਨੀਆਂ ਦੇ ਲੋਗੋ, ਛਤਰ ਸਿੰਘਾਸਨ ਪ੍ਰਿਥਮੀ ਗੁਰੂ ਅਰਜੁਨ ਕੋ ਦੇ ਆਇਓ। ਛਤਰ ਸਿੰਘਾਸਨ ਪ੍ਰਿਥਮੀ ਗੁਰੂ ਅਰਜੁਨ ਕੋ ਦੇ ਆਇਓ। ਗੁਰੂ ਅਰਜੁਨ ਦੇਵ ਜੀ ਬਿਲਕੁਲ ਖਾਮੋਸ਼ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੀ ਅੰਤਲੀ ਮਰਿਆਦਾ ਗੋਇੰਦਵਾਲ ਸਾਹਿਬ ਨਿਭਾਈ ਗਈ। ਅੱਜ ਦਸਤਾਰ ਸਜਾਉਣ ਦੀ, ਦਸਤਾਰਬੰਦੀ ਦੀ ਰਸਮ ਜਿਹੜੀ ਅਦਾ ਕਰਨੀ ਸੀ, ਬਾਬਾ ਸ੍ਰੀ ਚੰਦ ਜੀ ਨੇ ਦੋ ਪੱਗਾਂ ਭੇਜੀਆਂ ਨੇ। ਪਿਆਰਿਓ, ਬੰਸਾਵਲੀ ਨਾਮੇ ਵਿੱਚ ਲਿਖਿਆ ਹੈ, ਕਿਉਂਕਿ ਬਾਬਾ ਸ੍ਰੀ ਚੰਦ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਕਹਿ ਗਏ ਸਨ ਕਿ ਤੁਹਾਡੀ ਕੋਈ ਵੀ ਉਪਮਾ ਨਹੀਂ ਕਰ ਸਕਦਾ, ਬਸ ਤੁਹਾਡੀ ਨਿਮਰਤਾ ਨੇ ਸਾਡੇ ਅੰਦਰ ਨੂੰ ਆਪਣੇ ਨਾਲ ਜੋੜ ਲਿਆ ਹੈ। ਦੋ ਦਸਤਾਰਾਂ ਭੇਜੀਆਂ, ਇੱਕ ਕਹਿਣ ਲੱਗੇ ਸੰਸਾਰਕ ਦਸਤਾਰ ਪਿਰਥੀਏ ਨੂੰ, ਤੇ ਪਰਮਾਰਥਕ ਗੁਰਤਾ ਗੱਦੀ ਵਾਲੀ ਦਸਤਾਰ ਧੰਨ ਗੁਰੂ ਅਰਜਨ ਦੇਵ ਜੀ। ਅੱਜ ਸੰਗਤ ਇਕੱਠੀ ਹੋਈ, ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਭਵਰੇ ਆਏ। ਮੈਂ ਸਿਰਫ ਅਰਜ਼ ਕਰ ਰਿਹਾ, ਬ੍ਰਹਮ ਨੂੰ ਪਹਿਚਾਣਿਆ, ਹੁਕਮ ਵਿੱਚ ਸਾਰੀ ਜ਼ਿੰਦਗੀ ਰਹਿ। ਪਹਿਲਾਂ ਤਪਾਣ ਦੀ ਕੋਸ਼ਿਸ਼ ਕੀਤੀ, ਸੱਕੇ ਭਰਾ ਨੇ ਲਾਹੌਰ ਜਾ ਕੇ ਉਹਨਾਂ ਦੇ ਸੁਨੇਹੇ ਵੀ ਲੁਕਾ ਦਿੱਤੇ। ਹੁਣ ਭਰੀ ਹੋਈ ਸੰਗਤ ਵਿੱਚ ਜਦੋਂ ਬਾਬਾ ਬੁੱਢਾ ਸਾਹਿਬ ਗੁਰੂ ਅਰਜਨ ਦੇਵ ਜੀ ਨੂੰ ਦਸਤਾਰ ਸਜਾਉਣ ਲੱਗੇ ਨੇ, ਦਸਤਾਰ ਚੀਸ ਤੇ ਰੱਖਣ ਲੱਗੇ, ਤੇ ਪਿਰਥੀਏ ਨੇ ਖੜੇ ਹੋ ਕੇ ਦਸਤਾਰ ਹੱਥੋਂ ਖੋਹ ਲਈ। ਹਕੀਕਤ ਹੈ, ਹੁਣ ਸੰਗਤ ਇਕੱਠੀ ਹੋਵੇ ਤੇ ਗੁਰੂ ਅਰਜਨ ਦੇਵ ਜੀ ਤੋਂ, ਬਾਬਾ ਬੁੱਢਾ ਸਾਹਿਬ ਤੋਂ ਦਸਤਾਰ ਗੁਰੂ ਅਰਜਨ ਦੇਵ ਜੀ ਦੀ ਖੋਈ ਜਾਏ। ਸੱਚੇ ਪਾਤਸ਼ਾਹ ਕੁਛ ਨਹੀਂ ਬੋਲੇ। ਪਿਰਥੀਏ ਨੇ ਖਲੋ ਕੇ ਸ਼ਬਦ ਕਹਿ, ਬਾਬਾ ਬੁੱਢਾ ਸਾਹਿਬ ਜੀ ਨੂੰ ਮੈਨੂੰ ਨਹੀਂ ਸੀ ਭਰੋਸਾ ਕਿ ਤੁਸੀਂ ਵੀ ਇਹ ਕੁਛ ਕਰੋਗੇ, ਮੈਨੂੰ ਤੁਹਾਡੇ ਤੇ ਬੜਾ ਵਿਸ਼ਵਾਸ ਸੀ, ਤੁਸੀਂ ਤਾਂ ਪਿਤਾ ਗੁਰੂ ਨੂੰ ਵੀ ਗੱਲਾਂ ਸੁਣਾ ਸੁਣਾ ਕੇ ਮੇਰੇ ਤੋਂ ਦੂਰ ਕਰ ਦਿੱਤਾ, ਤੇ ਹੁਣ ਤੁਸੀਂ ਸੰਗਤ ਵਿੱਚ ਇਹਦੇ ਸਿਰ ਤੇ ਪੱਗ ਬੰਨਣ ਲੱਗੇ ਹੋ, ਵੱਡਾ ਮੈਂ ਖਾਂ। ਜਦੋਂ ਬਾਬਾ ਜੀ ਦੇ ਹੱਥੋਂ ਪੱਗ ਖੋਈ ਤੇ ਗੁਰੂ ਅਰਜਨ ਦੇਵ ਥੱਲਿਓਂ ਬੋਲੇ, ਕਹਿਣ ਲੱਗੇ ਬਾਬਾ ਜੀ ਦਸਤਾਰ ਦੇ ਦਿਓ। ਨਾਲ ਸ਼ਬਦ ਸਨ, ਵੀਰਨਾ ਇੱਕ ਮਾਂ ਜਾਏ ਖਾਂ। ਦੇਖੋ ਅੰਦਰ ਤਪਿਆ ਨਹੀਂ, ਆਪ ਸੱਜਣ ਬੈਠੇ ਹੋ, ਆਪਣੇ ਸੱਕੇ ਭਰਾ ਹੀ ਕੋਈ ਕੋਲੇ ਤੇ ਭਰੇ ਹੋਏ ਇਕੱਠ ਵਿੱਚ ਸਾਨੂੰ ਕੋਈ ਦੋਸ਼ ਸ਼ਬਦ ਭੈੜੇ ਬੋਲੇ, ਸਾਡੇ ਅੰਦਰ ਕੀ ਬੀਤਦੀ ਏ? ਗੁਰੂ ਅਰਜਨ ਦੇਵ ਜੀ ਦਾ ਅੰਦਰ ਇੰਨਾ ਠੰਡਾ। ਕਹਿਣ ਲੱਗੇ ਵੀਰਨਾ ਇਹ ਪੱਗ ਤੁਸੀਂ ਲਵੋ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਨੇ, ਕੋਈ ਝਗੜਾ ਨਹੀਂ, ਦਸਤਾਰ ਦੀ ਕੀ ਗੱਲ, ਇਹਨਾਂ ਦੇ ਸਿਰ ਤੇ ਬੰਨਦੇ ਹੋ। ਬਾਬਾ ਬੁੱਢਾ ਸਾਹਿਬ ਜੀ ਨੇ ਦਸਤਾਰ ਪਕੜਾ ਦਿੱਤੀ, ਪਰ ਨਾਲ ਇੱਕ ਗੱਲ ਕਹੀ, ਤਿਰਚਿਆ ਚੇਤੇ ਰੱਖੀ, ਜੋਤ ਦਸਤਾਰਾਂ ਨਾਲ ਨਹੀਂ, ਜੋਤ ਪੱਗਾਂ ਨਾਲ ਨਹੀਂ, ਜੋਤ ਤਾਂ ਉਦਨ ਹੀ ਅੰਦਰ ਪ੍ਰਵੇਸ਼ ਕਰ ਗਈ ਜਿੱਦਣ ਗੁਰੂ ਰਾਮਦਾਸ ਜੀ ਨੇ ਮੱਥਾ ਟੇਕ ਦਿੱਤਾ। ਇਹ ਸਤਰ ਸਿੰਘਾਸਨ ਦੇ ਮਾਲਕ ਨੇ। ਤਨ ਗੁਰੂ ਅਰਜਨ ਦੇਵ ਸ਼ਾਮ ਨੂੰ ਬਾਬਾ ਤਿਰਥੀਆ ਜੀ ਨੂੰ ਮਿਲੇ ਨੇ ਤੇ ਨਾਲ ਕਿ ਆਪਾਂ ਕਲੇਸ਼ ਨਹੀਂ ਕਰਨਾ, ਝਗੜਾ ਨਹੀਂ ਕਰਨਾ, ਇੱਥੋਂ ਤੱਕ ਕਿ ਗੁਰੂ ਕੇ ਚੱਕ ਜਾ ਕੇ ਦੁਕਾਨਾਂ ਦਾ ਹਿਸਾਬ ਕਿਤਾਬ ਵੀ ਤਿਰਥੀਏ ਨੂੰ ਦੇ ਦਿੱਤਾ, ਮਾਇਆ ਵੀ ਤਿਰਥੀਏ ਨੂੰ ਦੇ ਦਿੱਤੀ, ਪਰ ਤਿਰਥੀਏ ਤੋਂ ਬਰਦਾਸ਼ਤ ਨਾ ਹੋਇਆ। ਜਦੋਂ ਗੁਰੂ ਅਰਜਨ ਦੇਵ ਤਖ਼ਤ ਤੇ ਬੈਠੇ, ਇਸ ਨੇ ਤੀਸਰੀ ਵਾਰ ਤਪਾਨ ਦਾ ਯਤਨ ਕੀਤਾ ਹੈ। ਸਿਰਫ ਅਰਜ਼ ਕਰ ਰਿਹਾ, ਹੁਕਮ ਵਿੱਚ ਰਹਿ, ਜੇ ਚਿੱਠੀਆਂ ਲੁਕਾਈਆਂ ਤਾਂ ਹੁਕਮ, ਜੇ ਭਰੇ ਹੋਏ ਦਰਬਾਰ ਵਿੱਚ ਦਸਤਾਰ ਖੋਈ ਤਾਂ ਰਜ਼ਾ। ਤੇ ਅੱਜ ਇਹਨੇ ਨਵੀਂ ਚਾਲ ਚੱਲੀ, ਸੰਗਤ ਆਉਣੀ, ਮਾਇਆ ਤੇ ਰਸਤਾ ਆਪਣੇ ਕਰ ਲੈ ਜਾਣੀਆਂ, ਤੇ ਗੁਰੂ ਅਰਜਨ ਦੇਵ ਜੀ ਦੇ ਲੰਗਰ ਦੀ ਨਾਕਾਬੰਦੀ ਕਰਕੇ ਲੰਗਰ ਵੀ ਮਸਤਾਨੇ ਕਰ ਦਿੱਤੇ। ਇਹੋ ਜਿਹਾ ਸਮਾਂ ਵੀ ਆਇਆ ਕਿ ਗੁਰੂ ਅਰਜਨ ਦੇਵ ਸੁੱਕਾ ਚਣਿਆਂ ਦਾ ਪ੍ਰਸ਼ਾਦਾ ਛੱਕ ਕੇ ਰਾਤ ਨੂੰ ਸਾਈਂ ਦੀ ਯਾਦ ਵੀ ਜੁੜ ਜਾਂਦੇ ਸਨ। ਭਾਈ ਗੁਰਦਾਸ ਉਸ ਵੇਲੇ ਆ ਗਏ ਸਨ ਜਦੋਂ ਗੁਰੂ ਰਾਮਦਾਸ ਜੀ ਨੇ ਪਿਆਨਾ ਕੀਤਾ। ਅੱਜ ਭਾਈ ਗੁਰਦਾਸ ਜੀ ਆਗਰੇ ਤੋਂ ਗੋਇੰਦਵਾਲ ਆਏ, ਗੋਇੰਦਵਾਲ ਸਾਹਿਬ ਤੋਂ ਜਦ ਸੁਧਾਸਰ ਆਏ ਤੇ ਆ ਕੇ ਪ੍ਰਸ਼ਾਦਾ ਛਕਿਆ, ਸੁੱਕਾ ਪ੍ਰਸ਼ਾਦਾ ਭਾਈ ਗੁਰਦਾਸ ਜੀ ਦੇ ਹੱਥ ਉੱਤੇ ਰੱਖਿਆ ਗਿਆ ਤੇ ਮਨ ਵਿੱਚ ਆਇਆ, ਇੱਥੇ ਤਾਂ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਘਿਓ ਵਾਲੀ ਖੀਰ ਬਣਦੀ ਸੀ, ਗੁਰੂ ਅਮਰਦਾਸ ਦੇ ਘਰ ਤਾਂ ਸ਼ਾਮ ਨੂੰ ਦਰਿਆ ਪ੍ਰਵਾਹ ਕਰਕੇ ਲੰਗਰ, ਮੁੱਢੇ ਮਾਰ ਕੇ ਭਾਂਡੇ, ਸਵੇਰੇ ਫਿਰ ਦੇਗਾਂ ਤਪਦੀਆਂ ਸਨ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਸੁੱਕਾ ਪ੍ਰਸ਼ਾਦਾ? ਬੀਬੀ ਭਾਨੀ ਦੇ ਕੋਲ ਗਏ, ਕਿਉਂਕਿ ਰਿਸ਼ਤੇ ਵਿੱਚ ਭਰਾ ਨੇ ਭਾਈ ਗੁਰਦਾਸ ਦੀ ਬੀਬੀ ਭਾਨੀ ਦੇ ਕੋਲ ਖਲੋ ਕੇ ਕਹਿਣ ਲੱਗੇ, ਭੈਣੇ ਇਹ ਕੀ ਮਾਜਰਾ ਹੈ, ਜਿਸ ਘਰ ਵਿੱਚ ਲੰਗਰ ਦਾ ਕਦੀ ਤੋਟਾ ਨਹੀਂ, ਅੱਜ ਲੰਗਰ ਮਸਤਾਨੇ ਕਿਉਂ? ਤੇ ਬੀਬੀ ਭਾਨੀ ਦਾ ਉੱਤਰ ਸੀ, ਭਰਾਵਾ ਕਿ ਜਿਨ੍ਹਾਂ ਨੇ ਅੱਜ ਚਵਰ ਤੱਕ ਛਤਰ ਦੇ ਮਾਲਕ ਬਣੇ ਨੇ, ਜਿਨ੍ਹਾਂ ਨੂੰ ਬਣਾਇਆ ਗਿਆ ਉਹ ਤਾਂ ਸੁੱਕੀ ਰੋਟੀ ਮਿਲਦੀ ਹੈ, ਸੱਕ ਕੇ ਸਾਈਂ ਦਾ ਸ਼ੁਕਰ ਕਰਦੇ ਨੇ, ਭੁੱਖੇ ਰਹਿ ਕੇ ਵੀ ਕਦੀ ਉਹਨਾਂ ਨੇ ਉਲਾਮਾ ਨਹੀਂ ਦਿੱਤਾ। ਤੇ ਭਾਈ ਗੁਰਦਾਸ ਜਦੋਂ ਗੁਰੂ ਅਰਜਨ ਸਾਹਿਬ ਕੋਲ ਗਏ ਤੇ ਹਜ਼ੂਰ ਨੇ ਇੱਕ ਗੱਲ ਹੱਸ ਕੇ ਕਹਿ ਦਿੱਤੀ, ਕਹਿਣ ਲੱਗੇ, ਭਾਈ ਸਾਹਿਬ ਜੀ ਸੁੱਕੀ ਰੋਟੀ ਮਿਲ ਗਈ ਤਾਂ ਕੀ ਹੋਇਆ, ਲੰਗਰ ਦੀ ਨਾਕਾਬੰਦੀ ਕਰ ਦਿੱਤੀ ਤਾਂ ਕੀ? ਕਹਿਣ ਲੱਗੇ, ਅੰਦਰ ਨੂੰ ਪੁੱਛ ਕੇ ਦੇਖੋ, ਸੁੱਕੀ ਰੋਟੀ ਹੋਵੇ, ਜ਼ਮੀਨ ਤੇ ਸੌਣਾ ਹੋਵੇ, ਪਰ ਜੇ ਕਰਤਾਰ ਦੀ ਯਾਦ ਹੋਵੇ ਤੇ ਸੁੱਕੀ ਰੋਟੀ ਵੀ ਅੰਮ੍ਰਿਤ ਹੈ। ਹਜ਼ੂਰ ਦੇ ਸ਼ਬਦ ਨੇ ਲੰਗਰ ਥਾਲੀ ਵਿੱਚੋਂ ਖੋਲਿਆ ਤਿਰਤੀਏ ਨੇ, ਪਰ ਗੁਰੂ ਅਰਜਨ ਦੇਵ ਜੀ ਤਪੇ ਨਹੀਂ। ਸ਼ਬਦ ਸਨ, ਰੁੱਖੋ ਭੋਜਨ ਭੂਮ ਸਹਿਨ, ਰੁੱਖੀ ਰੋਟੀ ਜ਼ਮੀਨ ਤੇ ਸੌਣਾ, ਰੁੱਖੋ ਭੋਜਨ ਭੈ ਭੂਮ ਸਹਿਨ, ਸਖੀ ਪ੍ਰੈ ਸੰਗ ਸੁਖ ਬਿਹਾਤ। ਜੇ ਸਾਈ ਨਾਲ ਹੈ ਤੇ ਰੁੱਖੀ ਰੋਟੀ ਵੀ ਸੁੱਖ ਦਿੰਦੀ ਹੈ, ਪਰ ਗੁਰੂ ਕੇ ਲਾਲ ਭਾਈ ਗੁਰਦਾਸ ਨੇ, ਬਾਬਾ ਬੁੱਢਾ ਸਾਹਿਬ ਨੇ ਅੰਮ੍ਰਿਤਸਰ ਜਿੱਥੇ ਪਿਪਲੀ ਸਾਹਿਬ ਸਥਾਨ ਹੈ, ਇੱਥੇ ਖਲੋ ਕੇ ਸੰਗਤ ਨੂੰ ਹੋਕਾ ਦੇ ਕੇ ਕਿਹਾ ਕਿ ਸਾਧ ਸੰਗਤ ਜੀ, ਗੁਰੂ ਤਖ਼ਤ ਦੇ ਮਾਲਕ ਗੁਰੂ ਅਰਜਨ ਦੇਵ ਨੇ, ਬਾਬਾ ਪ੍ਰਿਥੀਆ ਨਹੀਂ। ਪਰਤ ਕੇ ਲੰਗਰ ਚੱਲੇ। ਗੁਰੂ ਅਰਜਨ ਸਾਹਿਬ ਜੀ ਦਾ ਵਿਆਹ ਮਊ ਪਿੰਡ ਵਿੱਚ ਹੋਇਆ ਸੀ। ਮਊ ਪਿੰਡ ਆਪਾਂ ਫਲੌਰ ਦੇ ਨੇੜੇ ਕਈਆਂ ਨੇ ਦਰਸ਼ਨ ਵੀ ਕੀਤੇ ਹੋਣੇ ਨੇ, ਮਾਤਾ ਗੰਗਾ ਜੀ ਦਾ ਉਹ ਨਗਰ ਹੈ। ਧੰਨ ਗੁਰੂ ਅਰਜਨ ਦੇਵ ਗੱਦੀ ਤੇ ਨੇ ਤੇ ਅੱਜ ਕਰਮੋ ਨੇ ਸ਼ਬਦ ਕਿਹਾ ਸੀ ਪ੍ਰਿਥੀਏ ਨੂੰ, ਜੇ ਪਿਤਾ ਗੁਰੂ ਦੇ ਹੁਕਮ ਮੰਨਿਆ ਹੁੰਦਾ ਤੇ ਅੱਜ ਤਖਤ ਦੇ ਮਾਲਕ ਤੁਸੀਂ ਹੁੰਦੇ। ਘਰ ਵਿੱਚ ਇੱਕ ਦਾਸੀ ਕੰਮ ਤੇ ਕਰਦੀ ਸੀ। ਪਿਰਥੀਆ ਉੱਚੀ ਆਵਾਜ਼ ਵਿੱਚ ਕਹਿੰਦਾ, ਕੋਈ ਗੱਲ ਨਹੀਂ, ਜੇ ਮੈਨੂੰ ਗੱਦੀ ਨਹੀਂ ਮਿਲੀ ਮੇਰੇ ਪੁੱਤਰ ਨੂੰ ਤਾਂ ਮਿਲੇਗੀ। ਪੁੱਛਿਆ ਕਿਉਂ? ਕਹਿੰਦਾ, ਮੈਨੂੰ ਯਕੀਨ ਹੈ ਜਿਹੜੇ ਉਹਨੇ ਸ਼ਬਦ ਵਰਤੇ, ਮੈਂ ਸ਼ਬਦ ਵਰਤਿਆ ਜ਼ਬਾਨ ਕੰਬਦੀ ਏ। ਕਹਿੰਦਾ, ਇਹਨਾਂ ਦੇ ਘਰ ਕਿਹੜਾ ਪੁੱਤਰ ਧੀ ਹੋਣਾ, ਸੰਸਾਰ ਤੋਂ ਔਤਰੇ ਚਲੇ ਜਾਣਗੇ, ਕੱਲ ਨੂੰ ਸਾਡੇ ਪੁੱਤਰ ਮਿਹਰਵਾਨ ਨੇ ਹੀ ਤਖਤ ਦਾ ਮਾਲਕ ਬਣਨਾ ਹੈ। ਜਦੋਂ ਦਾਸੀ ਨੇ ਸ਼ਬਦ ਜਾ ਕੇ ਮਾਤ ਗੰਗਾ ਨੂੰ ਕਹੇ, ਗੁਰੂ ਅਰਜੁਨ ਦੇਵ ਜੀ ਘਰ ਆਏ, ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ, ਕੀ ਅਸੀਂ ਸੰਸਾਰ ਤੋਂ ਇਸੇ ਤਰ੍ਹਾਂ ਹੀ ਚਲੇ ਜਾਵਾਂਗੇ? ਉੱਥੋਂ ਆਵਾਜ਼ ਆਈਏ ਕਿ ਇਹਨਾਂ ਨੇ ਤਾਂ ਔਤਰੇ ਹੀ ਚਲੇ ਜਾਣਾ ਹੈ। ਧੰਨ ਗੁਰੂ ਅਰਜੁਨ ਸਾਹਿਬ ਨੇ ਕਿਹਾ, ਇੰਦਰੀ ਜਿੱਤ ਸਿੱਖ ਹੈ ਬਾਬਾ ਬੁੱਢਾ ਜੀ। ਪਿਆਰਿਓ, ਅੱਜ ਵੀ ਕਦੀ ਤੁਸੀਂ ਦੇਖਿਓ, ਇਹਨਾਂ ਇਤਿਹਾਸਕ ਘਟਨਾਵਾਂ ਨੂੰ ਕੇਵਲ ਵਕਤੀ ਨਾ ਸਮਝੋ। ਅੱਜ ਵੀ ਕਦੀ ਬਾਬੇ ਬੁੱਢੇ ਦੇ ਦਰ ਤੇ ਖਲੋ ਕੇ, ਜਿਨ੍ਹਾਂ ਦੇ ਘਰ ਪੁੱਤਰ ਧੀ ਨਹੀਂ, ਕੱਲ ਮੈਂ ਅਰਜ਼ ਕੀਤੀ ਸੀ, ਸਿੱਖ ਨੇ ਜੇ ਗੁਰੂ ਕੋਲੋਂ ਨਹੀਂ ਮੰਗਣਾ ਤੇ ਕਿਹਦੇ ਦਰ ਤੋਂ ਜਾ ਕੇ ਮੰਗੇਗਾ? ਅੱਜ ਵੀ ਬਾਬੇ ਬੁੱਢੇ ਦੇ ਸਾਹਮਣੇ ਖਲੋ ਕੇ ਜਦੋਂ ਕੋਈ ਅਰਦਾਸ ਕਰਦਾ ਹੈ ਤੇ ਉਹਨਾਂ ਦੀ ਝੋਲੀ ਵਿੱਚ ਖੈਰ ਪੈਂਦੀ ਹੈ। ਅੱਜ ਵੀ ਰਹਿਮਤਾਂ ਮਿਲਦੀਆਂ ਨੇ। ਮਾਤ ਗੰਗਾ ਜੀ ਗਏ, ਬਾਬਾ ਸਾਹਿਬ ਜੀ ਨੇ ਲੰਗਰ ਛਕ ਕੇ ਇੱਕੋ ਗੱਲ ਕਹੀ ਸੀ, ਮਾਂ, ਮਹਾਬਲੀ ਯੋਧਾ ਪੈਦਾ ਹੋਵੇਗਾ। ਪਰ ਨਾਲ ਕਿਹਾ, ਰਹਿਮਤਾਂ ਗੁਰੂ ਨਾਨਕ ਸਾਹਿਬ ਦੀਆਂ ਨੇ, ਵਡਿਆਈਆਂ ਮੈਨੂੰ ਦੇਈ ਜਾਂਦੇ ਨੇ। ਹਜ਼ੂਰ ਕਿਰਪਾਲੂ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਵਡਾਲੀ ਆਏ, ਜਿਹਨੂੰ ਅਸੀਂ ਗੁਰੂ ਕੀ ਵਡਾਲੀ ਕਹਿੰਦੇ ਹਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਆਮਦ ਹੋਈ, ਤੱਕਿਓ ਹੁਣ ਪਿਰਥੀਏ ਨੇ ਚੌਥਾ ਵਾਰ ਕੀਤਾ ਹੈ ਗੁਰੂ ਅਰਜੁਨ ਦੇਵ ਜੀ ਨੂੰ ਤਪਾਉਣ ਲਈ। ਉਹ ਵਾਰ ਸੀ, ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੋ ਗਏ ਨੇ। ਸਿੱਖ ਭਾਵਨਾ ਦੇ ਵਜੇ ਕੋਈ ਵਸਤਰ, ਕੋਈ ਧਨ, ਕੋਈ ਪਦਾਰਥ ਲੈ ਕੇ ਆਇਆ ਤੇ ਸੱਕੇ ਭਰਾ ਨੇ ਦਾਈ ਨੂੰ ਖਰੀਦ ਕੇ ਉਹਦੇ ਹੱਥ ਜ਼ਹਿਰ ਭੇਜਿਆ ਕਿ ਇਸ ਬਾਲਕ ਨੂੰ ਇੱਕ ਵਾਰੀ ਤੂੰ ਜ਼ਹਿਰ ਦੇ ਦੇ, ਤੇਰੇ ਘਰ ਨੂੰ ਮੈਂ ਭਰ ਦਿਆਂਗਾ। ਪਿਆਰਿਓ, ਜਿਸ ਦੇ ਜੰਮਦੇ ਕੋਈ ਪੁੱਤਰ ਨੂੰ ਦਾਈ ਜ਼ਹਿਰ ਦੇਣ ਆ ਜਾਏ, ਅਸੀਂ ਦੁਨੀਆਦਾਰ ਲੋਕ ਮਾਰਨ ਤੱਕ ਜਾਵਾਂਗੇ, ਪਰ ਪੁੱਤਰ ਨੂੰ ਜ਼ਹਿਰ ਦੇਣ ਆਈ ਦਾਈ ਪਾਜ ਖੁੱਲਿਆ ਤੇ ਗੁਰੂ ਅਰਜੁਨ ਦੇ ਫਿਰ ਵੀ ਨਹੀਂ ਤਪੇ, ਫਿਰ ਵੀ ਸ਼ਾਂਤ ਨੇ। ਦੂਜਾ ਵਾਰ ਕੀਤਾ, ਸਪੇਰੇ ਨੂੰ ਭੇਜਿਆ ਪਰ ਗੁਰੂ ਅਰਜੁਨ ਦੇਵ ਫਿਰ ਵੀ ਨਹੀਂ ਤਪੇ। ਤੀਜਾ ਵਾਰ ਕੀਤਾ ਕਿ ਇੱਕ ਬ੍ਰਾਹਮਣ ਨੂੰ ਦੇ ਕੇ ਦਹੀਂ

ਦੀ ਧਰਤੀ ਤੇ ਆਏ ਨੇ ਪਿਰਤੀਏ ਨੇ ਜਦੋਂ ਸਾਰੀਆਂ ਇਹਦੇ ਕੀਲੇ ਫੇਲ ਹੋ ਗਏ ਪਿਆਰਿਓ ਫਿਰ ਇਹਨੇ ਸੁਲਭੀ ਖਾਂ ਚੁਣਿਆ ਹੈ ਅਸੀਂ ਇਕੱਲਾ ਸੁਲੀ ਕਹਿੰਦੇ ਹਾਂ ਸੁਲਗੀ ਦਾ ਭਤੀਜਾ ਸੀ ਸੁਲਭੀ ਉਹਨੂੰ ਭੇਜਿਆ ਗਿਆ ਬਿਆਸ ਦੇ ਕਿਨਾਰੇ ਉਹ ਆਇਆ ਤਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨੂੰ ਖਤਮ ਕਰ ਲਈ ਇੱਥੇ ਸਈਦ ਮਿਲਿਆ ਹਸਨ ਅਲੀ ਜਿਹੜਾ ਸੁਲਭੀ ਦੀ ਫੌਜ ਵਿੱਚ ਭਰਤੀ ਸੀ ਜਦੋਂ ਪਤਾ ਲੱਗਾ ਸੁਲਭੀ ਆਇਆ ਉਹ ਸਈਦ ਕਹਿੰਦਾ ਮੇਰੇ ਨੌਕਰੀ ਮੇਰੇ ਪੈਸੇ ਦਿਓ ਤੇ ਉਸ ਸੁਲਭੀ ਨੇ ਉੱਤਰ ਦਿੱਤਾ ਕਹਿਣ ਲੱਗਾ ਇਸ ਵੇਲੇ ਪੈਸੇ ਨਹੀਂ ਝਗੜਾ ਹੋਇਆ ਤੇ ਉਸ ਸਈਦ ਨੇ ਆਪਣੇ ਕੁਹਾੜੇ ਦੇ ਨਾਲ ਸੁਲਭੀ ਦਾ ਗਾਟਾ ਉਤਾਰ ਕੇ ਰੱਖ ਦਿੱਤਾ ਤਨ ਗੁਰੂ ਅਰਜੁਨ ਦੇਵ ਜੀ ਤੱਕ ਪਹੁੰਚਿਆ ਨਾ ਪਿਰਤੀਏ ਦੇ ਅੰਦਰ ਨੂੰ ਅਜੇ ਵੀ ਸਬਰ ਨਹੀਂ ਪਿਆਰਿਓ ਇਹ ਸੁਲਹੀ ਦੇ ਕੋਲ ਗਿਆ ਇਹਨੇ ਜਾ ਕੇ ਕਿਹਾ ਤੂੰ ਮੇਰਾ ਮਿੱਤਰ ਹੈ ਜੇ ਮਿੱਤਰ ਦੇ ਹੁੰਦਿਆਂ ਵੀ ਗੱਦੀ ਨਾ ਮੈਨੂੰ ਮਿਲੇ ਤੇ ਫਿਰ ਸਮਾਧ ਕਾਦਾ ਹੋਇਆ ਸੁਲੀ ਖਾਂ ਨੇ ਮੁਕੰਮਲ ਤਿਆਰੀ ਕੀਤੀ ਤਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਖਤਮ ਕਰਨ ਦੇ ਲਈ ਸਿੱਖ ਵਿਦਵਾਨ ਕਹਿੰਦੇ ਨੇ ਸੁਲੀ ਖਾਂ ਜਦੋਂ ਚੜ੍ਹਨ ਲੱਗਾ ਤੇ ਇਹਨੇ ਪਿਰਤੀਏ ਨੂੰ ਆਪਣੀ ਦਾੜੀ ਤੇ ਹੱਥ ਮਾਰ ਕੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨੇ ਕਹਿੰਦਾ ਅੱਜ ਮੇਰੇ ਹਮਲੇ ਤੋਂ ਗੁਰੂ ਅਰਜੁਨ ਦੇਵ ਨਹੀਂ ਬਚਣਗੇ ਦਾੜੇ ਤੇ ਹੱਥ ਮਾਰ ਕੇ ਕਹਿੰਦਾ ਮੈਨੂੰ ਓਨੀ ਦੇਰ ਤੱਕ ਸੁਲੀ ਨਾ ਖਈ ਜੇ ਗੁਰੂ ਅਰਜੁਨ ਦੇਵ ਜੀ ਨੂੰ ਖਤਮ ਨਾ ਕਰ ਦਿੱਤਾ ਧੰਨ ਗੁਰੂ ਅਰਜੁਨ ਸਾਹਿਬ ਨੂੰ ਪਤਾ ਲੱਗਾ ਕਹਿਣ ਲੱਗੇ ਉਹਨੇ ਦਾੜੀ ਤੇ ਹੱਥ ਮਾਰੇ ਕਹਿਣ ਲੱਗੇ ਗਰੀਬਾ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮੈਂ ਸਾਹੀ ਜਿਹੜਾ ਦਾੜੀ ਤੇ ਹੱਥ ਮਾਰ ਕੇ ਹੰਕਾਰ ਵਿੱਚ ਆਇਆ ਕਹਿੰਦਾ ਹੈ ਕਿ ਮੈਂ ਸਭ ਕੁਝ ਤਬਾਹ ਕਰ ਦਿਆਂਗਾ ਕੀ ਪਤਾ ਇਹਦੇ ਨਾਲ ਕੀ ਵਾਪਰਨਾ ਹੈ ਇੱਥੇ ਖਲੋਤੇ ਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ ਕੋਈ ਹੀਲਾ ਕਰੋ ਹੀਲਾ ਕੀ ਕਰੀਏ ਕਹਿਣ ਲੱਗੇ ਚਾਰ ਅੱਖਰ ਕਾਗਜ਼ ਦੀ ਖਿੱਕ ਤੇ ਲਿਖ ਦਿਓ ਕਹਿ ਦਿਓ ਸੁਲਹੀ ਤੇਰਾ ਸਾਡਾ ਕੋਈ ਵੈਰ ਹੈ ਹਜ਼ੂਰ ਕਹਿਣ ਲੱਗੇ ਇਹ ਨਹੀਂ ਕਹਿੰਦਾ ਫਿਰ ਦੋ ਆਦਮੀ ਭੇਜੋ ਕਹਿ ਦਿਓ ਕਿ ਆਪਾਂ ਤਾਂ ਕਿਸੇ ਨੂੰ ਕੁਛ ਕਹਿੰਦੇ ਹੀ ਨਹੀਂ ਗੁਰੂ ਸਾਹਿਬ ਕਹਿਣ ਲੱਗੇ ਇਹ ਕੁਛ ਇਹ ਵੀ ਨਹੀਂ ਕਹਿਣ ਲੱਗੇ ਜੇ ਇਹ ਨਹੀਂ ਕਰਨਾ ਤੇ ਫਿਰ ਕਰੋਗੇ ਕੀ ਗੁਰੂ ਕੇ ਸਿੱਖੋ ਅੱਜ ਵੀ ਮੁਸੀਬਤ ਆ ਪਏ ਅੱਜ ਵੀ ਕੋਈ ਸੁਲਹੀ ਬਣ ਕੇ ਤੁਹਾਡੇ ਤੇ ਚੜ੍ਹ ਕੇ ਆਏ ਕਦੀ ਗੁਰੂ ਅਰਜੁਨ ਦੇਵ ਜੀ ਦੇ ਸ਼ਬਦ ਨੂੰ ਚੇਤੇ ਰੱਖਿਓ ਸੁਲਹੀ ਤੋੜ ਤੱਕ ਪਹੁੰਚ ਵੀ ਨਹੀਂ ਸਕਦਾ ਹਜ਼ੂਰ ਨੇ ਕਿਹਾ ਪ੍ਰਥਮ ਹੈ ਮਤਾ ਜੇ ਪੱਤਰੀ ਚਲਾਵੂ ਦੁਤੀਆ ਮਤਾ ਦੋਏ ਮਾਨਕ ਪਹੁੰਚਾਵੂ ਤ੍ਰਿਤੀਆ ਮਤਾ ਕਿਛ ਕਰੂ ਉਪਾਇਆ ਮੈਂ ਸਭ ਕਿਛ ਛੋੜ ਪ੍ਰਭ ਤੁਹੀਂ ਤੇ ਆਇਆ ਮੇਰਾ ਸਹਾਰਾ ਕੇਵਲ ਸਾਈਂ ਤੂੰ ਹੈ ਸੁਲੀ ਖਾਂ ਚੜ੍ਹ ਕੇ ਆਇਆ ਘੋੜੇ ਤੇ ਚੜਿਆ ਤ੍ਰਿਤੀਆ ਆਪਣੇ ਪਿੰਡ ਲੈ ਗਿਆ ਇੱਟਾਂ ਦੇ ਆਵੇ ਪਾਏ ਸਨ ਅਚਨਚੇਤ ਘੋੜਾ ਡਰਿਆ ਬਲਦੇ ਹੋਏ ਉਸ ਭੱਠ ਵਿੱਚ ਇੱਟਾਂ ਦੇ ਆਵੇ ਵਿੱਚ ਘੋੜੇ ਨੇ ਛਾਲ ਮਾਰੀ ਤੇ ਸੁਲੀ ਖਾਂ ਕੁਰਲਾਂਦਾ ਰਹਿ ਗਿਆ ਉਸ ਅੱਗ ਦੇ ਅੰਗਿਆਰਾਂ ਨੇ ਸਾੜ ਕੇ ਨੂੰ ਰਾਹ ਕਰ ਦਿੱਤਾ ਇਹ ਹਕੀਕਤ ਹੈ ਕਲੀਆਂ ਗਥਾਵਾਂ ਨਹੀਂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤਸਰ ਨੇ ਖਬਰ ਮਿਲੀ ਇਹ ਕਿਰਪਾਲੂ ਦਾਤਾ ਜੀ ਕਿ ਸੁਲੀ ਖਾਂ ਆ ਚੜਿਆ ਹੈ ਅੱਜ ਖਬਰ ਮਿਲੀ ਇਹ ਸਤਿਗੁਰੂ ਕਿ ਉਹ ਤਾਂ ਜਿਉਂਦੇ ਜੀ ਇੱਟਾਂ ਦੇ ਆਵੇ ਵਿੱਚ ਸੜ ਕੇ ਰਾਖ ਹੋ ਗਿਆ ਮੇਰੇ ਗੁਰੂ ਅਰਜੁਨ ਦੇਵ ਜੀ ਸ਼ੁਕਰ ਵੀ ਜੁੜ ਕੇ ਕਹਿਣ ਲੱਗੇ ਬਿਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਾਰਾਇਣ ਰਾਖ ਸੁਲੀ ਕਾ ਹਾਥ ਕਹੀਂ ਨਾ ਪਹੁੰਚਾ ਸੁਲੀ ਹੋਏ ਮੂਵਾ ਨਾ ਪਾਕ ਹੁਣ ਨਾ ਪਾਕ ਸ਼ਬਦ ਹੈ ਪਾਕ ਦਾ ਅਰਥ ਹੈ ਕਿ ਜੇ ਉਹਨੂੰ ਕਬਰ ਵਿੱਚ ਮਰੇ ਨੂੰ ਦਫਨਾਉਂਦੇ ਤਾਂ ਪਾਕ ਸੀ ਨਾਪਾਕ ਦਾ ਅਰਥ ਹੈ ਇਹ ਮਰਨ ਤੋਂ ਬਾਅਦ ਫੂਕਦੇ ਨਹੀਂ ਪਰ ਰੱਬ ਦੀ ਖੇਡ ਵੇਖੋ ਉਹਨੇ ਜਿਉਂਦੇ ਜੀ ਇਹਨੂੰ ਸਾੜ ਕੇ ਰਾਹ ਕਰ ਦਿੱਤਾ ਸੁਲਗੀ ਤੇ ਨਾਰਾਇਣ ਰਾਖ ਸੁਲੀ ਤਾਂ ਹੱਥ ਕਹੀਂ ਨਾ ਪਹੁੰਚੇ ਸੁਲੀ ਹੋਏ ਮੂਆ ਨਾਪਾਕ ਕਾਟ ਕੁਠਾਰ ਖਸਮ ਸਿਰ ਕਾਟਿਆ ਖਿਨਮੈ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰੀਤ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਧਨ ਕਿਛੂ ਨਾ ਰਹੋਸ ਛੋਟ ਗਿਆ ਸਭ ਭਾਈ ਸਾਕ ਅਗਲੀ ਤੋਕੇ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਉਹ ਪੂਰਨ ਵਾਕ ਸੀ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ ਹੁਣ ਗੁਰੂ ਅਰਜੁਨ ਦੇਵ ਜੀ ਦੀਆਂ ਰਹਿਮਤਾਂ ਕਦੀ ਤੱਕੋ ਹੁਣ ਵੀ ਗੁਰੂ ਅਰਜੁਨ ਦੇਵ ਸ਼ਾਂਤ ਨੇ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਰਖਾਈਏ ਇਮਾਰਤ ਕਾਇਮ ਕਰ ਦਿੱਤੀ ਹੈ ਵੈਸੇ ਇਹ ਵੱਖਰਾ ਵਿਸ਼ਾ ਹੈ ਹਰਿਮੰਦਰ ਆਪ ਜੀ ਜ਼ਰੂਰ ਸੁਣੋਗੇ ਆਉਣ ਵਾਲੇ ਦਿਨਾਂ ਵਿੱਚ ਸੱਜਣਾ ਨੇ

0: ਉੱਡ ਵੀ ਕੀਤੇ ਨੇ, ਰੋਜ਼ ਉਹ ਘਟਨਾ ਚੱਲ ਵੀ ਰਹੀ ਹੈ। ਮੈਂ ਕਹਿੰਦਾ ਤੁਹਾਨੂੰ ਗੁਰੂ ਅਰਜੁਨ ਦੇਵ ਜੀ ਤੋਂ ਵਾਰ ਨੇ ਜਾਓ ਸਿੱਖੋ, ਆਪਾਂ ਸਿੱਖੀਏ ਹਰਿਮੰਦਰ ਵੀ ਜਾਣ ਦੀ ਜਾਚ। ਤੁਸੀਂ ਜਿਤਨੇ ਹਰਿਮੰਦਰ ਜਾਂਦੇ ਹੋ, ਕਦੀ ਵੀ ਕਿਸੇ ਨੇ ਇੱਕ ਪੌੜੀ ਚੜ੍ਹ ਕੇ ਹਰਿਮੰਦਰ ਵਿੱਚ ਨਹੀਂ ਜਾਂਦੇ, ਜਦੋਂ ਵੀ ਜਾਂਦੇ ਹੋ ਪੌੜੀਆਂ ਉਤਰ ਕੇ ਜਾਂਦੇ ਹੋ। ਘੰਟਾ ਘਰ ਵਾਲੇ ਪਾਸਿਓਂ ਜਾਂਦੇ ਹੋ ਪੌੜੀਆਂ ਉਤਰਦੇ ਹੋ, ਬਾਬਾ ਦੀਪ ਸਿੰਘ ਜੀ ਦੇ ਬੁੰਗੇ ਵੱਲੋਂ ਆਉਂਦੇ ਹੋ ਪੌੜੀਆਂ ਉਤਰਦੇ ਹੋ, ਗੁਰੂ ਰਾਮਦਾਸ ਜੀ ਦੇ ਲੰਗਰ ਵੱਲੋਂ, ਮੰਜੀ ਸਾਹਿਬ ਖਾਲ ਵੱਲੋਂ, ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ, ਜਿਤਨੇ ਵੀ ਸੱਜਣ ਆਉਂਦੇ ਨੇ ਹਰਿਮੰਦਰ ਵਿੱਚ ਪੌੜੀਆਂ ਉਤਰ ਕੇ ਜਾਇਆ ਜਾਂਦਾ, ਕਿਤੇ ਵੀ ਪੌੜੀਆਂ ਚੜ੍ਹ ਕੇ ਨਹੀਂ ਕੋਈ ਜਾਂਦਾ। ਧਿਆਨ ਦਿਓ, ਅਸੀਂ ਆਮ ਗੁਰੂ ਘਰਾਂ ਵਿੱਚ ਜਾਂਦੇ ਹਾਂ ਪੌੜੀ ਚੜ੍ਹਨੇ ਹਾਂ, ਤਖ਼ਤ 'ਤੇ ਜਾਂਦੇ ਹਾਂ ਪੌੜੀ ਚੜ੍ਹਨੇ ਹਾਂ, ਪਰ ਹਰਿਮੰਦਰ ਵਿੱਚ ਆਉਂਦਿਆਂ ਪੌੜੀਆਂ ਚੜ੍ਹੀਆਂ ਨਹੀਂ ਜਾਂਦੀਆਂ। ਇੱਥੇ ਕਿਸੇ ਪਾਸਿਓਂ ਵੀ ਕੋਈ ਆਏ, ਉਹਦੇ ਲਈ ਲਾਜ਼ਮੀ ਹੈ ਉਹ ਪੌੜੀਆਂ ਉਤਰੇ। ਉਹ ਸੱਜਣੋ, ਇਹ ਕੇਵਲ ਬਾਹਰ ਦੀਆਂ ਪੌੜੀਆਂ ਨਹੀਂ, ਜੇ ਬਾਹਰ ਦੇ ਹਰਿਮੰਦਰ ਵੀ ਜਾਣਾ ਤੇ ਤੈਨੂੰ ਲਾਜ਼ਮੀ ਪੌੜੀ ਉਤਰਨੀ ਪਏਗੀ, ਜੇ ਅੰਦਰ ਦੇ ਹਰਿਮੰਦਰ ਵੀ ਜਾਣਾ ਤੇ ਖੌਮੇ ਦੀਆਂ ਪੌੜੀਆਂ ਉਤਰਨੀਆਂ ਪੈਣਗੀਆਂ। ਪੌੜੀਆਂ ਉਤਰਨ ਵਾਲਿਆਂ ਨੂੰ ਹਰਿਮੰਦਰ ਦੇ ਦਰਸ਼ਨ ਨੇ। ਫਿਰ ਦੇਖੋ, ਅਕਾਲ ਤਖ਼ਤ ਦਾ ਗੁੰਬਦ ਖੜਾ ਹੈ, ਹਰਿਮੰਦਰ ਸਾਹਿਬ ਦਾ ਗੁੰਬਦ ਬੈਠਵਾਂ ਹੈ। ਪਿਆਰਿਓ, ਤਖ਼ਤਾਂ ਤੇ ਬੈਠੀ ਦਾ ਅਣਖ ਕਾਇਮ ਹੁੰਦੀ ਏ, ਰੱਬ ਦੇ ਚਰਨਾਂ ਵਿੱਚ ਜਾਈਏ ਤੇ ਆਪਣੇ ਆਪ ਨੂੰ ਚੁਕਾ ਦੇ। ਇੱਥੇ ਗੁੰਬਦ ਬੈਠਵਾਂ ਹੈ, ਉੱਚਾ ਨਹੀਂ। ਹਰਿਮੰਦਰ ਵਿੱਚ ਕਿੰਨੀਆਂ ਕੁ ਦਾਤਾਂ ਨੇ, ਜਦੋਂ ਆਪ ਨੂੰ ਸਮਾਂ ਮਿਲਦਾ ਹੈ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ, ਪਿਕਨਿਕ ਦੇ ਤੌਰ 'ਤੇ ਨਹੀਂ। ਕਦੀ ਛੁੱਟੀਆਂ ਵਾਲੇ ਦਿਨ ਹੋਣ, ਆਪਣੇ ਬੱਚਿਆਂ ਨੂੰ ਹਰਿਮੰਦਰ ਲੈ ਕੇ ਜਾਇਓ, ਚੇਤੇ ਰੱਖਿਓ ਕਿ ਉਸ ਸੱਚੇ ਪਾਤਸ਼ਾਹ ਦਾ ਦਰਬਾਰ ਹੈ, ਉਹ ਘੁੰਗਣੀਆਂ ਵੇਚਣ ਵਾਲਾ ਜਿਹਦਾ ਦੁਨੀਆਂ ਵਿੱਚ ਕੋਈ ਨਹੀਂ ਸੀ, ਅੱਜ ਤੇਰਾ ਕੋਈ ਨਾ ਹੋਵੇ, ਗੁਰੂ ਰਾਮਦਾਸ ਦੇ ਬੂਹੇ ਵਿੱਚ ਝੋਲੀ ਅੱਡੀ, ਇੱਥੇ ਸੱਜਣਾ ਘੁੰਗਣੀਆਂ ਵੇਚਣ ਵਾਲੇ ਵੀ ਪਾਤਸ਼ਾਹ ਬਣ ਜਾਂਦੇ। ਇਹ ਗੁਰੂ ਰਾਮਦਾਸ ਦਾ ਘਰ ਹੈ। ਅਤੇ ਦੂਸਰੀ ਬੇਨਤੀ, ਗੁਰੂ ਰਾਮਦਾਸ ਅੱਜ ਵੀ ਉੱਥੇ ਨੇ, ਕਦੀ ਜਾਓ ਤਾਂ ਸਹੀ, ਆਪਣੀ ਸੁਰਤ ਨੂੰ ਟਿਕਾਓ। ਦੇਖੋ, ਅਸੀਂ ਸਮਝਦੇ ਹਾਂ ਅਸੀਂ ਇਹ ਸੰਨ ਵਿੱਚ ਜੀਨੇ ਹਾਂ, ਗੁਰੂ ਰਾਮਦਾਸ 300 ਸਾਲ ਪਹਿਲਾਂ ਹੋਏ। ਪਿਆਰਿਓ, ਰੱਬ ਤੋਂ ਵਿਛੜਿਆ ਕਿੰਨੇ ਜਨਮ ਹੋ ਗਏ ਨੇ? ਜੇ ਕਰੋੜਾਂ ਜਨਮਾਂ ਦੇ ਯੁੱਗਾਂ ਤੋਂ ਰੱਬ ਤੋਂ ਵਿਛੜੇ ਹਾਂ ਤੇ ਸਾਨੂੰ ਸੁਰਤ ਕਰੋੜਾਂ ਯੁੱਗਾਂ ਤੋਂ ਵਿਛੜਿਆਂ ਨੂੰ ਰੱਬ ਨਾਲ ਮਿਲਾ ਦਿੰਦੀ ਏ, ਆਹ ਤਾਂ ਕੁਝ ਸਦੀਆਂ ਦੀ ਗੱਲ ਏ। ਤੁਸੀਂ ਸੁਰਤ ਚੁਕਾ ਕੇ ਦੇਖੋ, ਗੁਰੂ ਰਾਮਦਾਸ ਅੱਜ ਵੀ ਬੈਠੇ। ਭਾਈ ਗੁਰਦਾਸ ਨੇ ਇੱਕ ਬਚਨ ਕਿਹਾ ਹੈ, ਉਹਨਾਂ ਦੀ ਪੌੜੀ ਦੇ ਵਿੱਚ ਅਸੀਂ ਸ਼ਬਦ ਪੜ੍ਹਨੇ ਹਾਂ। ਉਹਨਾਂ ਇਹ ਨਹੀਂ ਕਿਹਾ ਕਿ ਗੁਰੂ ਰਾਮਦਾਸ ਸਨ, ਕਦੀ ਸ਼ਬਦ ਨਾ ਵਰਤੀਏ ਗੁਰੂ ਨਹੀਂ ਸਨ। ਕਹਿਣ ਲੱਗੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਇੱਥੇ ਵਾਹਵੇ ਨੂੰ ਦਲਾਵਾਂ ਲਈਆਂ ਲਾਈਆਂ ਨੇ। ਕਹਾਵੈ, ਕਹਾਵੈ ਦਾ ਮਤਲਬ ਅੱਜ ਵੀ ਕਹਾਂਦਾ ਹੈ। ਪੂਰਨ ਤਾਲ ਖਟਾਇਆ, ਤੂੰ ਜਾ ਤੇ ਸਹੀ ਅੰਮ੍ਰਿਤਸਰ ਵਿੱਚ ਜੋਤ ਜਗਾ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਿਤਾ ਜੀ ਦੇ ਕਹਿ ਅਨੁਸਾਰ ਹਰਿਮੰਦਰ ਸਾਹਿਬ ਦੀ ਉਸਾਰੀ ਸ਼ੁਰੂ ਕਰਾਈ। ਦਰਵਾਜ਼ੇ ਚਾਰ ਰੱਖੇ ਪਰ ਰਸਤਾ ਇੱਕ ਰੱਖਿਆ। ਧਿਆਨ ਦਿਓ, ਚਾਰ ਰਸਤੇ ਨਹੀਂ, ਦਰਵਾਜ਼ੇ ਚਾਰ ਨੇ, ਰਸਤਾ ਇੱਕ ਏ। ਪੂਰਬ ਤੋਂ ਆਏ, ਪੱਛਮ ਤੋਂ ਆਏ, ਦੱਖਣ ਤੋਂ ਆਏ, ਉੱਤਰ ਤੋਂ ਆਏ, ਹਿੰਦੂ ਆਏ, ਅਸਾਈ ਆਏ, ਮੁਸਾਈ ਆਏ, ਰਾਵਜੀ ਆਏ, ਇਮਾਮ ਸਾਹਿਬੀ ਆਏ, ਪਰ ਇੱਕ ਗੱਲ ਚੇਤੇ ਰੱਖੇ, ਚਾਰੇ ਦਰਵਾਜ਼ੇ ਨੇ ਚਾਰਾਂ ਦੇ ਆਉਣ ਲਈ, ਪਰ ਗੱਲ ਇੱਥੇ ਕੇਵਲ ਇੱਕ ਰੱਬ ਦੀ ਹੋਵੇ। ਗੱਲਾਂ ਦੋ ਦੀਆਂ ਨਹੀਂ, ਰਸਤਾ ਕੇਵਲ ਇੱਕ ਸਿਮਰਨ ਦਾ ਹੈ। ਧੰਨ ਗੁਰੂ ਅਰਜੁਨ ਦੇਵ ਜੀ ਨੇ ਪਹਿਲਾਂ ਹਰਿਮੰਦਰ ਸਾਹਿਬ ਤਿਆਰ ਕੀਤਾ ਤੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਕਰਾਈ ਹੈ। ਅਸੀਂ ਅੱਜ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਲਈ ਪਹਿਲਾਂ ਅਸਥਾਨ ਤਿਆਰ ਕਰੀਏ, ਫਿਰ ਗੁਰੂ ਦਾ ਪ੍ਰਕਾਸ਼ ਕੀਤਾ ਗਿਆ। ਧੰਨ ਗੁਰੂ ਅਰਜੁਨ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ, ਉਹਨਾਂ ਨੂੰ ਹਰਿਮੰਦਰ ਵਿੱਚ ਚੁਕਾ ਦਿੱਤਾ, ਆਪ ਬੀੜ ਸਾਹਿਬ ਦੀ ਲਿਖਾਈ ਸ਼ੁਰੂ ਕਰਾਈ ਹੈ। ਮੈਂ ਟੂਕ ਮਾਤਰ ਸਿਰਫ ਨਿਕਲਣਾ ਹੈ। ਭਾਈ ਗੁਰਦਾਸ ਲਿਖਾਰੀ ਨੇ, ਭਾਈ ਬੰਨੋ ਜੀ ਕਲਮ ਦਵਾਤ ਤੇ ਕਾਗਜ਼ ਦੀ ਸੇਵਾ ਕਰਦੇ ਨੇ, ਗੁਰੂ ਅਰਜੁਨ ਦੇਵ ਜੀ ਨੇ ਸਭ ਤੋਂ ਪਹਿਲਾਂ ਪਾਇਆ ਇੱਕ ਓਵੰਕਾਰ। ਗੁਰਮਖੋ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਦੁਨੀਆਂ ਵਿੱਚ ਅਨੇਕਾਂ ਧਰਮ ਗ੍ਰੰਥ ਨੇ, ਪਰ ਇੱਕ ਗੁਰੂ ਗ੍ਰੰਥ ਸਾਹਿਬ ਵਾਦ ਐਸੇ ਨੇ ਜਿਹੜੇ ਅੱਖਰ ਤੋਂ ਸ਼ੁਰੂ ਨਹੀਂ ਹੁੰਦੇ, ਜਿਹੜੇ ਅੰਕ ਤੋਂ ਸ਼ੁਰੂ ਹੁੰਦੇ। ਹਾਲਾਂਕਿ ਬਾਣੀ ਵਿੱਚ ਇੱਕ ਸ਼ਬਦ ਈੜੀ ਨੂੰ ਸਿਆਰੀ, ਕੱਕਾ ਔਂਕੜ ਇੱਕ, ਈੜੀ ਨੂੰ ਸਿਆਰੀ, ਕੱਕਾ ਮੁਕਤਾ ਇੱਕ, ਈੜੀ ਨੂੰ ਸਿਆਰੀ ਤੇ ਕੱਕੇ ਨੂੰ ਸਿਆਰੀ ਇੱਕ, ਪਰ ਗੁਰੂ ਜੀ ਨੇ ਈੜੀ ਸਿਆਰੀ ਕੱਕਾ ਪਾ ਕੇ ਇੱਕ ਨਹੀਂ ਲਿਖਿਆ, ਉਹਨਾਂ ਨੇ ਕੇਵਲ ਗਿਣਤੀ ਵਾਲਾ ਏਕਾ ਪਾਇਆ। ਈੜੀ ਸਿਆਰੀ ਕੱਕਾ ਪਾਉਂਦੇ ਤੇ ਸ਼ਾਇਦ ਇਹਦੇ ਅਰਥ ਅਸੀਂ ਦੋ ਜਾਂ ਤਿੰਨ ਕਰ ਦਿੰਦੇ, ਪਰ ਗਿਣਤੀ ਦਾ ਏਕਾ ਪਾ ਕੇ ਅਰਥ ਕਰਨੇ ਪੈਣਗੇ। ਰੱਬ ਕੇਵਲ ਇੱਕ ਹੈ, ਅਦੁੱਤੀ ਉਸ ਵਰਗਾ ਹੋਰ ਕੋਈ ਹੈ ਹੀ। ਪਰ ਸਤਿਗੁਰੂ ਨੇ ਇੱਕ ਕਿਰਪਾ ਹੋਰ ਕੀਤੀ। ਆਪ ਬਾਣੀ ਪੜ੍ਹਦੇ ਹੋ, 33 ਵਾਰ ਪੂਰਨ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲ ਆਇਆ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ 33 ਵਾਰੀ ਹੈ। ਪਰ ਆਮ ਤੌਰ ਤੇ ਮੰਗਲ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ। ਭਗਤ ਬਾਣੀ ਸ਼ੁਰੂ ਹੋਵੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੁਰੂ ਸਾਹਿਬਾਂ ਦੇ ਆਪ ਬਚਨ ਹੋਣ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕੀ ਕਾਰਨ? ਅਸੀਂ ਕਹਾਂਗੇ ਜੀ ਇਸ ਕਰਕੇ ਕਿਉਂਕਿ ਆਪਣੇ ਇਸ਼ਟ ਦਾ ਮੰਗਲ ਕੀਤਾ ਜਾਂਦਾ। ਕੇਵਲ ਇਸ਼ਟ ਦਾ ਮੰਗਲ ਨਹੀਂ, ਇਹ ਇਸ ਕਰਕੇ ਤੂੰ ਕਿਸੇ ਗੁਰੂ ਸਾਹਿਬਾਨ ਦੀ ਕਿਸੇ ਭਗਤ ਸਾਹਿਬਾਨ ਦੀ ਬਾਣੀ ਪੜ੍ਹੀ ਪਰ ਇਸ ਗੱਲ ਨੂੰ ਭੁੱਲੀ ਨਾ ਕਿ ਸਾਰੀ ਬਾਣੀ ਦਾ ਸਿਧਾਂਤ ਇਹ ਕਿ ਰੱਬ ਇੱਕ ਹੈ ਤੇ ਗੁਰਪ੍ਰਸਾਦ ਤੋਂ ਬਿਨਾਂ ਉਹਨੂੰ ਮਿਲਿਆ ਨਹੀਂ ਜਾ ਸਕਦਾ। ਵਾਰ ਵਾਰ ਚੇਤੇ ਕਰਾਉਂਦੇ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਬਾਣੀ ਲਿਖਾਉਂਦਿਆਂ ਪਹਿਲਾਂ ਨਿਤਨੇਮ ਦੀਆਂ ਬਾਣੀਆਂ ਪਰਤ ਕੇ ਸ੍ਰੀ ਰਾਗ ਆਰੰਭ ਕੀਤਾ। ਭਾਈ ਸਾਹਿਬ ਬੈਠੇ ਨੇ, ਪਹਿਲਾਂ ਰਾਗ ਸ੍ਰੀ ਰਾਗ ਸੀ, ਅੰਤਲਾ ਰਾਗ ਪ੍ਰਭਾਤੀ ਰਾਗ ਸੀ। ਸ੍ਰੀ ਰਾਗ ਦੇ ਗਾਉਣ ਦਾ ਸਮਾਂ ਰਾਤ ਦਾ ਪਹਿਲਾਂ ਪੈਰ ਹੈ ਤੇ ਪ੍ਰਭਾਤੀ ਰਾਗ ਦੇ ਗਾਉਣ ਦਾ ਸਮਾਂ ਅੰਮ੍ਰਿਤ ਵੇਲਾ ਹੈ, ਪ੍ਰਭਾਤ ਹੈ। ਗੁਰੂ ਸਾਹਿਬ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵਿੱਚ ਵੀ ਜੀਵਨ ਰੱਖਿਆ। ਸ੍ਰੀ ਰਾਗ ਦਾ ਮਤਲਬ ਹੈ ਕਿ ਤੇਰੀ ਜ਼ਿੰਦਗੀ ਦੀ ਸ਼ੁਰੂਆਤ ਕਾਲੀ ਬੋਲੀ ਰਾਤ ਹੈ, ਤੂੰ ਸ਼ਬਦ ਦੀ ਟੇਕ ਲਈ ਪ੍ਰਭਾਤੀ ਤੱਕ ਪਹੁੰਚਦਿਆਂ ਤੇਰੀ ਜ਼ਿੰਦਗੀ ਵਿੱਚ ਪ੍ਰਭਾਤ ਜ਼ਰੂਰ ਆਏਗੀ। ਆਰੰਭ ਤਾਂ ਹਨੇਰੇ ਤੋਂ ਹੈ ਤੇ ਸੰਪੂਰਨਤਾ ਪ੍ਰਭਾਤ ਤੋਂ ਹੈ। ਜਦੋਂ ਬਾਣੀ ਲਿਖਦੇ ਨੇ ਵਡਹੰਸ ਰਾਗ ਵਿੱਚ ਪਹੁੰਚੇ, ਪਹਿਲਾਂ ਹਜ਼ੂਰ ਨੇ ਘੋੜੀਆਂ ਦਰਜ ਕੀਤੀਆਂ, ਪਰਤ ਕੇ ਅਲਾਣੀਆਂ ਦਰਜ ਕੀਤੀਆਂ, ਸਿਰਫ ਟਿਊਕ ਮਾਤਰ। ਘੋੜੀਆਂ ਇਸ ਕਰਕੇ ਭਾਵੇਂ ਦੇਹ ਨੂੰ ਘੋੜੀ ਕਿਹਾ, ਸਿੱਖਾ ਚੇਤੇ ਰੱਖੀ ਜਿੱਦਣ ਤੇਰੇ ਪੁੱਤਰ ਦਾ ਵਿਆਹ ਹੋਵੇ, ਹੋ ਸਕਦਾ ਘਰ ਵਿੱਚ ਸੁਹਾਗ ਦੀਆਂ ਘੋੜੀਆਂ ਗਾਈਆਂ ਜਾਣ, ਇਹਨਾਂ ਕੁ ਘੋੜੀਆਂ ਵਿੱਚ ਕਿਤੇ ਮਸਤ ਨਾ ਹੋ ਜਾਏ ਜਿਹਦੀ ਘੋੜੀ ਗਾਏਗੀ ਉਹਦੀ ਕੱਲ ਨੂੰ ਅਲਾਣੀ ਵੀ ਪੜੀ ਜਾਣੀ। ਘੋੜੀਆਂ ਦੇ ਨਾਲ ਅਲਾਣੀਆਂ ਇਕੱਠੀਆਂ ਨੇ। ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ, ਪਹਿਲਾਂ ਆਨੰਦ ਹੈ ਫਿਰ ਰਾਮ ਕਲੀ ਸੱਦ ਹੈ। ਇਸੇ ਤਰਤੀਬ ਵਿੱਚ ਗੁਰੂ ਸਾਹਿਬ ਨੇ ਆਪੇ ਫਰਕ ਕੀਤੇ ਹੋਣ। ਫਰਕ ਦਾ ਅਰਥ ਇਹ ਨਾ ਸਮਝਿਓ ਕਿ ਗੁਰੂ ਸਾਹਿਬ ਦੀ ਊਣਤਾਈ ਨਹੀਂ ਪਿਆਰਿਓ, ਚਾਹੀਦਾ ਇਸੀ ਤਰਤੀਬ ਅਨੁਸਾਰ ਕਿ ਗੁਰੂ ਅਮਰਦਾਸ ਜੀ ਦੇ ਆਨੰਦ ਤੋਂ ਬਾਅਦ ਗੁਰੂ ਰਾਮਦਾਸ ਜਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਆਉਂਦੀ। ਪਰ ਕੀ ਕਾਰਨ ਕਿ 40 ਪੌੜੀਆਂ ਆਨੰਦ ਸੰਪੂਰਨ ਹੋਇਆ ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਨਾਲ ਸੱਦ ਅੰਕਿਤ ਕਰ ਦਿੱਤਾ? ਇਹਦਾ ਭਾਵ ਇਹ ਸੀ, ਬਾਣੀ ਪੜ੍ਹਨ ਵਾਲਿਆ, ਜੇ ਤੇਰੇ ਕੋਲ ਅੱਜ ਆਨੰਦ ਹੈ, ਆਨੰਦ ਵਿੱਚ ਇੰਨਾ ਮਸਤ ਨਾ ਹੋ ਜਾਈ, ਤੇਰੇ ਘਰ ਰੱਬ ਦੇ ਸੱਦੇ ਆਉਣੇ ਨੇ, ਆਨੰਦ ਹੈ ਤੇ ਸੱਦੇ ਨੂੰ ਚੇਤੇ ਰੱਖੀ ਤੇ ਜਿੱਦਣ ਮੌਤ ਦਾ ਸੱਦਾ ਆ ਜਾ ਉਦਣ ਆਨੰਦ ਨੂੰ ਚੇਤੇ ਰੱਖੀ। ਘੋੜੀਆਂ ਤੇ ਅਲਾਣੀਆਂ, ਸੱਦ ਤੇ ਆਨੰਦ ਦੋਨੋਂ ਇਕੱਠੇ ਰੱਖ ਦਿੱਤੇ। ਮੇਰੇ ਕਿਰਪਾਲੂ ਦਾਤਾ ਜੀ ਨੇ ਕੈਸੀ ਰਹਿਮਤ ਕੀਤੀ, ਪਿਤਾ ਗੁਰੂ ਕੋਲੋਂ ਰਹਿਮਤਾਂ ਲਈਆਂ, ਨਾਨੇ ਗੁਰੂ ਨੇ ਕਿਹਾ ਸੀ ਠਹਿਰ ਓਏ ਥਾਲ ਦੇ ਮਾਲਕਾਂ, ਅੱਜ ਥਾਲ ਦੁਨੀਆਂ ਲਈ ਪਰੋਸ ਦਿੱਤਾ। ਜਦੋਂ ਥਾਲ ਪਰੋਸਿਆ, ਇਸ ਭੋਜਨ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਕੋਈ ਵੀ ਮਿਲਾਵਟ ਨਹੀਂ ਖੋਣ ਦਿੱਤੀ। ਚਾਰ ਭਗਤ ਆਏ, ਕਾਨਾ ਆਇਆ, ਪੀਲੂ ਛੱਜੂ ਤੇ ਸਾਹ ਹੁਸੈਨ ਆਇਆ। ਹਜ਼ੂਰ ਨੇ ਪੂਰਾ ਥਾਲ ਪਰੋਸ ਕੇ ਅੰਤ ਵਿੱਚ ਕਹਿ ਦਿੱਤਾ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ। ਪਰ ਪਿਆਰਿਓ, ਇਸ ਥਾਲ ਨੂੰ ਕੱਲਾ ਪੂਜੀ ਨਾ ਜਾਓ, ਇਸ ਥਾਲ ਨੂੰ ਕੇਵਲ ਰੁਮਾਲ ਹੀ ਨਾ ਭੇਟ ਕਰੋ। ਕਹਿਣ ਲੱਗੇ ਥਾਲ ਮੈਂ ਪਰੋਸ ਚੱਲਿਆ, ਇਹਦੇ ਵਿੱਚੋਂ ਤੁਸੀਂ ਸ਼ਬਦ ਨੂੰ ਛਕਿਓ, ਜੇ ਛਕੋਗੇ ਤੇ ਤੁਹਾਡਾ ਉਧਾਰ ਜ਼ਰੂਰ ਹੋਵੇਗਾ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨ ਜਾਈ, ਨਿਤ ਨਿਤ ਰੱਖ ਉਰਧਾਰੂ। ਹਜ਼ੂਰ ਨੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਤੇ ਵਾਰ ਨੇ ਜਾਈਏ ਆਪਣੇ ਸੱਚੀ ਸਰਕਾਰ ਤੋਂ। ਪਹਿਲਾਂ ਗੁਰੂ ਸਾਹਿਬ ਦਾ ਗ੍ਰੰਥੀ ਸਾਹਿਬ, ਭਾਵੇਂ ਅੱਜ ਲੋਕ ਸਾਡੀ ਇਸ ਪਦਵੀ ਨੂੰ ਨਹੀਂ ਸਮਝਦੇ। ਖਿਮਾ ਕਰਿਓ ਮੈਨੂੰ, ਕਈ ਵਾਰੀ ਅਸੀਂ ਆਪਣੀ ਖੌਂ ਵਿੱਚ ਇਹ ਸਮਝਨੇ ਸ਼ਾਇਦ ਗ੍ਰੰਥੀ ਸਾਡਾ ਗੁਲਾਮ ਹੈ। ਨਹੀਂ ਗੁਰੂ ਕੇ ਸਿੱਖਾਂ, ਗ੍ਰੰਥੀ ਸਾਹਿਬ ਵੀ ਗ੍ਰੰਥ ਦੀ ਹੀ ਉਸਤ ਕਰੇ ਤੇ ਪ੍ਰਬੰਧਕ ਨੂੰ ਸਮਝ ਪੈ ਜਾਏ ਇਹ ਉਹ ਤਖਤ ਹੈ, ਉਹ ਗੱਦੀ ਹੈ ਜਿੱਥੇ 98 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਸਾਹਿਬ ਨੂੰ ਗ੍ਰੰਥੀ ਸਾਹਿਬ ਬਣਾਇਆ ਗਿਆ ਸੀ। ਕਿਉਂਕਿ ਬਾਬਾ ਬੁੱਢਾ ਸਾਹਿਬ ਦਾ ਜਨਮ 1506 ਦਾ ਹੈ। ਜਿਸ ਦਿਨ ਪ੍ਰਕਾਸ਼ ਕੀਤਾ ਗਿਆ ਉਸ ਦਿਨ 1604 ਸੀ। 98 ਸਾਲ ਦੇ ਬਿਰਧ ਬਾਬੇ ਨੂੰ ਗੁਰੂ ਗ੍ਰੰਥ ਸਾਹਿਬ ਦਾ ਗ੍ਰੰਥੀ ਸਾਹਿਬ ਥਾਪਿਆ ਗਿਆ। ਗੁਰੂ ਅਰਜੁਨ ਦੇਵ ਜੀ ਨੇ ਗ੍ਰੰਥ ਸਾਹਿਬ ਗੁਰੂ ਦਾ ਪ੍ਰਕਾਸ਼ ਕਰ ਦਿੱਤਾ। ਪਿਆਰਿਓ, ਇੱਥੇ ਫਿਰ ਘਟਨਾਵਾਂ ਸ਼ੁਰੂ ਹੁੰਦੀਆਂ ਨੇ ਸ਼ਹਾਦਤ ਵਾਲੇ ਪਾਸੇ। ਤਪਾਣ ਦਾ ਯਤਨ ਅੱਜ ਤੱਕ ਕੀਤਾ ਗਿਆ। ਹੁਣ ਇੱਧਰ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਧੰਨ ਗੁਰੂ ਅਰਜੁਨ ਦੇਵ ਆਪਣੇ ਘਰ ਦੇ ਵਿੱਚ ਬਿਰਾਜਮਾਨ ਨੇ। ਤਿਰਥੀਏ ਨੇ ਪੂਰਾ ਜ਼ੋਰ ਲਾਇਆ, ਕੋਈ ਵਾਹ ਨਹੀਂ ਚੱਲੀ। ਅਖੀਰ ਤੇ ਦੋ ਬੰਦੇ ਕਦੀ ਨਾ ਭੁੱਲਿਓ। ਅਸੀਂ ਆਮ ਤੌਰ ਤੇ ਇਕੱਲੇ ਚੰਦੂ ਦਾ ਜ਼ਿਕਰ ਕਰਨੇ ਆ, ਇੱਕ ਸ਼ੇਖ ਅਹਿਮਦ ਸਰਹੰਦੀ ਨਕਸ਼ਬੰਦੀ ਲਹਿਰ ਦਾ ਆਗੂ ਤੇ ਦੂਜਾ ਸ਼ੇਖ ਅਹਿਮਦ ਬੁਖਾਰੀ, ਸ਼ੇਖ ਫਰੀਦ ਬੁਖਾਰੀ ਜਿਹਨੂੰ ਮੁਰਤਜ਼ਾ ਖਾਂ ਦੀ ਉਪਾਧੀ ਦਿੱਤੀ ਗਈ ਸੀ। ਇਹ ਦੋ ਬੰਦਿਆਂ ਦਾ ਸਭ ਤੋਂ ਵੱਡਾ ਹੱਥ ਸੀ ਮੇਰੇ ਗੁਰੂ ਅਰਜੁਨ ਦੇਵ ਨੂੰ ਸ਼ਹੀਦ ਕਰਾਉਣ ਵਿੱਚ। ਪਿਰਥੀਆ ਘਰੇਲੂ ਕੁਝ ਵੀ ਝਗੜਾ ਸੀ, ਚੰਦੂ ਦਾ ਕੁਝ ਹੱਥ ਸੀ, ਮੁਰਤਜ਼ਾ ਖਾਂ, ਸ਼ੇਖ ਅਹਿਮਦ ਸਰਹੰਦੀ ਤੇ ਅਸਲ ਵਿੱਚ ਖੁਦ ਜਹਾਂਗੀਰ ਵੀ ਇੰਨਾ ਮੁਤਸਰ ਵਿੱਚ ਆ ਚੁੱਕਾ ਸੀ ਕਿ ਉਹਦੀ ਖੁਦ ਲਿਖਤ ਕਹਿੰਦੀ ਏ ਕਿ ਮੈਂ ਗੋਇੰਦਵਾਲ ਸਾਹਿਬ ਦੇ ਕਿਨਾਰੇ ਅਰਜੁਨ ਨਾਮ ਦਾ ਇੱਕ ਹਿੰਦੂ, ਉਹਨੇ ਸ਼ਬਦ ਇਹ ਕਹੇ ਨੇ ਤੁਝਕੇ ਜਹਾਂਗੀਰੀ ਵਿੱਚ ਜਿਹੜਾ ਝੂਠ ਦੀ ਦੁਕਾਨ ਬਣਾਈ ਬੈਠਾ ਹੈ, ਮੁੱਦਤਾਂ ਤੋਂ ਮੇਰੀ ਇੱਛਾ ਸੀ ਮੈਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿਆਂ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਇਹਨਾਂ ਉੱਤੇ ਦੋਸ਼ ਕੀ ਲਾਏ ਗਏ? ਉਹਦੇ ਵਿੱਚੋਂ ਦੋ ਦੋਸ਼ ਹਨ। ਪਹਿਲਾ ਦੋਸ਼ ਇਹ ਸੀ ਕਿ ਤੁਸੀਂ ਜਹਾਂਗੀਰ ਦੇ ਪੁੱਤਰ ਖੁਸਰੋ ਦੀ ਮਦਦ ਕੀਤੀ, ਉਹਨੂੰ ਲੰਗਰ ਵਿੱਚ ਬਿਠਾ ਕੇ ਪ੍ਰਸ਼ਾਦ ਪਾਣੀ ਛਕਾਇਆ। ਦੂਜਾ ਦੋਸ਼ ਸੀ ਕਿ ਤੁਸੀਂ ਰੁਪਈਏ ਨਾਲ ਉਹਦੀ ਮਦਦ ਕੀਤੀ। ਇਸੇ ਨਾਲ ਇੱਕ ਦੋਸ਼ ਲਾਉਂਦੇ ਸਨ ਕਿ ਜਿਸ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੁਸੀਂ ਕੀਤਾ ਹੈ ਇਹਦੇ ਵਿੱਚ ਤੁਸੀਂ ਕਈ ਸ਼ਬਦ ਐਸੇ ਦਰਜ ਕੀਤੇ ਨੇ ਜਿਹੜੇ ਸਾਡੀ ਖੇਚੀ ਪੈ ਕਰਦੇ ਨੇ, ਹਾਲਾਂਕਿ ਐਸੀ ਬਾਤ ਹੈ ਨਹੀਂ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਇਹਨਾਂ ਦੀ ਗ੍ਰਿਫਤਾਰੀ ਦੇ ਵਰੰਟ ਲਾਹੌਰ ਤੋਂ ਜਾਰੀ ਕੀਤੇ ਗਏ। ਜਹਾਂਗੀਰ ਆਪ ਇਹਨਾਂ ਵਰੰਟਾਂ ਨੂੰ ਜਾਰੀ ਕਰਨ ਵਾਲਾ ਸੀ। ਇਹ ਸ਼ਬਦ ਸਨ ਕਿ ਮੁਰਤਜ਼ਾ ਖਾਂ ਦੇ ਹਵਾਲੇ ਗੁਰੂ ਅਰਜੁਨ ਦੇਵ ਜੀ ਦਾ ਪਰਿਵਾਰ, ਇਹਨਾਂ ਦੀ ਜ਼ਮੀਨ, ਇਹਨਾਂ ਦੀ ਜਾਇਦਾਦ ਜ਼ਬਤ ਕੀਤੀ ਜਾਏ। ਪਰ ਜ਼ਮੀਨ ਜਾਇਦਾਦ ਨਹੀਂ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੇ ਕੋਲ ਅੰਮ੍ਰਿਤਸਰ ਦੀ ਧਰਤੀ ਤੇ ਗ੍ਰਿਫਤਾਰੀ ਦਾ ਇਹ ਸੰਦੇਸ਼ ਲੈ ਕੇ ਪਹੁੰਚੇ ਹਨ। ਅੱਜ ਧਿਆਨ ਦਿਆ ਜੇ, ਜਿਸ ਗੁਰੂ ਨੂੰ ਸਾਰੀ ਜ਼ਿੰਦਗੀ ਤਪਾਣ ਦਾ ਯਤਨ ਕਰਦੇ ਰਹੇ, ਉਸ ਸਤਿਗੁਰੂ ਜੀ ਦਾ ਅੱਜ ਵੀ ਪੂਰਨ ਤੌਰ ਤੇ ਅੰਦਰ ਠੰਡਾ ਹੈ। ਹਜ਼ੂਰ ਨੂੰ ਲਾਹੌਰ ਬੁਲਾਇਆ ਗਿਆ। ਮੇਰੇ ਕਿਰਪਾਲੂ ਦਾਤਾ ਨੇ ਇੱਕ ਰਾਤ ਇਹ ਸੰਦੇਸ਼ ਮਿਲਣ ਤੋਂ ਬਾਅਦ ਅੰਮ੍ਰਿਤਸਰ ਬਤੀਤ ਕੀਤੀ। ਸਵੇਰੇ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕੀਤਾ, ਮਾਤ ਗੰਗਾ ਜੀ ਆਪਣੇ ਮਹਿਲ ਨੂੰ ਮਿਲੇ। ਗੁਰੂ ਅਰਜੁਨ ਦੇਵ ਜੀ ਦੇ ਸ਼ਬਦ ਸਨ ਕਿ ਸੰਸਾਰ ਇੱਕ ਤਿਣਕਿਆਂ ਦੇ ਪਰਿਵਾਰ ਦੀ ਤਰ੍ਹਾਂ ਹੈ, ਉਸ ਦਾ ਹੁਕਮ, ਉਸ ਦੀ ਰਜ਼ਾ, ਉਹਦੇ ਭਾਣੇ ਵਿੱਚ ਚੱਲਣਾ ਹੀ ਜ਼ਿੰਦਗੀ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹਜ਼ੂਰ ਹਰਿਮੰਦਰ ਆਏ, ਹਰਿਮੰਦਰ ਦੀ ਪਰਿਕਰਮਾ ਕੀਤੀ, ਨਮਸਕਾਰ ਇੱਕ ਥਾਂ ਤੇ ਕੀਤੀ। ਬਾਹਰ ਨਿਕਲੇ ਬਾਬਾ ਬੁੱਢਾ ਸਾਹਿਬ, ਭਾਈ ਸਾਹਿਬ ਭਾਈ ਗੁਰਦਾਸ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਪਿਤਾ ਗੁਰੂ ਦੇ ਸਾਹਮਣੇ ਖਲੋਤੇ ਸਨ। ਪਿਆਰਿਓ, ਕਹਿਣਾ ਸ਼ਹੀਦੀ ਨੂੰ ਬਹੁਤ ਸੌਖਾ ਹੈ, ਆਪ ਸੁਣ ਕੇ ਚਲੇ ਜਾਓਗੇ ਬਹੁਤ ਸੌਖਾ ਹੈ, ਪਰ ਕਦੀ ਆਪਣੀ ਸੁਰਤ ਨਾਲ ਦੇਖੋ ਕਿ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਅੰਮ੍ਰਿਤਸਰ ਦੀ ਧਰਤੀ ਤੇ ਆਪਣੇ ਪੁੱਤਰ ਨੂੰ ਮੁਖਾਤਬ ਕਰਕੇ ਸ਼ਬਦ ਕਹਿੰਦੇ ਨੇ ਬੇਟਾ। ਬਾਬਾ ਬੁੱਢਾ ਸਾਹਿਬ ਵੱਲ ਇਸ਼ਾਰਾ ਕਰਕੇ, ਇਹ ਆਦਿ ਸਿੱਖ ਨੇ ਕੋਈ ਵੀ ਕੰਮ ਕਰਨਾ ਇਹਨਾਂ ਦੀ ਸਲਾਹ ਜ਼ਰੂਰ ਲੈਣੀ, ਇਹ ਆਦਿ ਸਿੱਖ ਨੇ ਜੋ ਕਹਿਣ ਇਹਨਾਂ ਦੀ ਗੱਲ ਨੂੰ ਪ੍ਰਵਾਨ ਕਰਨਾ। ਤੇ ਉਸ ਵੇਲੇ ਸਿੱਖ ਸੰਗਤਾਂ ਬੈਰਾਗ ਵਿੱਚ ਸਨ, ਕੁਛ ਕਹਿਣ ਲੱਗੇ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਅਸੀਂ ਆਪ ਜੀ ਦੇ ਨਾਲ ਲਾਹੌਰ ਜਾਵਾਂਗੇ। ਕਿਰਪਾਲੂ ਦਾਤਾ ਜੀ ਨੇ ਕਿਹਾ, ਕਹਿਣ ਲੱਗੇ, ਖਾਵੰਦ ਦੀ ਰਜ਼ਾ ਹੈ, ਰੱਬ ਦੀ ਰਜ਼ਾ, ਅਸੀਂ ਲਾਹੌਰ ਜਾਣਾ। ਤੁਰਕਾਂ ਨੇ ਖੁਜਤ ਕਰਨੀ ਹੈ, ਅਸੀਂ ਸਰੀਰ ਦਾ ਠੀਕਰਾ ਭੰਨ ਦੇਣਾ ਹੈ। ਹਜ਼ੂਰ ਕਹਿਣ ਲੱਗੇ, ਖਾਵੰਦ ਦੀ ਰਜ਼ਾ ਨੂੰ ਮੰਨਣਾ ਹੀ ਸੁੱਖ ਹੈ। ਜਦੋਂ ਦਾਤਾਰ ਚੱਲਣ ਲੱਗੇ ਤੇ ਪੰਜ ਸਿੱਖ ਮੇਰੇ ਗੁਰੂ ਅਰਜਨ ਦੇਵ ਜੀ ਦੇ ਨਾਲ ਚੱਲੇ। ਪਿਆਰਿਓ, ਅੰਮ੍ਰਿਤਸਰ ਦੀ ਸੰਗਤ ਵਿਦਿਆ ਕਰਨ ਆਈ, ਆਖਰ ਉਹਨਾਂ ਸਿੱਖਾਂ ਦੇ ਉੱਤੇ ਕੀ ਬੀਤਦੀ ਹੋਵੇਗੀ ਜਿਨ੍ਹਾਂ ਨੂੰ ਮੇਰੇ ਦਾਤੇ ਨੇ ਆਪਣੀ ਸੰਗਤ ਦਾ ਪਿਆਰ ਦਿੱਤਾ, ਕੀਰਤਨ ਦੀਆਂ ਝੜੀਆਂ ਲਾਈਆਂ, ਜਿਨ੍ਹਾਂ ਨੂੰ ਮੇਰੇ ਦਾਤੇ ਨੇ ਜੀ ਦਾਨ ਬਖਸ਼ਿਆ, ਤੇ ਜਿਸ ਨੇ ਤਪਦੇ ਹੋਏ ਹਿਰਦਿਆਂ ਲਈ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਿੱਤੀ। ਅੰਮ੍ਰਿਤਸਰ ਤੋਂ ਪੰਜ ਸਿੱਖ ਨਾਲ ਲੈ, ਭਾਈ ਵਿਧੀ ਚੰਦ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ, ਤੇ ਪੰਜਵੇਂ ਸਿੱਖ ਲੈ ਸਨ ਭਾਈ ਸਾਹਿਬ ਭਾਈ ਲੰਗਾਹ ਜੀ। ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਪੈੜਾ, ਭਾਈ ਪੁਰਾਣਾ ਤੇ ਭਾਈ ਲੰਗਾਹ, ਪੰਜੇ ਸਿੱਖ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਗਏ ਨੇ। ਅੱਜ ਤੱਕਿਓ, ਕਦੀ ਉਹ ਸਮਾਂ ਆਇਆ ਜਿਸ ਦਿਨ ਵਿਆਹ ਵੇਲੇ ਪਿਤਾ ਗੁਰੂ ਨੇ ਕਿਹਾ ਸੀ, ਬੇਟਾ ਸਾਡਾ ਹੁਕਮ ਹੈ ਲਾਹੌਰ ਜਾਓ, ਉਸ ਦਿਨ ਕਿਹਾ ਸੀ, ਪਿਤਾ ਜੀ ਇਹ ਖੁਸ਼ੀ ਦਾ ਕੰਮ ਹੈ, ਮੈਂ ਲਾਹੌਰ ਜਾਵਾਂਗਾ ਤੇ ਜੇ ਕਿਤੇ ਉੱਥੇ ਜਿੰਦ ਵੀ ਕੁਰਬਾਨ ਕਰਨੀ ਪਏ, ਮੈਂ ਤੁਹਾਡੀ ਰਜ਼ਾ ਨੂੰ ਮਿਲ ਕੇ ਜਿੰਦ ਕੁਰਬਾਨ ਕਰਨ ਵੀ ਜਾਵਾਂ। ਅੱਜ ਸੱਚੇ ਪਾਤਸ਼ਾਹ ਲਾਹੌਰ ਪਹੁੰਚੇ ਨੇ, ਸਿੱਖ ਦੇ ਘਰ ਵਿੱਚ ਟਿਕਾਣਾ ਕੀਤਾ ਹੈ। ਇੱਕ ਦਿਨ ਦੀ ਗੱਲ ਨਹੀਂ, ਉੱਥੇ ਪੰਜ ਦਿਨ ਦੇ ਤਸੀਏ ਨੇ। ਜੇਠ ਦਾ ਮਕੀਨਾ ਤਪਦਾ ਪਿਆ, ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਹਿ ਦਿੱਤਾ ਕਿ ਯਾਸਾਂ ਵਾ ਸਿਆਸਤ ਦੇ ਕਾਨੂੰਨ ਅਨੁਸਾਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਜਾਏ। ਯਾਸਾਂ ਦਾ ਕਾਨੂੰਨ ਚੰਗੇਜ਼ ਖਾਨ ਨੇ ਤਿਆਰ ਕੀਤਾ ਸੀ। ਉਹਨੇ ਇੱਕ ਬਕੀ ਦਰਦ ਸੀ ਫਕੀਰ, ਉਹ ਕਹਿੰਦੇ ਨੇ ਜਦੋਂ ਫਕੀਰਾਂ ਨੂੰ ਰੱਬ ਦੇ ਰੰਗ ਵਿੱਚ ਰਤਿਆਂ ਹੋਇਆਂ ਨੂੰ ਮਾਰਨਾ ਹੋਵੇ, ਇਸ ਢੰਗ ਨਾਲ ਮਾਰੋ ਕਿ ਉਹਨਾਂ ਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ, ਕਿਉਂਕਿ ਉਹਨਾਂ ਦੇ ਜਿਸਮ ਦੇ ਖੂਨ ਦੇ ਤੁਪਕੇ ਵਿੱਚੋਂ ਹਜ਼ਾਰਾਂ ਉਹਨਾਂ ਵਰਗੇ ਸ਼ਹੀਦ ਪੈਦਾ ਹੁੰਦੇ। ਹਜ਼ੂਰ ਨੂੰ ਸਾਹਮਣੇ ਬਿਠਾ ਦੋ ਤਿੰਨ ਗੱਲਾਂ ਕਹੀਆਂ ਗਈਆਂ। ਪਹਿਲਾ ਬਚਨੇ ਕਿਹਾ ਗਿਆ ਕਿ ਤੁਸੀਂ ਖੁਸਰੋ ਨੂੰ ਪ੍ਰਸ਼ਾਦ ਪਾਣੀ ਛਕਾਇਆ। ਵੈਸੇ ਖੁਥਾ ਖੋਜ ਦਾ ਮੁਥਾਜ ਹੈ ਕਿ ਖੁਸਰੋ ਗੁਰੂ ਦਰਬਾਰ ਵਿੱਚ ਆਇਆ ਵੀ ਨਹੀਂ। ਕਹਿਣ ਲੱਗੇ, ਤੁਸੀਂ ਖੁਸਰੋ ਦੀ ਰੁਪਈਏ ਨਾਲ ਮਦਦ ਕੀਤੀ ਤੇ ਤੁਹਾਨੂੰ 2 ਲੱਖ ਰੁਪਈਆ ਜੁਰਮਾਨਾ ਲਾਇਆ ਜਾਂਦਾ, ਤੁਸੀਂ ਸਰਕਾਰ ਨੂੰ ਜੁਰਮਾਨਾ ਭਰੋ ਤੇ ਤਾਂ ਛੁੱਟੋਗੇ। ਮੇਰੇ ਗੁਰੂ ਅਰਜਨ ਦੇਵ ਜੀ ਦਾ ਉੱਤਰ ਸੀ ਕਿ ਖੁਸਰੋ ਜੇ ਆ ਕੇ ਰੋਟੀ ਖਾ ਗਿਆ, ਜਹਾਂਗੀਰ ਨੂੰ ਪੁੱਛੋ ਕਦੀ ਤੇਰਾ ਬਾਪ ਇਸ ਦਰਬਾਰ ਵਿੱਚ ਪ੍ਰਸ਼ਾਦਾ ਛਕ ਕੇ ਨਹੀਂ ਗਿਆ, ਕਦੀ ਤੇਰੇ ਬਾਪ ਨੇ ਇਸ ਘਰ ਦੇ ਵਿੱਚ ਆ ਕੇ ਸਜਦੇ ਨਹੀਂ ਕੀਤੇ। ਜੇ 2 ਲੱਖ ਜੁਰਮਾਨੇ ਦੀ ਗੱਲ ਹੈ, ਇਸ ਰੁਪਈਏ ਨਾਲ ਕੋੜੀ ਆਸ਼ਰਮ ਮੈਂ ਬਣਾ ਚੱਲਿਆ, ਇਸ ਰੁਪਈਏ ਨਾਲ ਬੌਲੀਆਂ ਤੇ ਖੂਹ ਲਵਾ ਦਿੱਤੇ ਨੇ, ਇਸ ਰੁਪਈਏ ਨਾਲ ਦੁਖੀਆਂ ਦੇ ਦਰਦ ਵੰਡਾਏ ਜਾਣਗੇ। ਜੇ ਕੋ ਰੁਪਈਆ, ਇਸ ਸੰਗਤ ਦਾ ਰੁਪਈਆ ਜੁਰਮਾਨੇ ਭਰਨ ਵਾਸਤੇ ਨਹੀਂ, ਇਹ ਤਾਂ ਗੁਰੂ ਕੀ ਸੰਗਤ ਦੀ ਸੇਵਾ ਸੰਭਾਲ ਵਾਸਤੇ, ਜੁਰਮਾਨਾ ਨਹੀਂ ਭਰਿਆ ਜਾਏਗਾ। ਦੂਜੀ ਗੱਲ ਉਹਨਾਂ ਕਹੀ ਕਿ ਜਿਹੜਾ ਗ੍ਰੰਥ ਤੁਸੀਂ ਤਿਆਰ ਕੀਤਾ ਹੈ, ਇਹਦੇ ਵਿੱਚ ਸਾਡੇ ਕਹਿਣ ਮੁਤਾਬਕ ਕੋਈ ਨਾ ਕੋਈ ਸ਼ਬਦ ਹੋਰ ਪਾਏ ਜਾਣ। ਮੇਰੇ ਗੁਰੂ ਅਰਜਨ ਦੇਵ ਜੀ ਨੇ ਕਿਹਾ, ਜੋ ਕੁਝ ਸੀ ਉਹ ਅਸੀਂ ਪਾ ਦਿੱਤਾ। ਕਹਿਣ ਲੱਗੇ, ਸਾਡੀ ਮਰਜ਼ੀ ਅਨੁਸਾਰ ਇਹਦੇ ਵਿੱਚ ਅਸੀਂ ਸੁਣਿਆ ਹੈ ਇਸਲਾਮ ਦੀ ਤੋਹੀਨ ਦੇ ਸ਼ਬਦ ਨੇ। ਮੇਰੇ ਗੁਰੂ ਅਰਜਨ ਸਾਹਿਬ ਨੇ ਕਿਹਾ, ਤੁਸੀਂ ਸੁਣਿਆ ਹੀ ਹੈ, ਅਸਲ ਵਿੱਚ ਪੜ੍ਹਿਆ ਨਹੀਂ। ਜਿੱਦਣ ਪੜੋਗੇ ਤੇ ਆਵਾਜ਼ ਆਏਗੀ, ਉੱਠ ਫਰੀਦਾ ਉਜੂ ਸਾਜ, ਸੁਭਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਫਰੀਦਾ, ਬੇਨਿਵਾਜਾ ਕੁੱਤਿਆਂ ਇਹ ਨਾ ਭਲੀ ਰੀਤ, ਕਵੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਆਵਾਜ਼ ਆਏਗੀ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਆਵਾਜ਼ ਆਏਗੀ, ਖਾਕ ਨੂਰ ਕਰ ਦੰਗ ਆਲਮ ਦੁਨੀਆ, ਅਸਮਾਨ ਜ਼ਮੀਨ ਦਰਖਤ ਆਪ ਪੈਦਾਇਸ਼ ਖੁਦਾਏ। ਪਰ ਉਹਨਾਂ ਪਾਪੀਆਂ ਤੇ ਅਸਰ ਕੀ ਸੀ? ਹਜ਼ੂਰ ਨੇ ਕਿਹਾ, ਇਸ ਬਾਣੀ ਵਿੱਚ ਇੱਕ ਸ਼ਬਦ ਵੀ ਦਬਾਅ ਹੇਠ ਆ ਕੇ ਨਹੀਂ ਲਿਖਿਆ ਜਾਏਗਾ। ਤੇ ਮੈਂ ਕਹਿੰਦਾ, ਗੁਰੂ ਅਰਜੁਨ ਸਾਹਿਬ ਦੇ ਚਰਨਾਂ ਤੋਂ ਕੁਰਬਾਨ ਜਾਓ ਸਿੱਖੋ। ਹਰ ਮਾਂ ਆਪਣੇ ਬੱਚੇ ਲਈ ਤੰਦਰੁਸਤੀ ਵਾਸਤੇ ਸ਼ੁੱਧ ਭੋਜਨ ਸਿਖਾਉਂਦੀ ਏ। ਸਿੱਖਾਂ ਤੇਰੀ ਆਤਮਾ ਨੂੰ ਬਲਵਾਨ ਕਰਨ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਵੀ ਮਿਲਾਵਟ ਦਾ ਨਹੀਂ ਜਾਣ ਦਿੱਤਾ, ਤੈਨੂੰ ਉਹ ਭੋਜਨ ਦਿੱਤਾ ਜਿਹਦੇ ਖਾਣ ਨਾਲ ਤੇਰਾ ਆਤਮਕ ਜੀਵਨ ਬਣੇ। ਹਜ਼ੂਰ ਨੇ ਕਿਹਾ ਇੱਕ ਸ਼ਬਦ ਵੀ ਤੁਹਾਡੀ ਮਰਜ਼ੀ ਦਾ ਨਹੀਂ। ਕਹਿਣ ਲੱਗੇ ਜੇ ਸਾਡੀ ਮਰਜ਼ੀ ਦਾ ਨਹੀਂ ਤੇ ਤੁਹਾਨੂੰ ਤੱਤੀ ਤਵੀ ਤੇ ਬਿਠਾਇਆ ਜਾਏਗਾ, ਸੀਸ ਵਿੱਚ ਰੇਤਾ ਪਾਇਆ ਜਾਏਗਾ, ਉਹ ਸਾਹਮਣੇ ਦੇਖੋ ਦੇਗ ਉਬਾਲੀ ਜਾਏਗੀ। ਧੰਨ ਗੁਰੂ ਅਰਜੁਨ ਦੇਵ ਜੀ ਦਾ ਉੱਤਰ ਸੀ ਕਿ ਅਸੀਂ ਇਸ ਨੂੰ ਮਨਜ਼ੂਰ ਕਰਨੇ ਹਾਂ। ਤੱਤੀ ਤਵੀ ਮੈਨੂੰ ਪ੍ਰਵਾਨ ਹੈ, ਉਬਲਦੀ ਦੇਗ ਮੈਨੂੰ ਪ੍ਰਵਾਨ ਹੈ, ਸੀਸ ਵਿੱਚ ਪੈਂਦਾ ਹੋਇਆ ਰੇਤਾ ਮੈਨੂੰ ਪ੍ਰਵਾਨ ਹੈ, ਪਰ ਜੁਰਮਾਨੇ ਭਰਨ ਵਾਸਤੇ ਬਾਬੇ ਨਾਨਕ ਦਾ ਘਰ ਨਹੀਂ ਤੇ ਕਿਸੇ ਦੀ ਖੁਸ਼ਾਮਦ ਦੇ ਸ਼ਬਦ ਬਾਣੀ ਵਿੱਚ ਲਿਖੇ ਨਹੀਂ ਜਾ ਸਕਦੇ। ਪੰਜਾਂ ਸਿੱਖਾਂ ਨੂੰ ਵਾਹ ਕੀਤਾ। ਪੰਜ ਦਿਨ ਦੇ ਤਸੀਏ ਨੇ ਪਿਆਰਿਓ, ਇੱਕ ਦਿਨ ਦੇ ਨਹੀਂ। ਪਹਿਲਾਂ ਸੱਚੀ ਸਰਕਾਰ ਨੂੰ ਭੁੱਖਿਆ ਰੱਖਿਆ ਗਿਆ ਜਿੱਥੋਂ ਆਰੰਭਤਾ ਕੀਤੀ ਸੀ। ਹੁਕਮ ਰਜ਼ਾਈ ਚੱਲਣਾ ਕੀ ਹੈ, ਹਜ਼ੂਰ ਨੂੰ ਭੁੱਖਿਆ ਰੱਖਿਆ, ਪਰ ਅੱਜ ਫਿਰ ਉਸ ਭੁੱਖ ਵਿੱਚੋਂ ਸੁੱਖ ਸੀ। ਹਜ਼ੂਰ ਨੂੰ ਪਾਣੀ ਪੀਣ ਵਾਸਤੇ ਉਸ ਮਹੀਨੇ ਤਪਦੀ ਤਪਤ ਵਿੱਚ ਗਰਮੀ ਵਿੱਚ ਪੀਣ ਲਈ ਜਲ ਨਾ ਦਿੱਤਾ ਗਿਆ। ਪਾਣੀ ਤੋਂ ਬਿਨਾਂ ਵੀ ਸੱਚੀ ਸਰਕਾਰ ਰਹੇ। ਅੱਜ ਮੇਰੇ ਸਤਿਗੁਰੂ ਲਈ ਸਭ ਤੋਂ ਪਹਿਲਾਂ ਚੁੰਬਾ ਚੁੱਲ੍ਹਾ ਪੱਟ ਕੇ ਲੱਕੜਾਂ ਬਾਲੀਆਂ, ਉੱਤੇ ਤਵੀ ਰੱਖ ਦਿੱਤੀ ਗਈ। ਜਦੋਂ ਤਵੀ ਪੂਰਨ ਤੌਰ ਤੇ ਲਾਲ ਹੋਈ, ਉਹ ਦੇਖੋ ਬੀਬੀ ਭਾਨੀ ਦਾ ਲਾਲ ਤੁਰਿਆ ਹੁੰਦਾ। ਧੰਨ ਗੁਰੂ ਅਰਜੁਨ ਦੇਵ ਸੱਚਾ ਸਿਰਜਣਹਾਰਾ, ਸਾਡੇ ਅੰਦਰ ਨੂੰ ਠੰਡ ਦੇਣ ਵਾਲਾ ਦਾਤਾ, ਜਿਹਨੂੰ ਸਾਰੀ ਜ਼ਿੰਦਗੀ ਤਪਾਉਣਾ ਚਾਹੁੰਦੇ ਨੇ ਤਪੇ ਨਹੀਂ। ਅੱਜ ਗੁਰੂ ਅਰਜੁਨ ਦੇਵ ਜੀ ਲਈ ਤਵੀ ਲਾਲ ਸੁਰਖ ਹੋ ਚੁੱਕੀ ਹੈ। ਸੱਚੇ ਪਾਤਸ਼ਾਹ ਕੋਲ ਆਏ, ਪਿਆਰਿਓ ਤਵੀ ਦੇ ਕੋਲ ਪਹੁੰਚੇ ਨੇ। ਕਦੀ ਆਪਣੀ ਸੁਰਤ ਨਾਲ ਤੱਕਿਓ, ਮੈਂ ਪਿਛਲੇ ਦਿਨੀ ਅਰਜ਼ ਕੀਤੀ ਹੈ, ਅਸੀਂ ਕਦੀ ਗੁਰੂ ਦਾ ਪੁਰਬ ਮਨਾਉਂਦੇ ਹਾਂ ਪਰ ਗੁਰੂ ਨੂੰ ਨਹੀਂ ਮਨਾਉਂਦੇ। ਆਪ ਗੁਰਮੁਖੋ ਇਕਾਗਰਤਾ ਬਖਸ਼ੋ। ਆ ਪਹੁੰਚਿਆ ਸੱਚੇ ਪਾਤਸ਼ਾਹ ਜੀ ਨੂੰ ਦੇਖ ਕੇ ਫਕੀਰ ਦਾ ਅੰਦਰ ਪਹੁੰਚ ਗਿਆ। ਕਹਿਣ ਲੱਗਾ ਉਹ ਰਹਿਮਤਾਂ ਦੇ ਸਾਈਆਂ, ਠੰਡ ਦੇ ਪਹਾੜ, ਲੋਕਾਂ ਦੇ ਅੰਦਰ ਨੂੰ ਠੰਡਿਆਂ ਕਰਨ ਵਾਲਿਆ, ਅੱਜ ਇਹ ਕੀ ਭਾਣੇ ਪਿਆ ਵਰਤਾਨੇ। ਹਜ਼ੂਰ ਨੇ ਉੱਤੇ ਸ਼ਬਦ ਕਹਿ, ਸਾਈ ਜੀ ਇੱਕ ਨੀਂਹ ਤੁਸੀਂ ਰੱਖੀ ਸੀ, ਇੱਕ ਨੀਂਹ ਅਸੀਂ ਅੱਜ ਆਪ ਰੱਖਣ ਲੱਗੇ। ਪੁੱਛਿਆ ਕੀ? ਕਹਿਣ ਲੱਗੇ ਪਰ ਦੇਖੋ ਤੁਸੀਂ ਹਰਿਮੰਦਰ ਦੀ ਨੀਂਹ ਰੱਖੀ, ਮੈਂ ਤੇ ਮੇਰੇ ਸਿੱਖ ਪ੍ਰਸੰਨ ਸਾਂ। ਅਸੀਂ ਮਿਰਦੰਗ ਤੇ ਸਿਰੰਦੇ ਵਜਾ ਕੇ ਬਾਣੀ ਗਾਈ ਤੇ ਅਸੀਂ ਨੀਂਹ ਰੱਖਣ ਲੱਗੇ ਹਾਂ, ਤੁਹਾਡੀਆਂ ਅੱਖਾਂ ਵਿੱਚ ਨੀਰ ਕਿਉਂ? ਕਹਿਣ ਲੱਗੇ ਤੁਸੀਂ ਹਰਿਮੰਦਰ ਦੀ ਨੀਂਹ ਰੱਖੀ, ਅਸੀਂ ਸ਼ਹੀਦਾਂ ਦੇ ਮਹੱਲ ਦੀ ਨੀਂਹ ਰੱਖਣ ਲੱਗੇ ਹਾਂ। ਮੇਰੀ ਚਮੜੀ ਨੂੰ ਨਾ ਤੱਕੋ ਸਾਈ ਜੀ, ਮੇਰੇ ਅੰਦਰ ਨੂੰ ਦੇਖੋ, ਮੇਰਾ ਅੰਦਰ ਅੱਜ ਵੀ ਠੰਡਾ ਹੈ। ਇੱਥੇ ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ। ਉਹ ਕਹਿੰਦਾ ਚਾਰੋਂ ਤਰਫ ਅੱਗ ਬਰਸੇ, ਸੇਖ ਸੀ ਥਨ ਤਨ ਸਾੜਦਾ। ਚਾਰੋਂ ਤਰਫ ਅੱਗ ਬਰਸੇ, ਸੇਖ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਥਾ ਸੱਚੀ ਸਰਕਾਰ ਦਾ। ਸਾਈ ਮੀਆਂ ਮੀਰ ਦਿੱਠਾ, ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ, ਚੀਕ ਤੇ ਢਾਹੀ ਮਾਰਦਾ। ਹੁਣ ਸਤਿਗੁਰੂ ਕਿਹਾ ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਾਮ, ਸ਼ਾਂਤ ਹੈ ਹਰ ਨਾਮ ਸੇ। ਤਨ ਸੜਦਾ ਪਰ ਮੇਰੇ ਅੰਦਰ ਨੂੰ ਤਾਂ ਦੇਖ, ਮੇਰਾ ਅੰਦਰ ਉਹੀ ਹੈ ਜਿਹੜਾ ਹਰਿਮੰਦਰ ਵਿੱਚ ਗਾ ਰਿਹਾ ਸੀ ਕਿ ਕੱਲ ਤਾਤੀ ਠਾਂਡਾ ਹਰਨਾਮ। ਮੇਰੇ ਅੰਦਰ ਦਾ ਸੁੱਖ ਉਹੀ ਏ ਜਿਹੜਾ ਕਹਿ ਰਿਹਾ ਸੀ ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟੀ ਧਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ। ਮੇਰਾ ਅੰਦਰ ਉਹੀ ਹੈ ਜਿਹੜਾ ਅੰਮ੍ਰਿਤ ਬਾਣੀ ਲਿਖਾਂਦਾ ਸੀ ਕਿ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ, ਪੰਥ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਹੈ ਦੇਖ ਨਿਹਾਲੀ। ਗੁਰਮਖੋ ਧੰਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠੇ। ਇੱਥੇ ਪਾਂਧੀ ਨਨਕਾਣਵੀ ਸਾਹਿਬ ਨੇ ਇੱਕ ਸ਼ਬਦ ਬੜਾ ਭਾਵਪੂਰਤ ਕਿਹਾ ਹੈ। ਉਹ ਕਹਿੰਦਾ ਦੁਨੀਆਂ ਦੇ ਲੋਕੋ, ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ। ਧੰਨ ਗੁਰੂ ਅਰਜੁਨ ਦੇਵ ਜੀ, ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਸੇ ਪਵਾ ਰਿਹਾ ਸੀ ਕਈ ਪੈਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤ ਮਈ ਦੇ ਪੂਰਨੇ ਪਾ ਰਿਹਾ ਸੀ। ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਫਿਰ ਵੀ ਸਤ ਨਾਮ ਵਾਹਿਗੁਰੂ ਗਾ ਰਿਹਾ ਸੀ। ਸੀਨਾ ਜੱਗ ਦਾ ਤਪਦਾ ਠਾਰਨੇ ਨੂੰ, ਤਨ ਆਪਣਾ ਸਾੜ ਵਿਖਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ। ਇਹ ਤਾਂ ਆਤਮ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਨੀ ਗਾਉਣ ਵਾਲੀ। ਤਨ ਗੁਰੂ ਅਰਜੁਨ ਦੇਵ, ਇਹ ਤਾਂ ਆਤਮ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਨੀ ਗਾਉਣ ਵਾਲੀ। ਮੇਰੀ ਸੱਚੀ ਸਰਕਾਰ ਨੂੰ ਤੱਤੀ ਤਵੀ ਦੇ ਉੱਤੇ ਬਿਠਾ, ਸੀਤ ਵਿੱਚ ਰੇਤਾ ਪਾ ਦਿੱਤਾ। ਹੁਣ ਹਜ਼ੂਰ ਨੂੰ ਉਠਾਇਆ ਇੱਥੋਂ, ਉਬਲਦੀ ਪਈ ਸੀ ਦੇਗ, ਤੱਤੀ ਤਵੀ ਰੇਤਾ ਉਬਲਦੀ ਹੋਈ ਦੇਗ ਵਿੱਚ ਲਿਆਏ। ਫਿਰ ਪੁੱਛਿਆ, ਪਰ ਸੱਚੇ ਪਾਤਸ਼ਾਹ ਕੁਛ ਨਹੀਂ ਬੋਲੇ। ਅੰਦਰੋਂ ਗੰਭੀਰ ਨੇ, ਪਿਆਰਿਓ ਦੇਗ ਵਿੱਚ ਬਿਠਾ ਦਿੱਤਾ, ਉੱਪਰ ਢੱਕਣ ਦੇ ਦਿੱਤਾ ਹੈ, ਹੁਣ ਤੱਕਿਓ ਅਸੀਂ ਦੇਖਾਂਗੇ ਵੀ ਆਖਰ ਇੰਨਾ ਕੁਝ ਵਾਪਰ ਗਿਆ। ਪਰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਰੱਬ ਦੀ ਰਜ਼ਾ ਵਿੱਚ ਟਿਕੇ ਰਹੇ। ਅਸੀਂ ਸਾਰੇ ਕਹਿੰਦੇ ਹਾਂ ਕਿ ਗੁਰੂ ਅਰਜੁਨ ਦੇਵ ਸ਼ਹੀਦਾਂ ਦੇ ਸਰਤਾਜ ਨੇ, ਤੇ ਮੈਂ ਅਰਜ਼ ਕਰਾਂ ਉਹ ਸ਼ਹੀਦਾਂ ਦੇ ਸਰਤਾਜ ਕਿਉਂ ਨੇ? ਸਿਆਣੇ ਸੱਜਣੇ ਜਾਣਦੇ ਨੇ ਕਿ ਦੋ ਸਮੇਂ ਆਏ ਨੇ, ਪ੍ਰਹਿਲਾਦ ਦੇ ਸਾਹਮਣੇ ਅੱਗ ਆਈ, ਪਰ ਸਿਆਣੇ ਦੱਸਦੇ ਨੇ, ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਗਿਰ ਤਲ ਜਲ ਜਵਾਲਾ ਪੈ ਰਾਖੋ ਰਾਜਾ ਰਾਮ ਮਾਇਆ ਤੇਰੀ। ਅੱਗ ਵੀ ਆਪਣਾ ਸੁਭਾਅ ਬਦਲ ਗਈ। ਇਬਰਾਹਿਮ ਦੇ ਸਾਹਮਣੇ ਆਏ ਸਨ ਭਖਦੇ ਹੋਏ ਅੰਗਿਆਰੇ, ਉਹ ਫੁੱਲ ਬਣ ਗਏ। ਲੋਕ ਕਹਿੰਦੇ ਨੇ ਕਿ ਪ੍ਰਹਿਲਾਦ ਜੇ ਅੱਗ ਸੁਭਾਅ ਨਾ ਬਦਲਦੀ ਤੇ ਪ੍ਰਹਿਲਾਦ ਤੇ ਕੀ ਬੀਤਦੀ? ਜੇ ਗਰਮ ਹੋਏ ਸੁਰਖ ਕੋਲੇ ਲਾਲ ਠੰਡੇ ਨਾ ਹੁੰਦੇ, ਗੁਲਾਬ ਨਾ ਬਣਦੇ, ਤੀ ਇਬਰਾਹਿਮ ਤੇ ਕੀ ਬਦਲਦੀ ਬੀਤਦੀ? ਪਰ ਧੰਨ ਗੁਰੂ ਅਰਜੁਨ ਸਾਹਿਬ ਨੇ ਕਿਹਾ, ਨਹੀਂ ਦੁਨੀਆਂ ਦੇ ਲੋਕੋ, ਜੇ ਰੱਬ ਨੂੰ ਇੱਜ਼ਤ ਕਰੀਏ ਤੇ ਤੱਤੀ ਤਵੀ ਸੁਭਾਅ ਨਾ ਬਦਲੇ ਤੇ ਇੱਜ਼ਤ ਕਰਨ ਵਾਲਾ ਤਾਂ ਵੀ ਪ੍ਰਵਾਨ ਹੋ ਜਾਂਦਾ ਹੈ। ਜੇ ਅੱਗ ਸੁਭਾਅ ਨਾ ਬਦਲੇ ਤੇ ਤੱਤੀ ਤਵੀ ਤੇ ਬੈਠ ਕੇ ਰੱਬ ਤੇ ਗੀਤ ਗਾਉਣ ਵਾਲਾ ਉਹ ਕੇਵਲ ਗੁਰੂ ਅਰਜੁਨ ਦੇਵ ਜੀ ਹੈ। ਧੰਨ ਗੁਰੂ ਅਰਜੁਨ ਦੇਵ ਉਬਲਦੀ ਦੇਗ ਵਿੱਚ ਬਿਠਾਏ ਗਏ। ਤੇ ਮੈਂ ਕਈ ਵਾਰੀ ਸੋਚਦਾ, ਅੱਗ ਤੂੰ ਸਾਡੇ ਨਾਲ ਸ਼ੁਰੂਆਤ ਕੀਤੀ, ਇਸ ਗੱਲ ਨੂੰ ਕਹਿਣ ਵਿੱਚ ਕੋਈ ਦੋ ਰਾਵਾਂ ਨਹੀਂ। ਮੇਰੀ ਜ਼ਬਾਨ ਬੰਦ ਹੋ ਜਾਏਗੀ, ਪਰ ਤਵਾਰੀਖ ਦੇ ਪੰਨੇ ਕੌਣ ਬੰਦ ਕਰੇਗਾ? ਤਿੰਨ ਸ਼ਹਿਰ ਸਾਨੂੰ ਕਦੀ ਨਹੀਂ ਭੁੱਲਣੇ, ਲਾਹੌਰ ਨਹੀਂ ਭੁੱਲਣਾ ਮੇਰਾ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬਿਠਾਇਆ, ਦਿੱਲੀ ਨਹੀਂ ਭੁੱਲਣੀ ਮੇਰੇ ਗੁਰੂ ਦੇ ਸੀਸ ਨੂੰ ਕਲਮ ਕੀਤਾ ਗਿਆ, ਸਰਹੰਦ ਨਹੀਂ ਭੁੱਲਣੀ ਮੇਰੇ ਗੁਰੂ ਕੇ ਲਾਲਾ ਨੂੰ ਸ਼ਹੀਦ ਕੀਤਾ ਗਿਆ। ਦੇਖੋ ਹੁਣ ਅੱਗ ਦਾ ਨਾਂ ਕੈਸਾ ਹੈ, ਅੱਗ ਪਰਤ ਪਰਤ ਕੇ ਸਿੱਖ ਨੂੰ ਪਰਖਣ ਆਉਂਦੀ ਏ, ਕਦੀ ਤੱਤੀ ਤਵੀ ਬਣ ਕੇ ਆਉਂਦੀ ਏ, ਕਦੀ ਉਬਲਦੀ ਦੇਗ ਬਣ ਕੇ ਆਉਂਦੀ ਏ, ਕਦੀ ਜੰਡ ਬਣ ਕੇ ਆਉਂਦੀ ਏ, ਕਦੀ ਇਹ ਤਪਦੇ ਹੋਏ ਭੱਟ ਬਣ ਕੇ ਆਉਂਦੀ ਹੈ, ਪਤਾ ਨਹੀਂ ਇਹਦਾ ਸੁਭਾਅ ਕੀ ਹੈ, ਕਦੀ ਪੈਟਰੋਲ ਤੇ ਟਾਇਰ ਬਣ ਕੇ ਆਉਂਦੀ ਹੈ। ਸ਼ਾਇਦ ਇਸ ਅੱਗ ਨੂੰ ਪਤਾ ਨਹੀਂ ਕਿ ਇਹ ਤਾਂ ਉਹਦੇ ਪੁੱਤਰ ਨੇ ਜਿਹੜਾ ਤੱਤੀ ਤਵੀ ਤੇ ਬੈਠ ਕੇ ਵੀ ਰੱਬ ਦੇ ਗੀਤ ਪਿਆ ਗਾਉਂਦਾ ਸੀ। ਸਾਡੀਆਂ ਅੰਦਰ ਗੁਰੂ ਅਰਜੁਨ ਦੇਵ ਜੀ ਦਾ ਖੂਨ ਹੈ। ਇੱਥੇ ਕੁੰਦਨ ਜੀ ਇੱਕ ਕਵੀ ਹੋਏ ਨੇ, ਉਹਨਾਂ ਨੇ ਸ਼ਬਦ ਬੜੇ ਭਾਵਪੂਰਤ ਕਹਿੰਦੇ ਨੇ, ਜਦੋਂ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਬੈਠੇ ਨੇ, ਉਹਦੇ ਖਿਆਲ ਨੇ ਹਜ਼ੂਰ ਨੂੰ ਦੇਖ ਕੇ ਸਾਈ ਮੀਆਂ ਮੀਰ ਨੇ ਜਦੋਂ ਇਹ ਕਿਹਾ, ਦਾਤਾਰ ਇਹ ਕੀ? ਕਹਿਣ ਲੱਗੇ, ਨਰੋਇਆ ਬੀਜ ਪਾ ਚੱਲਿਆ, ਚੇਤੇ ਰੱਖੀ ਮੇਰੇ ਇਸ ਬੀਜ ਵਿੱਚੋਂ ਇੱਕ ਰੁੱਖ ਨਿਕਲੇਗਾ, ਮੇਰੇ ਇਸ ਰੁੱਖ ਦਾ ਇੱਕ ਫਲ ਭਰਿਆ ਹੋਵੇਗਾ, ਉਹ ਚਾਂਦਨੀ ਚੌਂਕ ਵਿੱਚ ਸ਼ਹੀਦ ਹੋਵੇਗਾ। ਮੇਰੇ ਇਸ ਬੂਟੇ ਦੇ ਦੋ ਫਲ ਤੋੜੇਗਾ ਕੋਈ, ਚੇਤੇ ਰੱਖੀ ਚਮਕੌਰ ਦੀ ਜੂਹ ਵਿੱਚ ਸ਼ਹੀਦ ਹੋਣਗੇ, ਪਰ ਇਸ ਬੂਟੇ ਨੂੰ ਅਜੇ ਅੱਧ ਖਿੜੇ ਫੁੱਲ ਲੱਗੇ ਹੋਣਗੇ, ਜਿਹੜੇ ਖਿੜੇ ਵੀ ਨਹੀਂ ਹੋਣੇ ਉਹਨਾਂ ਨੂੰ ਸਰਹੰਦ ਦੀਆਂ ਨੀਆਂ ਵਿੱਚ ਕੋਈ ਚਿਣੇਗਾ, ਪਰ ਇਹ ਜਿਹੜਾ ਬੀਜ ਮੈਂ ਪਾ ਚੱਲਿਆ ਇਹ ਸਿੱਖਾਂ ਦੇ ਸਾਹਮਣੇ ਅੱਗ ਆਉਂਦੀ ਰਹੇਗੀ, ਪਰ ਇਸ ਬੂਟੇ ਨੇ ਸੁੱਕਣਾ ਨਹੀਂ, ਕਿਉਂਕਿ ਮੇਰੇ ਸ਼ਹੀਦਾਂ ਦਾ ਖੂਨ ਇਹਦੇ ਵਿੱਚ ਕਦੀ ਮੁੱਕਣਾ ਨਹੀਂ। ਉਹਨਾਂ ਨੇ ਸ਼ਬਦ ਬੜੇ ਸੋਹਣੇ ਕਹੇ ਨੇ, ਕੁੰਦਨ ਜੀ ਦੇ ਸ਼ਬਦ ਨੇ। ਕਹਿਣ ਲੱਗੇ, ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ, ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖੁੱਲਰ ਜਾਣਗੇ ਇਉਂ ਸੰਸਾਰ ਅੰਦਰ। ਕੋਈ ਚਾਂਦਨੀ ਚੌਂਕ ਨੂੰ ਭਾਗ ਲਾਤੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਉੱਠੂ ਚਮਕੌਰ ਦੀ ਜੂਹ ਸਾਰੀ, ٹوٹے جدوں تو رت بہار اندر اد کھڑے گی توڑ کے ٹانیاں تو چڑھ دے گا کوئی دیوار اندر بنی رہے گی سدا بہار اس تے لاگے خزاں نے اس دے ٹکنا نہیں لگی آن تے انہاں نے ٹکنا نہیں کیونکہ خون کی ہی داندا مکنا نہیں اس بوٹے نے کدی بھی سکنا نہیں میرے سچے پاتشاہ اج ابلدی دیگ وچ بیٹھے بھائی گرداس نے پانچ دنوں دے تسیاں تے پانچ ادھارنا دتیاں نے پیارے وہ اندر کتنے ٹکیا ہے وہ لکھتے ہیں کہ گرو ارجن دیو اج بھی اسی طرح پریم وچ بھجے نے جویں ہرمندر وچ بیٹھ کے پرماتما دے گیت پہ گاؤندے سن گرو ارجن دیو اج بھی اس طرح پیار پہ کرتے ہیں جویں مچھلی پانی نو نے پی کرتی ہے تتی توی تے بیٹھے نے اج درشن بھی اسی طرح نے جویں پتنگا جوت تو قربان پیا ہوندا ہے شبد تے سرد دا ابھیاس بھی وہ ہے جویں مرگ تیر وج جائے تاں بھی شبد ول جاندا ہے تے سچے پاتشاہ تتی توی تے بیٹھ کے بھی شبد نال جڑے کہن لگے انہاں دی پریت مچھلی والی ہے انہاں دے درشن پتنگے والے نے انہاں دی سروت شبد سرد دی کھیڈ ایک مرگ والی ہے پیارے انہاں دی سمادھی ایک پورے والی ہے ایسی بس نہیں اج پنجویں رات سکھ پنجے کول کھلوتے نے بیراگ وچ بھجے تے گرو ارجن دیو اج پنجویں رات بھی اپدیش پہ دیندے نے تے ببیے دی طرح پکار پکار کے کہندے نے نام تو ود ہور کتے بھی ٹھنڈ نہیں بھائی صاحب نے پانچ دنوں دے تسیے تے پانچ تکاں وچ کہن لگے رہندے گر دریاؤ وچ مین کلین کھیت نربانی درشن دیکھ پتنگ جوں جوتی اندر جوت سمانی شبد سرت لب مرگ جوں پیڑ پئی چت اور نہ آنی چرن کمل مل پور جوں سکھ سمپٹ وچ رہن وکھانی گر اپدیش نہ وسرے بابیے جوں آخ وکھانی گرمخ سکھ پھل پرم رس سہج سماد ساد سنگ جانی کہندے نے آؤ سکھو اج ہاتھ جوڑ کے کہہ دیو گرو ارجن بٹو قربانی تن گرو ارجن دیو تمہارے تو قربان جاواں اج پنجویں رات بتیت ہوئی سچے پاتشاہ پپیے دی طرح اپدیش دیندے رہے پیارو ایتھے اتہاس کہندا ہے تپے ہوئے شریر نو پجے ہوئے شریر دا ماس ٹلک چکا سی کنا کو دردناک سین ہوے گا میں کہنا یہ کیول منو کتھا نہیں یہ تتھا کتھا نہیں یہ کیول متھ نہیں تن گرو ارجن دیو سچے پاتشاہ کرپالو جی اج تن دیا کھڈیاں کیول دس دیا نے ماس ٹل گیا ہے شریر سڑ چکا ہے تے جس سیٹ وچ ریتا پیا ہے اج چہرے اتنے کی واپری ہوئے گی راوی دے کنارے جان لگے بھائی پرانے نے سچے پاتشاہ جی نو اپنے ہتھاں نال باواں تو پکڑیا ہے تن گرو ارجن دیو انہاں نو سہارا بھائی پرانے نے دتا بھائی بدھی چند نے دتا ایستا ایستا تردے پے نے اتھے ایک شبد بڑا بھاوپورت کیا اردو دا کہ ودوان ہے وہ کہندا لوک دیکھتے نے لاہور دیاں گلیاں وچ کھلوتے او دیکھو ماتا پانی دا لال جاندا پیا تپان والیو تسی ساری زندگی تپایا تسی ساری زندگی تپان دے باوجود نہ تپیا تتی توی تے تپان دا یتن کیتا اج بھی نہیں تپیا اخیر تے ٹھنڈی راوی ول جاندے پیو تانوں سمجھ پے جائے کتے کہ گرو ارجن دیو جی دا اندر ٹھنڈا ہے حضور کرپالو جی نے جدو دیکھیا تے اس ویلے پھر سامنے آئے کہن لگے اجے بھی حضور نے کیا ہوں تو کچھ ہے ہی نہیں وہ شبد سن کہ چیتے رکھو تسی اچھی خویلی دیاں دیواراں وچ سانو بند کیتا تسی اگ دیاں لپٹاں وچ توی تپائی تسی اگ دے بھانبڑ اتے دیگ ابالی تسی تپتی ریت میرے سیت وچ پائی پر ایک گل دھیان وچ رکھو کہ اے دنیا دے لوگو کہ تسی میری ظالم اپنی طاقت نال آواز نو دبان دا یتن کیتا ہے پر میرے جان دی دیر ہے میرے پتر نے دو کرپانا پانیاں نے چیتے رکھو توی تپان والیو میرے پتر دے کرپانا دی چال تسی چل نہیں سکنے ਸ਼ਬਦ ਸਨ, ਮੇਰੀ ਸਦਾ ਕੋ ਦਬਾਨਾ ਤੋ ਮੁਮਕਿਨ ਹੈ। ਇਹ ਹੀ ਹੈ ਨਾ ਗੁਰੂ ਅਰਜਨ ਦੇਵ ਦੀ ਆਵਾਜ਼ ਦਬਾ ਦਿਆਂਗੇ, ਮੇਰੀ ਸਦਾ ਕੋ ਦਬਾਨਾ ਤੋ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਫਸੀਲੋ ਆਤ ਸ਼ਾਹ ਆਹਨ ਬਹੁਤ ਬੁਲੰਦ ਸਹੀ, ਕੰਧਾਂ ਬੜੀਆਂ ਉੱਚੀਆਂ ਨੇ, ਅੱਗ ਦੀਆਂ ਲਾਟਾਂ ਬੜੀਆਂ ਉੱਚੀਆਂ ਨੇ। ਫਸੀਲੇ ਆਤ ਚੋ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ। ਮੇਰੇ ਖਿਆਲੋ ਕੀ ਪਰਵਾਜ ਰੋਕਨੇ ਵਾਲੋ, ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਕਿਸੇ ਦੀ ਤਾਕਤ ਨਹੀਂ ਮੇਰੇ ਪੁੱਤਰ ਦੀ ਤਲਵਾਰ ਨੂੰ ਰੋਕ ਸਕੇ। ਸਿਰਜਣਹਾਰਾ ਮੇਰਾ ਗੁਰੂ ਰਾਵੀ ਦੇ ਕਿਨਾਰੇ ਗਿਆ, ਅਖੀਰਲੇ ਚਰਨ ਭਾਈ ਪੁਰਾਣਾ ਜੀ ਨੇ ਧੋਤੇ ਸਨ। ਸੱਚੇ ਪਾਤਸ਼ਾਹ ਦੇ ਚਰਨ ਧੋਤੇ, ਰਾਵੀ ਦਾ ਨਿਰਮਲ ਨੀਰ, ਠੰਡਾ ਨੀਰ। ਹਜ਼ੂਰ ਕਿਰਪਾਲੂ ਜੀ ਇਸ਼ਨਾਨ ਕਰਨ ਲੱਗੇ, ਤਪਿਆ ਹੋਇਆ ਤਨ ਠੰਡੇ ਜਲ ਵਿੱਚ ਇਸ਼ਨਾਨ ਕੀਤਾ। ਉਹ ਸਰੀਰ, ਉਹ ਪਵਿੱਤਰ ਦੇਹ ਜਿਹੜੀ 5 ਦਿਨ ਦੇ ਤਸੀਏ ਪਈ ਝੱਲਦੀ ਸੀ, ਅੱਜ ਉਹ ਰਸਨਾ ਫਿਰ ਕਹਿ ਰਹੀ ਸੀ ਕਿ ਬਿਸਰ ਗਈ ਸਭ ਤਾਤ ਪਰਾਈ, ਸਭ ਤੇ ਸਾਧ ਸੰਗਤ ਮੋਏ ਪਾਈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਉਹ ਰਸਨਾ ਕਹਿ ਰਹੀ ਸੀ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਖਾ, ਮੇਲ ਕੀਓ ਮੇਰੇ ਰਾਜਨ। ਉਹ ਰਸਨਾ ਕਹਿ ਰਹੀ ਸੀ ਕਿ ਦੁੱਖ ਨਹੀਂ ਸਭ ਸੁਖੀ ਹੈ ਰੇ, ਦੁੱਖ ਨਹੀਂ ਅੰਦਰ ਦਾ ਸੁਖ ਹੈ। ਕਿਰਪਾਲੂ ਦਾਤਾ ਜੀ ਰਾਵੀ ਦੇ ਜਲ ਵਿੱਚ ਇਸ਼ਨਾਨ ਕੀਤਾ, ਜਿਵੇਂ ਪਾਣੀ ਪਾਣੀ ਵਿੱਚ ਮਿਲਦਾ ਹੈ। ਉਸੇ ਵੇਲੇ ਮੇਰੇ ਗੁਰੂ ਅਰਜਨ ਦੇਵ ਇਸ 5 ਭੂਤਕ ਸਰੀਰ ਨੂੰ ਤਿਆਗ ਕੇ ਸੂਰਜ ਕਿਰਨ ਮਿਲੇ, ਜਲ ਕਾ ਜਲ ਕੂਵਾ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀ ਆ ਰਾਮ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮੇਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਸ ਖਾਵੰਦ ਦੀ ਰਗਾ ਨੂੰ ਸੱਤ ਬਚਨ ਕਰਕੇ ਮੰਨ ਕੇ ਚਲੇ ਗਏ। ਮੇਰੇ ਗੁਰੂ ਨਾਨਕ ਸਾਹਿਬ ਨੇ ਪਹਿਲਾ ਸਬਕ ਦਿੱਤਾ ਸਿੱਖਾਂ, ਹੁਕਮ ਰਜ਼ਾਈ ਚੱਲਣਾ, ਤੇ ਮੇਰੇ ਗੁਰੂ ਨੇ ਉਸ ਹੁਕਮ ਨੂੰ ਮੰਨ ਕੇ ਦਿਖਾਇਆ, ਸਬਰ ਨਾਲ ਰਜ਼ਾ ਨੂੰ ਮੰਨ ਕੇ ਦਿਖਾਇਆ, ਤੇ ਰਜ਼ਾ ਨੂੰ ਮੰਨਣ ਤੋਂ ਬਾਅਦ ਸਾਈਂ ਦੇ ਸ਼ੁਕਰ ਵੀ ਜੁੜੇ, ਤੇ ਅੱਜ ਪੱਟ ਆਏ। ਪੱਟ ਮੇਰੇ ਗੁਰੂ ਅਰਜਨ ਦੇਵ ਦੀ ਸਿਫਤ ਕਰਨ ਲੱਗੇ, ਉੱਚੀ ਆਵਾਜ਼ ਵਿੱਚ ਕਹਿਣ ਲੱਗੇ, ਦੁਨੀਆਂ ਦੇ ਲੋਗੋ ਜਗ ਔਰ ਨਾ ਯਾਹੇ ਮਹਾਤਮ ਮੈਂ, ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੁੱਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ, ਇਹ ਪਦਤ ਤੇ ਮਤ ਚੁੱਕੈ ਰੇ ਮਨ, ਭੇਦ ਵਿਭੇਦ ਨਾ ਜਾਣ ਦਿਓ, ਪਰ ਤਚ ਹਿਰਦੈ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਕਹਿ ਰਹੇ ਸਨ, ਜਬ ਲਓ ਨੀ ਪਾਗ ਲਿਲਾਰ ਉਦੈ, ਤਬ ਲਓ ਭਰਮ ਤੇ ਫਿਰ ਤੇ ਬਹੁ ਧਾਇਓ, ਕਲ ਕੋਰ ਸਮੁੰਦਰ ਮੈਂ ਬੂਢ ਤੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਪਥਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਹਿ ਰਹੇ ਸਨ, ਧਰਨ ਗਗਨ ਨਵ ਖੰਡ ਮੈਂ, ਜੋਤ ਸਵਰੂਪੀ ਰਹੋ ਭਰ ਭਨ ਮਥਰਾ, ਕਛ ਭੇਦ ਨਹੀਂ ਗੁਰੂ ਅਰਜੁਨ ਪ੍ਰਤੱਖ ਹਰ। ਬਾਬਾ ਸੱਤਾ ਜੀ ਕਹਿ ਰਹੇ ਸਨ ਕਿ ਚਾਰੇ ਜਾਗੇ ਚੌ ਜੁਗੀ, ਪੰਚਾਇਨ ਆਪੇ ਹੋਵਾਂ, ਆਪੀ ਮੈਂ ਆਪ ਸਾਜੋਨ, ਆਪੇ ਹੀ ਥੰਮ ਖਲੋਵਾਂ, ਆਪੇ ਪੱਟੀ ਕਲਮ ਆਪ, ਆਪ ਲਿਖਣ ਹਾਰਾ ਹੋਵਾਂ, ਸਭ ਉਮਤ ਆਵਣ ਜਾਵਣੀ, ਆਪੇ ਕੀ ਨਵਾਂ ਨਰੋਵਾਂ। ਪਰ ਦੁਨੀਆਂ ਦੇ ਲੋਕੋ ਕੇਵਲ ਤੱਤੀ ਤਵੀ ਨਹੀਂ, ਕਰੋ ਦਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚੋਂ, ਤਖਤ ਬੈਠਾ ਅਰਜੁਨ ਗੁਰੂ, ਸਤਿਗੁਰ ਕਾ ਖਿਵੈ ਚੰਦੋਵਾ, ਉਗ ਬਣੋ ਤੈ ਆਥ ਬਣੋ, ਚੋ ਚੱਕੀ ਕੀਨ ਲੋਵਾ, ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਵਾ, ਦੂਣੀ ਚੌਣੀ ਕਰਾਂ ਮਾਤ ਸੱਚੇ ਕਾ ਸੱਚਾ ਢੋਵਾ। ਆਓ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਮਨਾਉਣ ਵਾਲੇ ਸਿੱਖੋ, ਜੇ ਗੁਰੂ ਅਰਜੁਨ ਸਾਹਿਬ ਨੂੰ ਪਿਆਰ ਕਰਦੇ ਹੋ, ਧਿਆਨ ਰੱਖਿਓ, ਤਨ ਨੂੰ ਤਪਾ ਗਏ, ਤੱਤੀਆਂ ਤਮੀਆਂ ਤੇ ਬਿਠਾ ਗਏ, ਪਰ ਗੁਰੂ ਅਰਜਨ ਦੇਵ ਜੀ ਦਾ ਹਿਰਦਾ ਅਜੇ ਵੀ ਸਾਡੇ ਕੋਲ ਹੈ। ਆਪ ਪੁੱਛੋਗੇ ਕਿਹੜਾ ਹੈ? ਉਹ ਹਿਰਦਾ ਹੈ ਗੁਰੂ ਕਾ ਸ਼ਬਦ। ਸ਼ਬਦ ਵਿੱਚ ਆਪਣੇ ਹਿਰਦੇ ਨੂੰ ਮਿਲਾਓ, ਤੇ ਅੰਦਰ ਦੀ ਠੰਡ ਮਿਲੇਗੀ। ਤਪੇ ਹੋਵੇ ਮਨ ਨਾਲ, ਕਦੀ ਤਪਿਆ ਹੋਵਾ ਹਿਰਦਾ, ਸੁਖਮਨੀ ਪੜੋ ਅੰਦਰ ਨੂੰ ਠੰਡ ਪਏਗੀ। ਬਿਲਾਵਲ ਪੜੋ ਅੰਦਰ ਨੂੰ ਠੰਡ ਪਏਗੀ। ਸੋਰਚ ਪੜੋ ਅੰਦਰ ਨੂੰ ਠੰਡ ਪਏਗੀ। ਗੁਰੂ ਅਰਜਨ ਦੇਵ ਜੀ ਦੇ ਹਿਰਦੇ ਨੂੰ ਜੇ ਪਿਆਰ ਕਰਨੇ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੁੜੀਏ, ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਸਕੀਏ। ਬਸ ਹੁਕਮ ਨੂੰ ਰਜ਼ਾ ਨੂੰ ਮੰਨਣ ਦੀ ਜਾਂਚ ਆ ਜਾਏ। ਇਹ ਹੀ ਕਾਰਨ ਜਿਹੜਾ ਸ਼ਬਦ ਰਾਹੀਂ ਹੁਕਮ ਨੂੰ ਮੰਨਦਾ ਹੈ, ਰਜ਼ਾ ਨੂੰ ਮੰਨਦਾ ਹੈ, ਉਹਦੀ ਜ਼ਿੰਦਗੀ ਵਿੱਚ ਦੁੱਖ ਵੀ ਸੁੱਖ ਬਣ ਜਾਂਦਾ ਹੈ, ਤੇ ਜਿਹੜਾ ਰਜ਼ਾ ਨਹੀਂ ਮੰਨਦਾ ਉਹਦੇ ਲਈ ਸੁੱਖ ਵੀ ਕਲੇਸ਼ ਬਣ ਜਾਂਦੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਪ ਸਮੂਹ ਸੰਗਤ ਦਾ ਪੋਟਾਨ ਕੋਟ ਧੰਨਵਾਦ, ਖਾਸ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਸੇਵਕ ਜਥਾ, ਜਿਨ੍ਹਾਂ ਵੀਰਾਂ ਨੇ ਇਹ ਥੋੜੇ ਸਮੇਂ ਵਿੱਚ ਪ੍ਰੋਗਰਾਮ ਉਲੀਕਿਆ, ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਾਏ। ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾਲੂ ਸਾਧ ਸੰਗਤ, ਆਪ ਜੀ ਬਖਸ਼ ਦੇਣਾ। 2 ਘੰਟੇ ਤੋਂ ਵੱਧ ਆਪ ਜੀ ਨੇ ਬੜੀ ਇਕਾਗਰਤਾ ਨਾਲ ਸਰਵਣ ਕੀਤਾ ਹੈ। ਕੇਵਲ ਮੈਂ ਸੰਖੇਪ ਜੀ ਅਰਜ ਕਰ ਸਕਿਆ, ਜੇ ਗੁਰੂ ਅਰਜਨ ਦੇਵ ਜੀ ਨੇ ਪੂਰੇ ਜੀਵਨ ਨੂੰ, ਬਾਣੀ ਨੂੰ, ਹਰਿਮੰਦਰ ਨੂੰ, ਨਾਮ ਨੂੰ, ਸੁਖਮਨੀ ਨੂੰ, ਇੱਕ ਇੱਕ ਕੰਸੈਪਟ ਉੱਤੇ ਕਈ ਕਈ ਘੰਟਿਆਂ ਦਾ ਲੈਕਚਰ ਚਾਹੀਦਾ, ਇਸ ਥੋੜੇ ਜਿਹੇ ਬਚਨਾਂ ਨੂੰ ਯਾਦੇ ਕਰਕੇ ਜਾਣਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib Western Singh Sadhar Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib Western Singh Sabha at Williams Lake. Any comments and suggestions, please call 250-392-3874.

धन जुग उधारिया गुरुदेव मलमूत गूढ़ जे मुगध होते

ਸੇਵਕ ਸਿੱਖ ਸਭ ਪੁੱਛਣਿਆ ਸਭ ਗਾਵੇ ਹਰ ਹਰ ਉੱਤਮ ਬਾਣੀ ਸਭ ਗਾਵੇ ਹਰ ਹਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਭ ਗਾਵੇ ਪਰ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਏ ਜਿਨ ਸਤਿਗੁਰ ਕੀ ਆਗਿਆ ਸਤ ਸਤ ਸਤ ਕਰਨਾ ਸੋ ਸਿੱਖ ਸਖਾ ਬੰਧਪ ਹੈ ਭਾਈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ। ਪਤਤ ਪਾਵਨ ਕਿਰਪਾ ਨਿਦਾਨ ਭਗਤ ਬਛਲ ਕੋਟਾਂ ਬ੍ਰਹਮੰਡਾਂ ਦੇ ਮਾਲਕ ਗੱਦੀ ਤੇ ਬਿਰਾਜਮਾਨ ਚਬਰ ਤਾਕਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਸਵਾਈਮਾਨ ਖਾਲਸਾ ਸਾਹਿਬ ਸੰਗਤ, ਸਭ ਤੋਂ ਪਹਿਲਾਂ ਸਾਡੀ ਤੇ ਆਪਣੀ ਹਾਜ਼ਰੀ ਗੁਰਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਲਵਾਵੋ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੇ ਇਤਿਹਾਸ ਦੀ ਵਾਰਤਾਲਾਪ ਸਿੱਖ ਸੰਗਤਾਂ ਦੇ ਨਾਲ ਕੀਤੀ ਜਾ ਰਹੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਸਿੱਖ ਸੰਗਤਾਂ ਆਉਂਦੀਆਂ, ਮੂੰਹਾਂ ਮੰਗੀਆਂ ਮਰਾਦਾਂ ਪਾਉਂਦੀਆਂ। ਇੱਕ ਦਿਨ ਭਾਈ ਤ੍ਰਿਲੋਕਾ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਆਇਆ, ਆਣ ਕੇ ਬੇਨਤੀ ਕੀਤੀ, ਪਾਤਸ਼ਾਹ ਕਿਰਪਾ ਕਰੋ, ਮੇਰੇ ਤੇ ਦਇਆ ਕਰੋ, ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਮਹਾਰਾਜ ਨੇ ਬਖਸ਼ਿਸ਼ ਕੀਤੀ, ਪਿਆਰਿਆ ਗੁਰੂ ਘਰ ਜਾਇਆ ਏ ਤੇ ਗੁਰੂ ਘਰ ਆਇਆ ਏ ਤੇ ਤੈਨੂੰ ਹੁਣ ਨਾਮ ਦੀ ਦਾਤ ਦਿੰਦੇ ਹਾਂ ਤੇ ਨਾਲੇ ਉਪਦੇਸ਼ ਦਿੰਦੇ ਹਾਂ। ਸਤਨਾਮ ਵਾਹਿਗੁਰੂ ਦਾ ਜਾਪ ਕਰਿਆ ਕਰੀ, ਕਿਸੇ ਦਾ ਦਿਨ ਨਾ ਦਿਖਾਈ, ਹਰ ਜੀਵ ਜਾਂ ਤੂੰ ਤੇ ਦਇਆ ਕਰਨੀ ਏ, ਕਿਰਤ ਕਰਨੀ ਏ, ਨਾਮ ਜਪਣਾ ਏ, ਵੰਡ ਚੱਕਣਾ ਏ। ਭਾਈ ਤ੍ਰਿਲੋਕਾ ਜੀ ਮਹਾਰਾਜ ਤੋਂ ਉਪਦੇਸ਼ ਲੈ ਕੇ ਕੁਝ ਦਿਨ ਗੁਰੂ ਘਰ ਦੀ ਸੇਵਾ ਕਰਕੇ, ਝਾੜੂ ਦੇ ਕੇ, ਭਾਂਡੇ ਮਾਂਜ ਕੇ, ਮਨ ਨੂੰ ਆਪਣੇ ਨੂੰ ਸੇਵਾ ਦੇ ਵਿੱਚ ਲਾ ਕੇ ਬੜਾ ਆਨੰਦਿਤ ਹੋ ਕੇ ਗਿਆ। ਗਜਨੀ ਦੇਸ਼ ਦੇ ਰਾਜੇ ਪਾਸ ਨੌਕਰੀ ਕਰਿਆ ਕਰਦਾ ਸੀ। ਸੇਵਾ ਕਰਦਿਆਂ ਕਰਦਿਆਂ ਜਦੋਂ ਐਤਕਾਰ ਦੀ ਡਿਊਟੀ ਹੁੰਦੀ ਏ, ਬਾਦਸ਼ਾਹ ਦੇ ਨਾਲ ਇੱਕ ਦਿਨ ਸ਼ਿਕਾਰ ਨੂੰ ਗਿਆ। ਸ਼ਿਕਾਰ ਕਰਦਿਆਂ ਕਰਦਿਆਂ ਨਵਾਬ ਨੇ ਆਖਿਆ ਹਿਰਨੀ ਆਉਂਦੀ ਪਈ ਏ, ਉਹਦਾ ਸ਼ਿਕਾਰ ਕਰਨਾ। ਭਾਈ ਤ੍ਰਿਲੋਕੇ ਨੇ ਆਪਣੀ ਕੱਢੀ ਤਲਵਾਰ ਹਿਰਨੀ ਦਾ ਸ਼ਿਕਾਰ ਕੀਤਾ। ਹਿਰਨੀ ਦੇ ਪੇਟ ਦੇ ਵਿੱਚ ਬੱਚੇ ਉਸਦੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਮਰ ਗਿਆ। ਭਾਈ ਤ੍ਰਿਲੋਕਾ ਜੀ ਬਰਾਗ ਦੇ ਅੰਦਰ ਆਏ, ਮਹਾਰਾਜ ਨੇ ਉਪਦੇਸ਼ ਦਿੱਤਾ ਸੀ ਹਰ ਜੀਵ ਜੰਤੂ ਤੇ ਦਇਆ ਕਰਨੀ ਹੈ, ਮੈਂ ਬਹੁਤ ਵੱਡਾ ਪਾਪ ਕਰ ਲਿਆ ਏ, ਸਤਿਗੁਰ ਮਿੱਤੇ ਕਿਰਪਾ ਕਰਨ, ਮੈਨੂੰ ਬਖਸ਼ਣ। ਬੜੇ ਤਰਲੇ ਮਿੰਨਤਾਂ ਕਰਦਾ ਏ, ਮਹਾਰਾਜ ਅੱਗੇ ਰੰਜੋਈਆਂ ਕਰਦਾ ਏ ਤੇ ਨਾਲੇ ਵਾਹਿਗੁਰੂ ਵਾਹਿਗੁਰੂ ਕਰਦਾ ਏ। ਭਾਈ ਤ੍ਰਿਲੋਕੇ ਨੇ ਸੋਚਿਆ ਹੁਣ ਨੌਕਰੀ ਵੀ ਕਰਨੀ ਏ ਤੇ ਸਤਿਗੁਰ ਦਾ ਉਪਦੇਸ਼ ਵੀ ਕਮਾਉਣਾ ਏ। ਭਾਈ ਤ੍ਰਿਲੋਕੇ ਜੀ ਨੇ ਆਪਣੀ ਤਲਵਾਰ ਦੀ ਜਗ੍ਹਾ ਲੱਕੜੀ ਦੀ ਤਲਵਾਰ ਉਹੋ ਜਿਹੀ ਬਣਾ ਕੇ ਪਹਿਨ ਲਈ। ਡਿਊਟੀ ਕਰਦਿਆਂ ਸਮਾਂ ਬੀਤਿਆ, ਜਿੱਥੇ ਚੰਗੇ ਸੁਭਾਅ ਦੇ ਬੰਦੇ ਹੁੰਦੇ ਨੇ ਮਾੜਿਆਂ ਦਾ ਵੀ ਘਾਟਾ ਨਹੀਂ। ਰਖਾਲੂਆਂ ਨੇ ਬਾਦਸ਼ਾਹ ਪਾਸ ਸ਼ਿਕਾਇਤ ਕਰ ਦਿੱਤੀ ਕਿ ਜਿਹੜਾ ਤੁਹਾਡਾ ਨਿਕਟਵਾਦੀ ਐਤਕਾਰ ਸਿਪਾਹੀ ਏ ਉਹ ਤਾਂ ਲੱਕੜ ਦੀ ਤਲਵਾਰ ਪਾ ਕੇ ਤੁਹਾਡੇ ਨਾਲ ਡਿਊਟੀ ਕਰਦਾ ਏ ਤੇ ਜੇਕਰ ਤੁਹਾਨੂੰ ਲੋੜ ਬਣੀ ਤਾਂ ਤੁਹਾਡੀ ਕੀ ਇਹ ਮਦਦ ਕਰ ਦੇਵੇਗਾ। ਬਾਦਸ਼ਾਹ ਦਾ ਸਿੱਧਾ ਨਾ ਹੌਸਲਾ ਪਿਆ ਕੇ ਤ੍ਰਿਲੋਕੇ ਨੂੰ ਸੱਦੇ, ਉਸਨੇ ਇੱਕ ਆਮ ਦਰਬਾਰ ਕੀਤਾ। ਆਮ ਦਰਬਾਰ ਦੇ ਅੰਦਰ ਸਾਰੇ ਐਤਕਾਰਾਂ ਦੇ ਸ਼ਸਤਰ ਚੈੱਕ ਕਰਨ ਵਾਸਤੇ ਉਸਨੇ ਡਿਊਟੀਆਂ ਲਗਾ ਦਿੱਤੀਆਂ। ਹਰ ਐਤਕਾਰ ਬਾਦਸ਼ਾਹ ਨੂੰ ਆਪਣਾ ਸ਼ਸਤਰ ਦਿਖਾ ਕੇ ਜਾਂਦਾ। ਹੁਣ ਭਾਈ ਤ੍ਰਿਲੋਕੇ ਦੀ ਵਾਰੀ ਆਉਂਦੀ ਨੇ, ਸਾਰੇ ਆਪਣੇ ਆਪਣੇ ਸ਼ਸਤਰ ਦਿਖਾ ਕੇ ਅੱਗੇ ਜਾਈ ਜਾਂਦੇ ਨੇ। ਹੁਣ ਭਾਈ ਤ੍ਰਿਲੋਕਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਹਾਰਾਜ ਜੀ ਦਾ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਬੇਨਤੀਆਂ ਕਰਦਾ, ਸੱਚਿਆ ਪਾਤਸ਼ਾਹ ਤੇਰਾ ਹੁਕਮ ਪਿਆ ਕਮਾਉਂਦਾ ਏ, ਕਿਰਪਾ ਕਰੀ, ਲਾਜ ਰੱਖੀ ਉਹ ਸਭਾ ਦੇ ਵਿੱਚ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਜਦੋਂ ਸਿੱਖ ਦੀ ਵਾਰੀ ਆਈ ਉਹ ਜਿਹੜਾ ਲੱਕੜੀ ਤਲਵਾਰ ਪਹਿਨੀ ਹੋਈ ਏ ਤੇ ਉਹ ਝਮਕਾ ਮਾਰ ਰਹੀ ਏ ਸਰਬਲੋਧੀ ਸਿੱਖੀ ਧਾਰੇ। ਭਾਈ ਤ੍ਰਿਲੋਕਾ ਦੇਖ ਕੇ ਹੈਰਾਨ ਰਹਿ ਗਿਆ, ਬਾਦਸ਼ਾਹ ਹੈਰਾਨ ਰਹਿ ਗਿਆ। ਜਿਹਨਾਂ ਨੇ ਸ਼ਿਕਾਇਤ ਕੀਤੀ ਸੀ ਉਹਨਾਂ ਨੂੰ ਡਾਂਟਿਆ ਗਿਆ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਦਰਬਾਰ ਅੰਦਰ ਆਇਆ, ਆਣ ਕੇ ਭੁੱਲਾਂ ਪਛਾਈਆਂ ਮੱਥਾ ਟੇਕਿਆ, ਸੱਚੇ ਪਾਤਸ਼ਾਹ ਆਪਣੇ ਮੇਰੀ ਲਾਜ ਰੱਖੀਏ, ਦਇਆ ਕਰਨੀ, ਇਸੇ ਤਰ੍ਹਾਂ ਮੈਂ ਦਇਆ ਕਰਦਾ ਰਵਾਂ। ਸੱਚੇ ਪਾਤਸ਼ਾਹ ਮੇਰਾ ਜਿਹੜਾ ਸਿੱਖੀ ਸਵਾਸ ਹੈ ਇਹ ਸਿੱਖੀ ਸਿੱਧ ਕੇ ਇਹ ਕਿਸਾ ਸਵਾਸਾਂ ਨਾਲ ਨਿਭ ਜਾਵੇ, ਹਰ ਸਿੱਖ ਵੀ ਅਰਦਾਸ ਕਰਦਾ ਹੈ ਨਾ। ਸੱਚੇ ਪਾਤਸ਼ਾਹ ਤੇਰੇ ਦਰ ਤੇ ਆਏ ਹਾਂ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਜਿਹੜਾ ਇਨਸਾਨ ਸਿੱਧਕ ਰੱਖਦਾ ਏ, ਦਇਆ ਕਰਦਾ ਏ, ਨਾਮ ਜਪਦਾ ਏ, ਵੰਡ ਛਕਦਾ ਏ, ਸਤਿਗੁਰੂ ਦੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਪਾਰ ਹੋ ਜਾਂਦਾ ਏ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੁਪਹਿਰ ਦੇ ਦੀਵਾਨ ਦੇ ਅੰਦਰ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਸ ਉਹਨਾਂ ਦੇ ਮਹਿਲ ਮਾਤਾ ਗੰਗਾ ਜੀ ਨੇ ਅਰਦਾਸ ਬੇਨਤੀ ਕੀਤੀ, ਸੱਚਿਆ ਪਾਤਸ਼ਾਹ ਤੇਰੇ ਦਰ ਤੇ ਬੜੀਆਂ ਸੰਗਤਾਂ ਆਉਂਦੀਆਂ ਨੇ, ਹਰ ਰੋਜ਼ ਸ਼ੋਭਾ ਹੁੰਦੀ ਏ, ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਰੋਜ਼
ਮੇਰੀ ਜਠਾਣੀ ਕਰਮ ਮਿਹਣੇ ਮਾਰਦੀ ਏ, ਮੇਰੇ ਘਰ ਵੀ ਪੁੱਤਰ ਦੀ ਦਾਤ ਆ ਜਾਵੇ। ਪਾਤਸ਼ਾਹ ਕਿਰਪਾ ਕਰੋ, ਅਰਦਾਸ ਬੇਨਤੀ ਕਰਦੀ ਏ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ, ਗੰਗਾ ਗੁਰੂ ਨਾਨਕ ਦੇ ਘਰ ਵਿੱਚ ਘਾਟਾ ਨਹੀਂ, ਪਰ ਇਸ ਵਾਸਤੇ ਤੈਨੂੰ ਕੁਝ ਉੱਦਮ ਕਰਨਾ ਪਵੇਗਾ। ਭੀੜ ਵਿੱਚ ਰਹਿੰਦਾ ਇੱਕ ਰੋਂਦਾ ਕੰਮ ਮਾਹੀ ਦਾ, ਕਈ ਵਾਰੀ ਕੀਤਾ ਏ ਦੀਦਾਰ ਉਹਨੇ ਮਾਹੀ ਦਾ, ਜਾ ਕੇ ਦੇਖ ਲਾ ਤੂੰ ਪਰਖ ਸੰਗ ਭੋਲੀਏ, ਪੁੱਤ ਬਾਬੇ ਬੁੱਢੇ ਕੋਲੋਂ ਜਾ ਕੇ ਮੰਗ ਭੋਲੀਏ। ਸਭ ਨਾਲੋਂ ਮੰਦਾ ਲੁਕੋ ਬੋਲੀ ਵਾਲਾ ਫਲ ਦੀ, ਦੁੱਖ ਭੁੱਲ ਜਾਂਦੇ ਪਰ ਭੁੱਲਦੀ ਨਾ ਗੱਲ ਜੀ। ਉੱਠ ਬੈਠ ਕੇ ਪਹਿਰ ਦੇ ਤੜਕੇ, ਬੀਬੀ ਗੰਗਾ ਚੱਲੀ ਭੀੜ ਨੂੰ, ਬੋਲੀ ਕਰਮੋ ਦੀ ਸੀਨੇ ਵਿੱਚ ਰੜਕੇ। ਗੱਡੀਆਂ ਦੇ ਉੱਤੇ ਲੰਗਰ ਬੀਬੀ ਨੇ ਸਜਾ ਲਿਆ, ਗੱਡੀਆਂ ਦੇ ਉੱਤੇ ਸੇਵਾਦਾਰਾਂ ਨੂੰ ਬਿਠਾ ਲਿਆ, ਆਪ ਗਈ ਬੀਬੀ ਰੱਥ ਉੱਤੇ ਚੜ੍ਹ ਕੇ, ਬੀਬੀ ਗੰਗਾ ਚੱਲੀ ਭੀੜ ਨੂੰ, ਬੋਲੀ ਕਰਮੋ ਦੀ ਸੀਨੇ ਵਿੱਚ ਰੜਕੇ। ਰੌਲਾ ਰੱਪਾ ਸੁਣ ਦੇਖ ਉੱਡ ਲਿਆ ਕਰਦਾ, ਬਾਬਾ ਕਹਿੰਦਾ ਪੈ ਗਿਆ ਜਾਲਾ ਕਿਹੜੇ ਕਰਦਾ। ਸੁਣ ਬੋਲ ਬਾਬੇ ਦੇ ਬਚਨ, ਦਿਲ ਧੜਕੇ

ਪਈਏ। ਮਾਤਾ ਗੰਗਾ ਜੀ ਪ੍ਰਸ਼ਾਦਾ ਲੈ ਕੇ ਗਏ ਨੇ, ਜਾ ਕੇ ਬੇਨਤੀਆਂ ਕਰਦੇ ਨੇ। ਬਾਬਾ ਬੁੱਢਾ ਜੀ ਨਿਰਾਸ਼ ਨੇ ਕਿ ਗੁਰੂ ਘਰ ਦੇ ਮਹਿਲ ਇਸ ਤਰ੍ਹਾਂ ਕਿਉਂ ਆਏ ਨੇ। ਤੇ ਬਾਬਾ ਬੁੱਢਾ ਜੀ ਦੇ ਪਾਸ ਮਾਤਾ ਗੰਗਾ ਜੀ ਪ੍ਰਸ਼ਾਦੇ ਵਾਸਤੇ ਬੇਨਤੀ ਕਰਦੀ ਏ। ਨਿਕਟਵਾਦੀਆਂ ਨੇ ਪ੍ਰਸ਼ਾਦਾ ਪਰੋਸਿਆ ਏ, ਬਾਬਾ ਜੀ ਨੇ ਫਿਰ ਵੀ ਥੋੜਾ ਬਹੁਤਾ ਉਹਦੇ ਵਿੱਚ ਛਾਂਦਾ ਲਿਆ ਏ। ਤੇ ਜਦੋਂ ਪ੍ਰਸ਼ਾਦਾ ਛਕਦੇ ਨੇ, ਚੂੜਾ ਪੜਦੇ ਨੇ, ਅਰਦਾਸ ਕਰਦੇ ਨੇ, ਦਾਸੀ ਨੇ ਬੇਨਤੀ ਕੀਤੀ ਕਿ ਮਾਤਾ ਜੀ ਪੁੱਤਰ ਦੀ ਪ੍ਰਾਪਤੀ ਵਾਸਤੇ ਆਈਏ। ਤਾਂ ਬਾਬਾ ਜੀ ਕੁਝ ਨਾ ਬੋਲੇ, ਮਾਤਾ ਗੰਗਾ ਜੀ ਗਲ ਵਿੱਚ ਪੱਲੂ ਪਾ ਕੇ ਬਾਬਾ ਬੁੱਢਾ ਜੀ ਪਾਸ ਬੇਨਤੀ ਇਉਂ ਕਰਦੇ ਨੇ।

ਗੰਗਾ ਜੀ ਨੇ ਬਾਬਾ ਬੁੱਢਾ ਜੀ ਪਾਸ ਬੇਨਤੀ ਕੀਤੀ, ਪਰ ਬਾਬਾ ਜੀ ਮਿਹਰ ਦੇ ਘਰ ਵਿੱਚ ਨਾ ਆਏ। ਬਾਬਾ ਜੀ ਆਖਣ ਲੱਗੇ, ਅਸੀਂ ਤਾਂ ਗੁਰੂ ਘਰ ਦੇ ਕਾਹੀਏ ਹਾਂ, ਅਸੀਂ ਤਾਂ ਘਾਹ ਖੋਦ ਕੇ ਮਹਾਰਾਜ ਦੇ ਘੋੜਿਆਂ ਵਾਸਤੇ ਭੇਜਦੇ ਹਾਂ, ਅਸੀਂ ਤਾਂ ਲੱਕੜਾਂ ਇਕੱਠੀਆਂ ਕਰਕੇ ਗੁਰੂ ਦੇ ਲੰਗਰਾਂ ਵਾਸਤੇ ਭੇਜਣ ਵਾਸਤੇ ਇੱਥੇ ਬੈਠੇ ਹਾਂ, ਸਾਡੇ ਵਿੱਚ ਇੰਨੀ ਕਰਾਮਾਤ ਕਿੱਥੇ ਹੈ? ਇਹ ਤਾਂ ਮਹਾਰਾਜ ਨੇ ਤੁਹਾਡੇ ਨਾਲ ਹਾਸਾ ਕੀਤਾ ਲੱਗਦਾ ਏ। ਮਾਤਾ ਜੀ ਨੇ ਬੜੀ ਬੇਨਤੀ ਕੀਤੀ, ਆਖਰ ਨਿਰਾਸ਼ ਹੋ ਕੇ ਮਾਤਾ ਗੰਗਾ ਜੀ ਮਹਿਲਾਂ ਵਿੱਚ ਆਏ ਅਤੇ ਅੱਜ ਚਿਹਰਾ ਦਾਸੀ ਦੇ ਨਾਲ ਭਰਿਆ ਹੋਇਆ ਏ। ਪੁਰਾਜਨ ਦੇ ਮਹਾਰਾਜ ਘਰੇ ਆਏ, ਦੇਖਿਆ ਮਾਤਾ ਗੰਗਾ ਜੀ ਜਿਨ੍ਹਾਂ ਦੇ ਮੁੱਖ 'ਤੇ ਹਰ ਵੇਲੇ ਜਲਾਲ ਵਾਹਿਗੁਰੂ ਦਾ ਸਿਮਰਨ ਚੱਲਿਆ ਕਰਦਾ ਸੀ, ਅੱਜ ਬੜਾ ਉਦਾਸੀ ਚਿਹਰਾ ਦੇਖ ਕੇ ਮਹਾਰਾਜ ਨੇ ਪੁੱਛਿਆ, ਗੰਗਾ ਜਾ ਆਇਓ ਭੀੜ ਵਿੱਚ, ਬਾਬਾ ਜੀ ਨੇ ਕੀ ਵਚਨ ਕੀਤਾ? ਅਤੇ ਆਣ ਕੇ ਦੱਸਿਆ, ਪਤੀ ਜੀ ਮਹਾਰਾਜ ਨੇ ਤਾਂ ਅੱਜ ਕੁਝ ਵਚਨ ਇਹੋ ਜਿਹਾ ਕਰ ਦਿੱਤਾ ਏ। ਉਹਨਾਂ 'ਤੇ ਆਖਿਆ ਏ ਕਿ ਦੁਰਗਿਆਂ ਨੂੰ ਕਿੱਧਰ ਦੀਆਂ ਭਾਜਣਾ ਪੈ ਗਈਆਂ ਏ। ਮਹਾਰਾਜ ਨੇ ਸੋਚਿਆ ਉਹਨਾਂ ਦਾ ਵਚਨ ਤਾਂ ਹੁਣ ਟਲ ਹੋ ਕੇ ਰਹੇਗਾ, ਪਰ ਤੁਸੀਂ ਗਏ ਕਿਸ ਤਰ੍ਹਾਂ ਸੀ? ਮਾਤਾ ਗੰਗਾ ਜੀ ਨੇ ਸਾਰੀ ਵਿਧੀ ਦੱਸੀ। ਮਹਾਰਾਜ ਨੇ ਆਖਿਆ, ਜਦੋਂ ਕਿਸੇ ਮਹਾਂਪੁਰਸ਼ਾਂ ਨੂੰ ਜਾਂ ਗੁਰੂ ਘਰ ਜਾਣਾ ਹੋਵੇ ਸਾਦੇ ਲਿਬਾਸ ਦੇ ਅੰਦਰ ਜਾਈਦਾ ਏ, ਅਤੇ ਜਦੋਂ ਕੋਈ ਮੰਗ ਮੰਗਣੀ ਹੋਵੇ, ਕੋਈ ਵਰ ਮੰਗਣਾ ਹੋਵੇ, ਭਾਵਨਾ ਦੇ ਨਾਲ ਜਾਈਦਾ ਏ ਅਤੇ ਸਾਦੇ ਲਿਬਾਸ ਵਿੱਚ ਜਾਈਦਾ ਏ। ਅਤੇ ਨਾਲੇ ਬਾਬਾ ਜੀ ਇੱਦਾਂ ਦੇ ਪਕਵਾਨ ਤਾਂ ਉੱਦਾਂ ਹੀ ਚੰਗਾ ਨਹੀਂ ਸਮਝਦੇ, ਤੁਸੀਂ ਤਾਂ ਮੀਰਾਂ ਵਾਲੇ ਪਕਵਾਨ ਲੈ ਕੇ ਗਏ, ਇਸ ਤਰ੍ਹਾਂ ਨਹੀਂ ਜਾਣਾ ਚਾਹੀਦਾ ਸੀ। ਅਤੇ ਪਤੀ ਜੀ ਕਿਸ ਤਰ੍ਹਾਂ ਜਾਣਾ ਚਾਹੀਦਾ ਸੀ? ਬਾਬਾ ਜੀ ਨੇ ਬਾਬਾ ਜੀ ਨੂੰ ਜਿਸ ਤਰ੍ਹਾਂ ਕੁਝ ਕਰਨਾ ਸੀ ਉਹਨਾਂ ਵਾਸਤੇ ਮਿੱਠੇ ਪ੍ਰਸ਼ਾਦੇ ਪਕਣਾ ਕੇ ਲਿਜਾਣੇ ਸੀ। ਅਤੇ ਮਹਾਰਾਜ ਕਿਰਪਾ ਕਰੋ, ਵਿਧੀ ਦੱਸੋ, ਮੈਂ ਫਿਰ ਇਸ ਤਰ੍ਹਾਂ ਉਦਮ ਕਰਾਂ। ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਵਿਧੀ ਸਮਝਾਈ। ਗੰਗਾ ਅੰਮ੍ਰਿਤ ਵੇਲੇ ਉੱਠੀ, ਕੇਸੀ ਇਸ਼ਨਾਨ ਕਰੀ, ਆਪਣੇ ਹੱਥਾਂ ਦੇ ਨਾਲ ਲਵੇਰੀ ਨੂੰ ਚੋਈ ਅਤੇ ਆਪਣੇ ਹੱਥਾਂ ਦੇ ਨਾਲ ਸਾਰਾ ਪ੍ਰਸ਼ਾਦਾ ਪਾਣੀ ਤਿਆਰ ਕਰੀ, ਨਾਲ ਛੋਲੇ ਲੈਣੇ ਨੇ, ਕਣਕ ਲੈਣੀ ਆਪਣੇ ਹੱਥਾਂ ਦੇ ਨਾਲ, ਉਸਨੂੰ ਪੀਸਣਾ ਏ, ਅਤੇ ਬਾਅਦ ਵਿੱਚ ਚੱਕੀ ਦੇ ਨਾਲ ਆਟਾ ਪੀਸ ਕੇ ਉਹਦੇ ਵਿੱਚ ਗੰਢੇ ਪਾ ਕੇ ਘਿਓ ਪਾ ਕੇ ਆਟਾ ਗੁੰਨ ਕੇ ਮਿੱਠੇ ਪ੍ਰਸ਼ਾਦੇ ਬਾਬਾ ਜੀ ਵਾਸਤੇ ਤਿਆਰ ਕਰਨੇ ਨੇ। ਉਹ ਗੁਰੂ ਘਰ ਦੇ ਸ਼੍ਰੋਮਣੀ ਸਿੱਖ ਨੇ, ਉਹਨਾਂ ਕੋਲ ਹੀ ਤੈਨੂੰ ਇਹ ਦਾਤ ਪ੍ਰਾਪਤ ਹੋ ਸਕਦੀ ਏ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੰਗਾ ਨੂੰ ਵਿਧੀ ਸਮਝਾਈ, ਮਾਤਾ ਗੰਗਾ ਜੀ ਪ੍ਰਸ਼ਾਦਾ ਲੈ ਕੇ ਗਏ, ਬਾਬਾ ਜੀ ਨੇ ਖੁਸ਼ ਹੋ ਕੇ ਕਿਵੇਂ ਭਰ ਦਿੱਤਾ, ਉਸ ਵੇਲੇ ਦੇ ਵਾਰਤਾਲਾਪ ਨੂੰ ਡਾਕਟਰ ਮਿੰਦਰ ਸਿੰਘ ਖਹਿਰਾ ਦਾ ਪੰਥਕ ਢਾਡੀ ਜੱਤਾ ਇਉਂ ਦੱਸਦਾ ਹੈ।

0: ਸੂਰਮਾ ਹੋ ਜਾਓ ਦੁਨੀਆ ਵਿੱਚ ਧਨ ਧਨ ਹੋ ਜਾਓ ਦੁਨੀਆ ਵਿੱਚ ਧਨ ਧਨ
1: ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰੀ ਵਿਧੀ ਸਮਝਾ ਦਿੱਤੀ ਤੇ ਗੰਗਾ ਜੀ ਨੂੰ ਆਖਿਆ ਕਿ ਜਿਵੇਂ ਕਿਸੇ ਮਾਂ ਦਾ ਪੁੱਤਰ ਕਿਸਾਨ ਖੇਤਾਂ ਵਿੱਚ ਕੰਮ ਕਰਦਾ ਹੁੰਦਾ ਏ ਉਸਦੀ ਮਾਂ ਉਸ ਵਾਸਤੇ ਪੱਤਾ ਲੈ ਕੇ ਜਾਂਦੀ ਏ ਉਸੇ ਤਰੀਕੇ ਦੇ ਨਾਲ ਆਪਣੇ ਹੱਥਾਂ ਦੇ ਨਾਲ ਦਹੀਂ ਨੂੰ ਰਿੜਕਣਾ ਏ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਏ ਦਹੀਂ ਲੈਣਾ ਏ ਗੰਢੇ ਲੈਣੇ ਨੇ ਮਿੱਸੇ ਪ੍ਰਸ਼ਾਦੇ ਤਿਆਰ ਕਰਨੇ ਨੇ ਤੇ ਕਿਸਾਨਾਂ ਦੇ ਜਿਵੇਂ ਪਰਿਵਾਰ ਵਸਤਰ ਪਹਿਨਦੇ ਨੇ ਇਸੇ ਤਰ੍ਹਾਂ ਮਾਤਾ ਗੰਗਾ ਜੀ ਨੇ ਸਾਦਾ ਲਿਬਾਸ ਪਹਿਨਿਆ ਹੁਣ ਕਿਸੇ ਦਾਸੀ ਨੂੰ ਨਾਲ ਲੈਣ ਲਈ ਵੀ ਤਿਆਰ ਨਹੀਂ ਮਾਤਾ ਗੰਗਾ ਜੀ ਪ੍ਰਸ਼ਾਦਾ ਤਿਆਰ ਕੀਤਾ ਸਿਰ ਤੇ ਟੋਕਰੀ ਚੁੱਕੀ ਮਾਤਾ ਗੰਗਾ ਜੀ ਨੇ ਤੇ ਮਗਰ ਇੱਕ ਦਾਸੀ ਜਿਸ ਨੇ ਆਣ ਕੇ ਕਰਮ ਵਾਲੀਆਂ ਬੋਲੀਆਂ ਮਾਤਾ ਜੀ ਨੂੰ ਦੱਸੀਆਂ ਸੀ ਮਗਰ ਮਗਰ ਤੁਰ ਪਏ ਨੇ ਮਾਤਾ ਗੰਗਾ ਜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਬੀੜ ਵਿੱਚ ਪਹੁੰਚੇ ਨੇ ਤੇ ਅੱਗੋਂ ਬਾਬਾ ਬੁੱਢਾ ਜੀ ਰਾਤ ਦਾ ਪ੍ਰਸ਼ਾਦਾ ਨਹੀਂ ਛਕਿਆ ਵਿੱਤੀ ਪਰਮਾਤਮਾ ਦੇ ਨਾਲ ਜੁੜੀ ਰਹੀ ਸੀ ਹੁਣ ਅੜੀ ਕਰਦੇ ਨੇ ਮਾਂ ਪ੍ਰਸ਼ਾਦਾ ਲੈ ਕੇ ਜਾ ਰਹੀ ਏ ਬਾਬਾ ਬੁੱਢਾ ਜੀ ਅੱਗਿਓਂ ਇੱਕ ਦਰਖਤ ਦੇ ਥੱਲੇ ਬੈਠ ਕੇ ਮਾਤਾ ਜੀ ਨੂੰ ਆਖਣ ਲੱਗੇ ਮਾਤਾ ਜੀ ਚੰਗਾ ਕੀਤਾ ਏ ਮਾਤਾ ਆਪਣੇ ਪੁੱਤਰ ਵਾਸਤੇ ਪ੍ਰਸ਼ਾਦਾ ਤਿਆਰ ਕਰਕੇ ਲਿਆਏ ਨੇ ਬਾਬਾ ਬੁੱਢਾ ਜੀ ਪ੍ਰਸ਼ਾਦਾ ਛਕਣ ਲੱਗੇ ਪ੍ਰਸ਼ਾਦਾ ਛਕਦਿਆਂ ਬਾਬਾ ਬੁੱਢਾ ਜੀ ਨੇ ਜਦੋਂ ਗੰਢਾ ਚੁੱਕਿਆ ਗੋਡੇ ਤੇ ਰੱਖਿਆ ਮੁੱਕਾ ਮਾਰ ਕੇ ਭੰਨਿਆ ਤੇ ਨਾਲ ਬਖਸ਼ਿਸ਼ ਕੀਤੀ ਆਪ ਦੇ ਘਰ ਇੱਕ ਪੁੱਤਰ ਪੈਦਾ ਹੋਵੇਗਾ ਜਿਹੜਾ ਜਾਲਮਾਂ ਦੇ ਫਿਰ ਭੰਨਿਆ ਕਰੇਗਾ ਦੋਦਾ ਸੂਰਮਾ ਬਲਵੀਰ ਬਹਾਦਰ ਪੁੱਤਰ ਆਪ ਦੇ ਘਰ ਪੈਦਾ ਹੋਵੇਗਾ ਬਾਬਾ ਜੀ ਦਾ ਬਖਸ਼ਿਸ਼ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੇ ਪਰਿਵਾਰ ਵਿੱਚ ਕਿਰਪਾ ਹੋਈ ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲੱਗੇ ਤੇ ਸਿੱਖ ਸੰਗਤਾਂ ਖੁਸ਼ੀ ਵਿੱਚ ਰਹਿਣ ਲੱਗੀਆਂ ਪਰ ਘਰ ਦੇ ਵਿੱਚ ਕਰਮ ਤੇ ਪ੍ਰਿਥੀ ਚੰਦ ਰੋਜ਼ ਕਲੇਸ਼ ਰੱਖਦੇ ਤੇ ਪ੍ਰਿਥੀ ਚੰਦ ਨੇ ਝਗੜਾ ਰੱਖਣਾ ਸ਼ੁਰੂ ਕਰ ਦਿੱਤਾ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਿੜਾਲੀ ਵਿੱਚ ਜਾ ਵਰਾਜੇ ਸਿੱਖ ਸੰਗਤਾਂ ਉੱਥੇ ਆਉਣ ਲੱਗੀਆਂ ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲੱਗਿਆ ਛੱਬੀ ਇੱਕੀ ਹਾੜ 1652 ਸੰਮਤ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ ਬਡਾਲੀ ਦੇ ਵਿੱਚ ਮਹਾਰਾਜ ਨੇ ਇਲਾਕੇ ਦੀ ਇਹ ਤਰੁੱਟੀ ਸੀ ਉੱਥੇ ਪਾਣੀ ਦੀ ਘਾਟ ਸੀ ਮਹਾਰਾਜ ਨੇ ਇਲਾਕੇ ਦੇ ਇਸ ਜਿਹੜੀ ਸੰਗਤ ਸੀ ਉਸ ਵਾਸਤੇ ਇੱਕ ਖੂਹ ਲਗਵਾਇਆ ਖੂਹ ਦੇ ਉੱਤੇ 6 ਹਲਟਾਂ ਚਲਾਈਆਂ ਜਿਸ ਨੂੰ ਛਾਟਾ ਸਾਹਿਬ ਕਿਹਾ ਜਾਂਦਾ ਹੈ ਤੇ ਨਾਲ ਮਹਾਰਾਜ ਨੇ ਬਖਸ਼ਿਸ਼ ਕੀਤੀ ਜਿਹੜੀ ਇਸਤਰੀ ਦੇ ਘਰ ਔਲਾਦ ਨਾ ਹੁੰਦੀ ਹੋਵੇ ਜਾਂ ਪੁੱਤਰ ਦੀ ਦਾਤ ਕਿਸੇ ਨੇ ਪ੍ਰਾਪਤ ਕਰਨੀ ਹੋਵੇ ਉਹ ਆ ਕੇ ਇੱਥੇ 12 ਪੰਚਮੀਆਂ ਇਸ਼ਨਾਨ ਕਰੇ ਵਾਹਿਗੁਰੂ ਦਾ ਸਿਮਰਨ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਅੱਜ ਵੀ ਬਸੰਤ ਪੰਚਮੀ ਦਾ ਮੇਲਾ ਛਾਟਾ ਸਾਹਿਬ ਲੱਗਦਾ ਹੈ ਬੀਬੀਆਂ ਜਾ ਕੇ ਚੌਂਕੀਆਂ ਭਰਦੀਆਂ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਸਿਮਰਨ ਕੀਤਾ ਜਾਂਦਾ ਹੈ ਇਸ ਤਰ੍ਹਾਂ ਬਾਬਾ ਬੁੱਢਾ ਜੀ ਦਾ ਵਰ ਸੱਚਾ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਦਾ ਵੀ ਧੰਨਵਾਦ ਕੀਤਾ ਸਿੱਖ ਸੰਗਤਾਂ ਨੇ ਵਧਾਈਆਂ ਦਿੱਤੀਆਂ ਇਸ ਤਰ੍ਹਾਂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਸਾਹਿਬ ਦਾ ਅਵਤਾਰ ਬਡਾਲੀ ਸਾਹਿਬ ਵਿਖੇ ਹੋਇਆ ਸੰਗੀਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪਿਆਸ ਬੋਲਦੀਆਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਮਾਨ ਸਨਮਾਨ ਦਾ ਸਾਡੀ ਸਤਸੰਗਤ ਦਾ ਬਹੁਤ ਬਹੁਤ ਧੰਨਵਾਦ ਆਓ ਅਨੰਦ ਸਾਹਿਬ ਜੀ ਦਾ ਜਾਪ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਟਲ ਗੱਡੀ ਦੇ ਬਿਰਾਜਮਾਨ ਸ਼ਬਦ ਤਖ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਜੁੜੇ ਬੈਠੇ ਸੰਗੀ ਜਨੋ ਸਾਹਿਬਾਂ ਦਾ ਪਵਿੱਤਰ ਨਾਰਾ ਕਰੀਏ ਬੁਲੰਦ ਸਾਡੀ ਤੇ ਆਪਣੀ ਹਾਜ਼ਰੀ ਗੁਰਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਲਵਾਵੋ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਬੜੇ ਬੜੇ ਭਾਗੀ ਹੋ ਜੋ ਸਾਹਿਬਾਂ ਦੇ ਨਿੱਘੀ ਗੋਦ ਦਾ ਰਸ ਮਾਣ ਰਹੇ ਹੋ। ਦੁਪਹਿਰ ਦੇ ਦੁਪਾਨ ਦੇ ਅੰਦਰ ਤੇਰੇ ਪੰਚਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਅਰਜਨ ਦੇਵ ਮਹਾਰਾਜ ਜੀ ਦਾ ਇਤਿਹਾਸ ਆਪ ਸਿੱਖ ਸੰਗਤਾਂ ਸੁਣ ਰਹੀਆਂ ਸੀ। ਪੰਜਵੇਂ ਪਾਤਸ਼ਾਹ ਸ੍ਰੀ ਅਰਜਨ ਦੇਵ ਮਹਾਰਾਜ ਦੇ ਲੰਗਰਾਂ ਦੇ ਵਿੱਚੋਂ ਬਾਦਸ਼ਾਹ ਜਹਾਂਗੀਰ ਦਾ ਬੇਟਾ ਖੁਸਰੋ ਆਇਆ, ਮਹਾਰਾਜ ਦੇ ਲੰਗਰਾਂ ਦੇ ਵਿੱਚ ਪ੍ਰਸ਼ਾਦਾ ਛਕਿਆ, ਸਾਥੋ ਸਾਥੀ ਨਾਲ ਨੇ ਉਹਨਾਂ ਨੇ ਆਪਣਾ ਪੇਟ ਭਰਿਆ। ਕਈਆਂ ਦਿਨਾਂ ਬਾਅਦ ਖਾਣਾ ਨਸੀਬ ਹੋਇਆ, ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਕੇ ਖੁਸਰੋ ਅੱਗੇ ਲੰਘਿਆ। ਕਾਬਲ ਜਾਣਾ ਸੀ, ਉਸਨੇ ਰਸਤੇ ਦੇ ਵਿੱਚ ਮੰਦਭਾਗਾ ਫੜਿਆ ਗਿਆ, ਕਿਉਂਕਿ ਪਿਤਾ ਵਿਰੁੱਧ ਬਗਾਵਤ ਕੀਤੀ, ਮਗਰ ਫੌਜਾਂ ਆ ਰਹੀਆਂ ਸਨ। ਫੌਜਾਂ ਨੇ ਖੁਸਰੋ ਨੂੰ ਪਕੜਿਆ, ਉਹਦੇ ਸੱਸੋ ਸੱਤੀ ਫੜੇ, ਖੁਸਰੋ ਨੂੰ ਛੱਡ ਕੇ ਬਾਕੀ ਤਸੀਹੇ ਦੇ ਕੇ ਸਾਰੇ ਸੱਸੋ ਸੱਤੀ ਉਹਦੇ ਮਾਰ ਦਿੱਤੇ ਗਏ। ਹੁਣ ਮਹਾਰਾਜ ਦੇ ਵਿਰੁੱਧ ਇੱਕ ਤੇ ਪੰਡਿਤ ਮੁੱਲਾ ਕਾਜ਼ੀ ਜਿਹੜੇ ਇਸ ਨਵੇਂ ਬਣੇ ਸਿੱਖੀ ਲਹਿਰ ਨੂੰ ਦੇਖ ਕੇ ਜਰ ਨਹੀਂ ਸਕਦੇ ਸਨ, ਬੇਨਤੀ ਕਰਦੇ ਸਨ, ਸਿੱਖੀ ਸਿੱਧਾ ਵਾਹਿਗੁਰੂ ਦਾ ਪ੍ਰਚਾਰ ਕਰਦੀ ਹੈ ਤੇ ਪਾਜ ਅਧੇੜਦੀ ਹੈ, ਇਸੇ ਕਰਕੇ ਪੰਡਿਤ ਮੁੱਲਾ ਬਾਦਸ਼ਾਹ ਦੇ ਕੋਲ ਸ਼ਿਕਾਇਤਾਂ ਕਰਨ ਗਏ ਤੇ ਪ੍ਰਿਥੀ ਚੰਦ ਘਰ ਦੇ ਵਿੱਚ ਗੱਦੀ ਨਾ ਮਿਲਣ ਕਰਕੇ ਪਹਿਲਾਂ ਹੀ ਬੜਾ ਖਿਝਿਆ ਹੋਇਆ ਸੀ, ਉਹ ਵੀ ਸ਼ਿਕਾਇਤ ਕਰਨ ਵਾਸਤੇ ਤੁਰਿਆ ਹੈ। ਤੇ ਚੰਦੂ ਲਾਲ ਮਹਾਰਾਜ ਨੇ ਉਹਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਸੀ ਕੀਤਾ, ਉਹ ਵੀ ਗੁਰੂ ਘਰ ਦਾ ਵਿਰੋਧੀ ਬਣਿਆ ਬੈਠਾ ਸੀ। ਇਹ ਸਾਰੇ ਵਿਰੋਧੀਆਂ ਨੇ ਰਲ ਕੇ ਇਕੱਠੇ ਹੋ ਕੇ ਮਹਾਰਾਜ ਦੇ ਵਿਰੁੱਧ ਸਾਜਿਸ਼ ਰਚੀ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਬਾਦਸ਼ਾਹ ਖੁਸਰੋ ਆਇਆ ਹੈ, ਮਹਾਰਾਜ ਦੇ ਲੰਗਰਾਂ ਦੇ ਵਿੱਚ ਪ੍ਰਸ਼ਾਦਾ ਛਕਿਆ ਤੇ ਮਹਾਰਾਜ ਨੇ ਉਸਦੇ ਨਾਲ ਅਣਮਿੱਥੀਆਂ ਗੱਲਾਂ ਕੀਤੀਆਂ ਤੇ ਨਾਲੇ ਆਪਣੇ ਖਜ਼ਾਨੇ ਦੇ ਵਿੱਚੋਂ 5000 ਰੁਪਇਆ ਉਸਦੀ ਮਦਦ ਕੀਤੀ ਤੇ ਨਾਲੇ ਉਸਨੂੰ ਬਾਦਸ਼ਾਹੀ ਦੀ ਅਸੀਸ ਦਿੱਤੀ। ਨਾਲੇ ਜੋ ਹਿੰਦੂ ਧਰਮ ਦੇ ਵਿੱਚ ਕੇਸਰ ਦਾ ਤਿਲਕ ਸ਼ੁਭ ਸ਼ਗਨ ਮੰਨਿਆ ਜਾਂਦਾ ਤੇ ਉਸਦੇ ਮੱਥੇ ਤੇ ਲਕੀਰ ਵੀ ਕੀਤੀ ਤੇ ਹੋਰ ਵੀ ਅਣਮਿੱਥੀਆਂ ਗੱਲਾਂ ਕੀਤੀਆਂ ਗਈਆਂ। ਇਸ ਸਾਰੀ ਸਾਜਿਸ਼ ਨੂੰ ਰਚ ਕੇ ਪੰਡਿਤ ਮੁੱਲਾ ਕਾਜ਼ੀ ਚੰਦੂ ਲਾਲ ਦੀਵਾਨ ਤੇ ਪ੍ਰਿਥੀ ਚੰਦ ਨੇ ਬਾਦਸ਼ਾਹ ਜਹਾਂਗੀਰ ਦੇ ਕੋਲ ਲਾਹੌਰ ਵਿਖੇ ਜਾ ਕੇ ਸ਼ਿਕਾਇਤ ਇਉਂ ਕੀਤੀ

ਨਿਆਣੇ ਪਾਇਆ। ਬਾਦਸ਼ਾਹ ਜਹਾਂਗੀਰ ਅੱਗੇ ਕਿਸੇ ਸ਼ਿਕਾਇਤ ਦੇ ਵਿੱਚ ਮਹਾਰਾਜ ਨੂੰ ਪਕੜਨਾ ਚਾਹੁੰਦਾ ਸੀ ਤੇ ਬਾਦਸ਼ਾਹ ਦੇ ਦਿਲ ਦੀ ਹੋਵੇ। ਹੁਣ ਸਾਰੇ ਪੰਡਿਤ ਮੁੱਲਾ ਪ੍ਰਿਥੀ ਚੰਦ ਚੰਦੂ ਲਾਲ ਦੀਵਾਨ ਮਹਾਰਾਜ ਦੇ ਵਿਰੁੱਧ ਸ਼ਿਕਾਇਤ ਕੀਤੀ। ਮਹਾਰਾਜ ਨੂੰ ਲਾਹੌਰ ਬੁਲਾਇਆ ਗਿਆ। ਮਹਾਰਾਜ ਦੇ ਆਉਣ ਤੇ ਮਹਾਰਾਜ ਦਾ ਸਵਾਗਤ ਕੀਤਾ ਗਿਆ ਤੇ ਅੱਗੇ ਸਵਾਲ ਰੱਖੇ ਗਏ ਕਿ ਸਤਿਗੁਰੂ ਜੀ ਤੁਸੀਂ ਬਾਦਸ਼ਾਹ ਖੁਸਰੋ ਦੀ ਮਦਦ ਕੀਤੀ ਏ, ਅਣਮਿੱਥੀਆਂ ਗੱਲਾਂ ਕੀਤੀਆਂ ਨੇ, ਨਾਲੇ 5000 ਰੁਪਇਆ ਰਸਤੇ ਦਾ ਖਰਚਾ ਦਿੱਤਾ ਏ। ਮਹਾਰਾਜ ਕਹਿੰਦੇ ਨਾ, ਸੰਤਾਂ ਮਹਾਂਪੁਰਸ਼ਾਂ ਫਕੀਰਾਂ ਦੇ ਕੋਲ ਦੇਣ ਜੋਗੇ ਪੈਸੇ ਹੁੰਦੇ ਨੇ ਤੇ ਨਾ ਮਿੱਠੀਆਂ ਗੱਲਾਂ ਕਰਨ ਜੋਗਾ ਸਮਾਂ ਹੁੰਦਾ ਏ। ਤੇ ਬਾਦਸ਼ਾਹ ਖੁਸਰੋ ਸਾਡੇ ਲੰਗਰਾਂ ਦੇ ਵਿੱਚ ਆਇਆ, ਪ੍ਰਸ਼ਾਦਾ ਛਕਿਆ, ਗੁਰੂ ਨਾਨਕ ਦਾ ਲੰਗਰ ਸਭ ਵਾਸਤੇ ਸਾਂਝਾ ਏ। ਅਮੀਰ ਆਵੇ, ਗਰੀਬ ਆਵੇ, ਸ਼ਾਹ ਆਵੇ, ਕੰਗਾਲ ਆਵੇ, ਜਿਹੜਾ ਮਰਜ਼ੀ ਆਵੇ ਆ ਕੇ ਪ੍ਰਸ਼ਾਦਾ ਛੱਕ ਕੇ ਚਲੇ ਜਾਵੇ। ਬਾਦਸ਼ਾਹ ਜਿੰਨਾ ਕੁਝ ਤੇਰੇ ਕੋਲ ਪਹੁੰਚਾਇਆ ਗਿਆ ਬਹੁਤਾ ਝੂਠੇ, ਇਹ ਗੱਲ ਠੀਕ ਹੈ? ਖੁਸਰੋ ਆਇਆ, ਪ੍ਰਸ਼ਾਦਾ ਛੱਕ ਕੇ ਚਲਾ ਗਿਆ ਏ। ਤੇ ਬਾਦਸ਼ਾਹ ਨੂੰ ਬਹੁਤ ਭੜਕਾਇਆ ਗਿਆ ਸੀ ਤੇ ਬਾਦਸ਼ਾਹ ਅੱਗੇ ਚਾਹੁੰਦਾ ਸੀ ਕੋਈ ਸਮਾਂ ਮਿਲੇ, ਕਿਉਂਕਿ ਉਸਨੇ ਆਪਣੇ ਹੱਥਾਂ ਦੇ ਨਾਲ ਇੱਕ ਤੁਝਕੇ ਜਹਾਂਗੀਰੀ ਪੁਸਤਕ ਲਿਖੀ ਹੈ। ਉਹ ਉਸ ਵਿੱਚ ਇਹ ਗੱਲ ਸਪਸ਼ਟ ਕਰਦਾ ਏ ਕਿ ਮੈਂ ਬਹੁਤ ਚਿਰਾਂ ਦੇ ਵਿੱਚੋਂ ਇਸ ਮੌਕੇ ਦੀ ਧਾਰ ਵਿੱਚ ਸੀ, ਜਿਹੜੀ ਕਈਆਂ ਪੀੜ੍ਹੀਆਂ ਤੋਂ ਇਸ ਬਜ਼ੁਰਗਾਂ ਦੇ ਪੇਸ ਦੇ ਵਿੱਚ, ਫਕੀਰਾਂ ਦੇ ਪੇਸ ਦੇ ਵਿੱਚ ਇਹਨਾਂ ਦਾ ਧੰਦਾ, ਇਹਨਾਂ ਦੀ ਦੁਕਾਨ ਗਰਮ ਸੀ, ਪਰ ਕੋਈ ਬਹਾਨਾ ਨਹੀਂ ਸੀ ਮਿਲਦਾ। ਮੈਂ ਕਿਸੇ ਵੀ ਮਜਬੂਰੀ ਕਾਰਨ ਇਹਨਾਂ ਨੂੰ ਆਪ ਪਕੜ ਕੇ ਜ਼ਾਲਮ ਨਹੀਂ ਸਿਖਾਉਣਾ ਚਾਹੁੰਦਾ। ਇਸ ਕਰਕੇ ਬਾਦਸ਼ਾਹ ਜਹਾਂਗੀਰ ਵੀ ਤਾੜ ਵਿੱਚ ਸੀ। ਚੰਦੂ ਲਾਲ ਨੇ ਬੜਾ ਮਸਾਲਾ ਲਾਇਆ, ਬੜਾ ਬਾਦਸ਼ਾਹ ਨੂੰ ਚੁੱਕਿਆ ਤੇ ਆਖਰ ਉਹਨਾਂ ਨੇ ਬਾਦਸ਼ਾਹ ਨੂੰ ਆਖਿਆ, ਬਾਦਸ਼ਾਹ ਨੇ ਮਹਾਰਾਜ ਨੂੰ, ਤੰਤਰ ਗੁਰੂ ਦੇ ਮਹਾਰਾਜ ਨੂੰ, ਮਹਾਰਾਜ ਇੱਕ ਤਾਂ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਜਾਵੇ, ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਕੀਤਾ ਜਾਵੇ, ਇਸਲਾਮ ਕਰੋ ਤੇ ਮਾਫੀ ਮੰਗੋ। ਮਹਾਰਾਜ ਨੇ ਆਖਿਆ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਅੱਖਰ ਬਦਲ ਕੱਟਣ ਦੀ ਹਿੰਮਤ ਕਿਸੇ ਵਿੱਚ ਨਹੀਂ, ਇਹਦੇ ਵਿੱਚ ਕਿਸੇ ਦੀ ਉਸਤ ਨਹੀਂ ਲਿਖੀ ਜਾ ਸਕਦੀ। ਜੋ ਕੁਝ ਲਿਖਿਆ ਗਿਆ ਹੈ ਨਾਨਕ ਨਿਰੰਕਾਰ ਦੀ ਬਾਣੀ ਏ, ਇਹਦੇ ਵਿੱਚ ਅੱਖਰ ਵੱਧ ਕੱਟ ਪਾਉਣ ਦੀ ਸਾਡੇ ਵਿੱਚ ਹਿੰਮਤ ਨਹੀਂ। ਇਸਲਾਮ ਪ੍ਰਵਾਨ ਕਰਨਾ ਇਹ ਨਹੀਂ ਹੋ ਸਕਦਾ ਕਿ ਤੁਸੀਂ ਕਹਿੰਦੇ ਹੋ ਚੰਦੂ ਦੀ ਲੜਕੀ ਦੇ ਰਿਸ਼ਤੇ ਦੀ ਗੱਲ, ਚੰਦੂ ਦੀ ਲੜਕੀ ਦਾ ਰਿਸ਼ਤਾ, ਚੰਦੂ ਨੇ ਗੁਰੂ ਘਰ ਦਾ ਨਿਰਾਦਰ ਕੀਤਾ, ਗੁਰੂ ਦੇ ਸਿੱਖਾਂ ਦੇ ਕਹਿਣ ਦੇ ਉੱਤੇ ਅਸੀਂ ਇਹ ਰਿਸ਼ਤਾ ਪ੍ਰਵਾਨ ਨਹੀਂ ਸੀ ਕੀਤਾ ਤੇ ਨਾ ਪ੍ਰਵਾਨ ਕੀਤਾ ਜਾਵੇਗਾ। ਮਹਾਰਾਜ ਦੇ ਇਹ ਘੜੇ ਜਦੋਂ ਇਹ ਹੁਕਮ ਕੀਤੇ, ਬਚਨ ਕੀਤੇ, ਮਹਾਰਾਜ ਨੇ ਠੋਕ ਕੇ ਜਵਾਬ ਦਿੱਤਾ ਤੇ ਬਾਦਸ਼ਾਹ ਜਹਾਂਗੀਰ ਚੰਦੂ ਲਾਲ ਸੜਬੜ ਕੇ ਕੋਲੇ ਹੋ ਗਏ। ਮਹਾਰਾਜ ਨੂੰ ਤਸੀਹੇ ਦੇਣ ਦਾ ਪਾਪੀਆਂ ਨੇ ਫੈਸਲਾ ਕਰ ਲਿਆ। ਸਮਾਂ ਆ ਗਿਆ ਮਹਾਰਾਜ ਨੂੰ ਸ਼ਹੀਦ ਕਰਨ ਵਾਸਤੇ। ਬਾਦਸ਼ਾਹ ਜਹਾਂਗੀਰ ਆਪ ਹੁਕਮ ਦੇ ਕੇ ਅੱਗੇ ਚਲਾ ਗਿਆ ਏ। ਚੰਦੂ ਲਾਲ ਨੇ ਆਪਣੇ ਕਬਜ਼ੇ ਦੇ ਵਿੱਚ ਮਹਾਰਾਜ ਨੂੰ ਇਸ ਸ਼ਹੀਦੀ ਨੂੰ ਨੇਪਰੇ ਚਾਹਣ ਵਾਸਤੇ ਆਪਣੇ ਇਸ ਵਿੱਚ ਸਾਰਾ ਸਿਲਸਿਲਾ ਲੈ ਲਿਆ ਏ। ਚੰਦੂ ਲਾਲ ਦੀਵਾਨ ਉਸਨੇ ਮਹਾਰਾਜ ਨੂੰ ਤਸੀਹੇ ਦੇਣ ਵਾਸਤੇ ਲੱਕੜਾਂ ਇਕੱਠੀਆਂ ਕੀਤੀਆਂ। ਮਹਾਰਾਜ ਨੂੰ ਉੱਬਲਦੀ ਦੇਗ ਦੇ ਵਿੱਚ ਜਦੋਂ ਪਾਣੀ ਗੜਗੜ ਕਰਨ ਲੱਗਾ ਏ, ਮਹਾਰਾਜ ਨੂੰ ਉੱਬਲਦੀ ਦੇਗ ਦੇ ਵਿੱਚ ਬਿਠਾਇਆ, ਮਹਾਰਾਜ ਦੇ ਸਾਰੇ ਸਰੀਰ ਨੂੰ ਆਲੂ ਦੀ ਤਰ੍ਹਾਂ ਉਬਾਲਿਆ ਗਿਆ। ਮਹਾਰਾਜ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਉੱਬਲਦੀ ਦੇਗ ਦੇ ਵਿੱਚ ਬੈਠੇ ਰਹੇ। ਦੂਸਰੇ ਦਿਨ ਪਾਪੀ ਜਰਵਾਣੇ ਨੇ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਪਦੀ ਲੋਹ ਦੇ ਉੱਤੇ ਥੱਲੇ ਭਾਂਬੜ ਵਾਲ ਕੇ ਅੱਗਾਂ ਦੇ ਮਹਾਰਾਜ ਨੂੰ ਉੱਤੇ ਬਿਠਾਇਆ, ਗਰਮ ਗਰਮ ਰੇਤਾ ਸੀਸ ਵਿੱਚ ਪਾਇਆ ਗਿਆ ਤੇ ਮਹਾਰਾਜ ਜਿਵੇਂ ਗਧੇਲਿਆਂ ਦੇ ਉੱਤੇ ਰੇਸ਼ਮੀ ਆਸਣ ਤੇ ਬੈਠਦੇ ਸੀ, ਹੁਣ ਤੱਤੀ ਤਵੀ ਤੇ ਬੈਠੇ ਨੇ। ਪਰ ਮਹਾਰਾਜ ਦੀ ਸਮਾਧੀ ਵਿੱਚ ਫਰਕ ਨਹੀਂ, ਮਹਾਰਾਜ ਦਾ ਚਿਹਰਾ ਸ਼ਾਂਤੀ ਚਿੱਤ, ਮਹਾਰਾਜ ਦੀ ਸ਼ਾਂਤੀ ਮੂਰਤ ਉਸੇ ਤਰ੍ਹਾਂ ਸਮਾਧੀ ਲੱਗੀ ਹੋਈ ਹੈ। ਮਹਾਰਾਜ ਦੇ ਸਿਰ ਦੇ ਉੱਤੇ ਚੌਰ ਕਰਿਆ ਕਰਦੇ ਸੀ ਅੱਗੇ ਸਿੱਖ, ਹੁਣ ਮਹਾਰਾਜ ਦੇ ਪਵਿੱਤਰ ਸੀ ਦੇ ਵਿੱਚ ਗਰਮ ਗਰਮ ਰੇਤਾ ਪੈ ਰਹੀ ਹੈ। ਮੇਰੇ ਸਤਿਗੁਰ ਸੱਤੇ ਪਾਤਸ਼ਾਹ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ, ਸਮਾਧੀ ਉਹ ਡੋਲ ਲੱਗੀ ਹੋਈ ਏ। ਮਹਾਰਾਜ ਦੇ ਸਿਰ ਦੇ ਉੱਤੇ ਫੁੱਲਾਂ ਦੀ ਵਰਖਾ ਹੋਇਆ ਕਰਦੀ ਸੀ ਤੇ ਹੁਣ ਗਰਮ ਗਰਮ ਰੇਤਾ ਪੈ ਰਿਹਾ ਏ। ਮਹਾਰਾਜ ਦੇ ਸੱਜੇ ਖੱਬੇ ਸਿੱਖ ਖੜਿਆ ਕਰਦੇ ਸਨ,
ਹੁਣ ਜਲਾਦ ਖੜੇ ਨੇ ਮਹਾਰਾਜ ਦੀ ਸਮਾਧੀ ਵਿੱਚ, ਪੂਰਾ ਫਰਕ ਨਹੀਂ। ਸਾਈ ਮੀਆਂ ਮੀਰ ਜੀ ਆਏ, ਦੇਖ ਕੇ ਹੈਰਾਨ ਹੋ ਗਏ। ਮਹਾਰਾਜ ਨੂੰ ਸੀ ਝੁਕਾਇਆ, ਸੀ ਚੁੱਕਦਾ ਚੁੱਕਦਾ, ਮਸਤਕ ਚੁੱਕਦਾ ਚੁੱਕਦਾ ਧਰਤੀ ਚਲਾ ਗਿਆ। ਸਾਈ ਮੀਆਂ ਮੀਰ ਜੀ ਦੇਖ ਕੇ ਸਾਰ ਨਾ ਸਕੇ, ਮਹਾਰਾਜ ਨੂੰ ਕਹੇ, ਮਹਾਰਾਜ ਜਿਉ ਹੁਕਮ, ਪਾਪੀਆਂ ਦੀ ਇੱਟ ਨਾਲ ਇੱਟ ਖੜਕਾ ਦਿਆਂ, ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ, ਕਹੋ ਤੇ ਧਰਤੀ ਤੇ ਆਕਾਸ਼ ਨੂੰ ਪੜਾ ਦਿਆਂ, ਮਹਾਰਾਜ ਕਹੋ ਤੋਂ ਪਰਲੋ ਲਿਆ ਦਿਆਂ। ਮਹਾਰਾਜ ਨੇ ਆਖਿਆ, ਸਾਈ ਮੀਆਂ ਮੀਰ ਜੀ ਘਬਰਾਉਣ ਦੀ ਕੋਈ ਲੋੜ ਨਹੀਂ, ਪਹਿਣਾ ਮੰਨਣਾ ਕੰਮ ਫਕੀਰ ਦਾ ਹੈ, ਮੀਆਂ ਮੀਰ ਘਬਰਾਉਣ ਦੀ ਲੋੜ ਨਹੀਂ। ਪੂੰਝਣ ਆਇਆ ਹੰਝੂ ਮੈਂ ਦੁਖੀਆਂ ਦੇ, ਉਹ ਐਵੇਂ ਮੋਤੀ ਲਟਾਉਣ ਦੀ ਲੋੜ ਨਹੀਂ। ਬੇੜਾ ਪਾਪ ਦਾ ਆਪੇ ਡੁੱਬ ਜਾਣਾ, ਕਰਾਮਾਤ ਦਿਖਾਉਣ ਦੀ ਲੋੜ ਕੋਈ ਨਹੀਂ। ਇਸ ਮਾਰੂ ਅੰਧੇਰ ਦੇ ਜੱਗ ਅੰਦਰ ਸ਼ਾਂਤਮਈ ਦੀ ਜੋਤ ਜਗਾ ਚੱਲਿਆ, ਖੇਡ ਪ੍ਰੇਮ ਦੀ ਖੇਡਣ ਵਾਲਿਆਂ ਲਈ ਤਰਸ ਨਵਾਂ ਇੱਕ ਰਾਹ ਬਣਾ ਚੱਲਿਆ। ਮਹਾਰਾਜ ਨੇ ਕਿਹਾ, ਸਾਈ ਮੀਆਂ ਮੀਰ ਜੀ ਕੋਈ ਹੁਣ ਘਬਰਾਉਣ ਦੀ ਲੋੜ ਨਹੀਂ, ਇਹ ਭਾਣਾ ਹੋ ਕੇ ਰਹਿਣਾ ਸੀ। ਤੇ ਸਾਈ ਮੀਆਂ ਮੀਰ ਜੀ ਬੜੇ ਕ੍ਰੋਧ ਸਨ, ਤੇ ਮਹਾਰਾਜ ਨੇ ਉਹਨਾਂ ਨੂੰ ਕਰਾਮਾਤ ਨਾ ਦਿਖਾਉਣ ਵਾਸਤੇ ਆਖਿਆ ਸੀ। ਮਹਾਰਾਜ ਦੇ ਚਿਹਰੇ ਦਾ ਇੰਤਜ਼ਾਰ ਕਰਕੇ ਸਾਈ ਮੀਆਂ ਮੀਰ ਜੀ ਨਿਹਾਲ ਹੋ ਗਏ। ਮਹਾਰਾਜ ਦੀ ਸਮਾਧੀ ਜਿਵੇਂ ਆਸਣ ਤੇ ਲੱਗਿਆ ਕਰਦੀ, ਤੱਤੀ ਤਵੀ ਤੇ ਵੀ ਲੱਗਿਆ ਕਰਦੀ ਸੀ। ਇਸੇ ਤਰ੍ਹਾਂ ਬੜਾ ਹੈਰਾਨ ਹੋਇਆ ਸਾਈ ਮੀਆਂ ਮੀਰ ਦੇਖ ਕੇ। ਤੇ ਚੰਦੂ ਦੀ ਨੌਂ ਸਿੱਖ ਦੀ ਬੇਟੀ ਸੀ, ਉਸ ਨੂੰ ਖਬਰ ਪਹੁੰਚੀ। ਕਿਸੇ ਕਿਹਾ, ਸਹੇਲੀ ਨੇ ਸੁਣ ਭੈਣੇ, ਮੈਨੂੰ ਕਹਿਣ ਦੀ ਬਾਤਾਂ ਕਹੀ ਜਾਂਦੀ, ਤੱਤੀ ਤਵੀ ਤੇ ਬੈਠੇ ਨੇ ਗੁਰੂ ਅਰਜਨ, ਤੱਤੀ ਰੇਤ ਬੱਚੀ ਦੇ ਪਈ ਜਾਂਦੀ, ਤੇਰੇ ਸਹੁਰੇ ਮੁਕਾਬਲਾ ਬੰਨਿਆ ਨੀ, ਗੁਰਾਂ ਨਾਲ ਅਦੌਲਤੀ ਪਈ ਜਾਂਦੀ, ਔਖੀ ਵੇਲੇ ਥੰਮੀਆਂ ਕੌਣ ਦੇਵੇ, ਜਿਸ ਦੀ ਅੰਦਰੋਂ ਜ਼ਿੰਦਗੀ ਢਹੀ ਜਾਂਦੀ, ਸੱਜਣ ਲੱਖਾਂ ਜਹਾਨ ਤੇ ਹੋਰ ਭਾਵੇਂ ਔਖੀ ਵੇਲੇ ਸਾਰਨਾ ਲਹੀ ਜਾਂਦੀ। ਤੇ ਚੰਦੂ ਦੀ ਨੌਂ ਨੂੰ ਪਤਾ ਲੱਗਾ ਮਹਾਰਾਜ ਤੇ ਇਹ ਕਹਿਰ ਹੋ ਰਿਹਾ ਏ। ਜਦ ਸੁਣਿਆ ਗੁਰਾਂ ਦਾ ਹਾਲ, ਬੀਬੀ ਦਿਲ ਵਿੱਚ ਕਰੇ ਖਿਆਲ, ਚੱਲ ਭੈਣ ਜੀ ਤੂੰ ਮੇਰੇ ਨਾਲ ਕੋਲ ਪੂਰੀਆਂ ਗੁਰਿਆਂ ਦੀ ਜਾਈਏ ਜੀ, ਰਲ ਮਿਲ ਕੇ ਸੇਵ ਕਮਾਈਏ ਜੀ। ਜਦ ਦਿੱਤਾ ਜਵਾਬ ਸਹੇਲੀ, ਹੋ ਗਏ ਝਟਪਟ ਤਿਆਰ, ਅਕੇਲੀ ਲਈ ਪੋਟਲੀ ਗਹਿਣਿਆਂ ਦੀ ਕੱਛੇ ਦੀ, ਲੈ ਲੈ ਭੋਜਨ ਅੱਛੇ ਅੱਛੇ ਦੀ, ਨਾ ਭੌਂਕੇ ਸ਼ਹਿਰ ਦੇ ਕੁੱਤੇ, ਸਬਜ਼ ਰਾਹ ਦੇ ਸੰਤਰੀ ਸੁੱਤੇ, ਪਹੁੰਚੀ ਜੇਲ੍ਹ ਦੇ ਬੂਹੇ ਉੱਤੇ, ਪਹਿਰੇਦਾਰ ਨੂੰ ਹੋਈ ਹੈਰਾਨੀ ਜੀ, ਕੱਲੀ ਆਉਂਦੀ ਦੇਖ ਜਨਾਨੀ ਜੀ, ਦੇਖ ਦੇ ਧਮਕੀ ਗੋਲੀ ਦੀ ਫੋਕੀ, ਪਹਿਰੇਦਾਰ ਨੇ ਦੂਰੋਂ ਹੀ ਟੋਕੀ, ਸੁੱਤੇ ਪਏ ਸ਼ਹਿਰ ਦੇ ਲੋਕੀ, ਤੂੰ ਜੈਨ ਭੂਤ ਕੀ ਡੈਣਿਆ ਨੀ, ਤੂੰ ਆਈ ਕਿੱਥੇ ਲੈਣਿਆ ਨੀ, ਸਿੱਟੀ ਪੋਟਲੀ ਸੰਤਰੀ ਅੱਗੇ, ਦਿਲ ਲਹਿਰ ਲੋਭ ਦੀ ਬੱਗੇ, ਚੁੱਕ ਲੈ ਲਈ ਹੇਠਾਂ ਚੱਗੇ, ਤਮਾ ਤੁਰਤ ਨਾ ਮਰ ਮੈਂ ਕਰਦੀ ਜੀ, ਕਹਿੰਦਾ ਲੰਘ ਜਾ ਭੈਣ ਕਿਉਂ ਡਰਦੀ ਜੀ, ਜ਼ਿਆਦਾ ਲਾਈ ਨਾ ਬੀਬੀ ਦੇਰੀ, ਲੱਥ ਜਾਊਗੀ ਨੌਕਰੀ ਮੇਰੀ, ਜੇ ਅਫਸਰ ਕੋਈ ਆ ਜਾਊਗਾ ਹੱਥ ਦੋਹਾਂ ਦੇ ਕੜੀਆਂ ਲਾ ਲੂਗਾ, ਤੂੰ ਕਰਨਾ ਵੀਰ ਨਾ ਕੰਮ ਵੇ, ਨਹੀਂ ਆਉਂਦਾ ਕੋਈ ਜੰਮਵੇ, ਖੈਰਿਆ ਚੰਦ ਮਿੰਟਾਂ ਦਾ ਕੰਮ ਵੇ, ਐਵੇਂ ਦਿਲ ਤੇਰਾ ਕਿਉਂ ਡਰਦਾ ਜੀ, ਰਾਖੀ ਸੱਚਾ ਸਤਿਗੁਰ ਕਰਦਾ ਜੀ। ਚੰਦੂ ਦੀ ਨੌਂ ਮਹਾਰਾਜ ਵਾਸਤੇ ਪਕਵਾਨ ਲੈ ਕੇ ਆਈ, ਮਿੱਠਾ ਜਲ ਲੈ ਕੇ ਆਈ। ਮਹਾਰਾਜ ਕੀ ਬੇਨਤੀ, ਸੱਚਾ ਪਾਤਸ਼ਾਹ ਮੈਂ ਸਿੱਖ ਦੀ ਬੇਟੀ ਹਾਂ, ਮੈਨੂੰ ਪਤਾ ਲੱਗਾ ਮੈਂ ਤੋਂ ਰਿਹਾ ਨਹੀਂ ਗਿਆ, ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੇਰੇ ਸਹੁਰੇ ਨੇ ਜ਼ੁਲਮ ਕੀਤਾ, ਪਾਤਸ਼ਾਹ ਕਿਰਪਾ ਕਰੋ ਪ੍ਰਸ਼ਾਦਾ ਛਕੋ। ਮਹਾਰਾਜ ਕਹਿੰਦੇ ਉਹ ਦੋਸਤ ਦੇ ਘਰ ਦਾ ਕੁਝ ਨਹੀਂ ਛੱਡਣਾ, ਤੇਰੀ ਸੇਵਾ ਪਰਵਾਹ ਨਹੀਂ, ਤੇਰਾ ਕਦਮ ਕਦਮ ਚੱਲਿਆ ਲਿਖੇ ਵਿੱਚ, ਗੁਰੂ ਦੀ ਸੰਗਤ ਆਉਂਦੀ ਏ, ਗੁਰੂ ਕੇ ਗ੍ਰੰਥੀ ਸਿੰਘ ਸੇਵਾ ਕਰਦੇ ਨੇ, ਅਰਦਾਸ ਕਰਦੇ ਨੇ, ਕਦਮ ਕਦਮ ਚੱਲਿਆ ਲਿਖੇ ਵਿੱਚ ਲਾਈ ਸੱਚਿਆ ਪਾਤਸ਼ਾਹ। ਆਪ ਸਿੱਖ ਸੰਗਤਾਂ ਆਉਂਦੀਆਂ ਉਹ ਸੇਵਾ ਕਰਦੀਆਂ, ਉਹ ਸਭ ਤੋਂ ਵੱਡੀ ਸੇਵਾ, ਦੀਵਾਨ ਦੀ ਰੌਣਕ ਨੂੰ ਵਧਾਉਣਾ। ਗੌਰੇ ਮਸਕੀਨ ਰਣਜੀਤ ਸਿੰਘ ਦੀ ਪਿਛਲੇ ਦਿਨ ਡੈਲਟਾ ਸਰੀ ਦੇ ਵਿੱਚ ਦੀਵਾਨ ਸਜਿਆ ਹੋਇਆ ਸੀ, ਉਹ ਸਮਝਾ ਰਹੇ ਸਨ, ਉਹਨਾਂ ਨੇ ਬਚਨ ਕੀਤਾ, ਸਭ ਤੋਂ ਵੱਡੀ ਸੇਵਾ ਦਰਬਾਰ ਦੇ ਅੰਦਰ ਜੁੜ ਬੈਠਣਾ ਤੇ ਰੌਣਕ ਵਧਾਉਣੀ ਦਰਬਾਰ ਸਾਹਿਬ ਦੀ, ਬਹੁਤ ਵੱਡੀ ਸੇਵਾ। ਦੂਸਰੀ ਸੇਵਾ ਬਾਰੇ ਉਹਨਾਂ ਨੇ ਦੱਸਿਆ, ਜਦੋਂ ਦਸਤਾਰ ਸਿੱਖ ਸਜਾਏਗਾ, ਪਹਿਲਾ ਲੜ ਲਿਖੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦਾ ਜਾਪ ਕਰੇਗਾ, ਇਹ ਵੀ ਬਹੁਤ ਵੱਡੀ ਸੇਵਾ ਏ। ਸੇਵਾ ਤੇ ਸਾਰੀਆਂ ਪ੍ਰਵਾਨ ਨੇ, ਪਰ ਸੇਵਾ ਕਰਨ ਵਾਲਾ ਅਨੁਸਥਾਨ ਵੀ ਹੋਣਾ ਚਾਹੀਦਾ ਏ, ਮਨ ਦੇ ਵਿੱਚ ਸ਼ਰਧਾ ਪਿਆਰ ਹੋਣਾ ਚਾਹੀਦਾ ਏ। ਬਹੁਤ ਸਾਰੇ ਸਿੱਖ ਵੀਰ ਸੇਵਾ ਕਰਦੇ ਨੇ, ਸੇਵਾਵਾਂ ਕਰਨ ਦਾ ਬੜਾ ਆਪਣਾ ਆਪਣਾ ਅੰਦਾਜ਼, ਆਪਣਾ ਆਪਣਾ ਢੰਗ ਹੁੰਦਾ ਏ। ਦੇਖਿਆ ਜਾਂਦਾ ਏ ਕਈਆਂ ਗੁਰਦੁਆਰਾ ਸਾਹਿਬ ਦੇ ਅੰਦਰ ਸੇਵਾ ਕਰਕੇ ਆਏ ਵਾਂ, ਪਰ ਜਿਹੜਾ ਦੇਖਣ ਵਿੱਚ ਇੱਥੇ ਆਇਆ ਕੁਛ ਅਲੱਗ ਆਇਆ ਏ। ਸੰਗਤ ਨੂੰ ਕਹਿਣਾ ਨਹੀਂ ਪੈਂਦਾ, ਬੀਬੀਆਂ ਸੇਵਾ ਕਰਦੀਆਂ ਨੇ, ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਤੇ ਆਪਣੇ ਆਪ ਸਿੱਖ ਵੀਰ ਚਰਨਾਂ ਦੀ ਧੂੜ, ਚਾਦਰਾਂ ਦੀ ਤਹਿ ਲਾਉਣ ਲੱਗ ਪੈਂਦੇ ਨੇ। ਬਹੁਤ ਵੱਡੀ ਸੇਵਾ ਏ। ਪਤਾ ਨਹੀਂ ਕਿਹੜਾ ਬ੍ਰਾਹਮੀ ਗਿਆਨੀ, ਕਿਹੜਾ ਮਹਾਂਪੁਰਸ਼, ਕਿਹੜਾ ਜੀਵ ਕਮਾਈ ਵਾਲਾ ਆ ਗਿਆ ਤੇ ਕਿਸੇ ਦੀ ਧੂੜ ਪੈ ਜਾਣੀ, ਤੁਸੀਂ ਪਾਰ ਹੋ ਜਾਣਾ ਏ। ਤਾਂ ਜ਼ਰੂਰ ਅਰਜਨ ਦੇਵ ਮਹਾਰਾਜ

ਤੱਤੀ ਤਵੀ ਦੇ ਉੱਤੇ ਜਿੱਥੇ ਪ੍ਰਸ਼ਾਦੇ ਬਣਦੇ ਸੀ, ਝੌਂਗੜਾ ਮਰ ਕੇ ਬਹਿ ਗਿਆ। ਜਦੋਂ ਇਹ ਨਜ਼ਾਰਾ ਸਿੱਖ ਫੌਜੀ ਦਾ ਦੇਖਿਆ, ਜਰਨਲ ਕਹਿੰਦੇ ਸਦਾਈ ਹੋ ਗਿਆ, ਧੰਨ ਧੰਨ ਸ਼੍ਰੀ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੇ ਸਿੱਖਾਂ ਨੂੰ ਪੂਰਨੇ ਪਾਏ ਕੁਰਬਾਨੀ ਤੇ ਕਰਨ ਵਾਸਤੇ ਸਾਡੇ ਵਾਸਤੇ ਇੱਕ ਨਵੀਂ ਸੇਧ ਦੇ ਕੇ ਗਏ। ਧੰਨ ਧੰਨ ਸ਼੍ਰੀ ਅਰਜਨ ਦੇਵ ਮਹਾਰਾਜ ਦਾ ਉਹ ਠਾਕਾ ਕਦੇ ਸਿੱਖ ਸੰਗਤਾਂ ਭੁੱਲ ਨਹੀਂ ਸਕਦੀਆਂ। ਚੰਦੂ ਦੇਖ ਕੇ ਹੈਰਾਨ ਹੋ ਗਿਆ। ਚੰਦੂ ਆਇਆ, ਆਣ ਕੇ ਮਹਾਰਾਜ ਨੂੰ ਆਖਣਾ, ਮਹਾਰਾਜ ਅਜੇ ਵੀ ਸਮਾਂ ਹੈ, ਵਿਚਾਰ ਕਰੋ, ਸ਼ਰਤਾਂ ਮੰਨ ਲਵੋ। ਮਹਾਰਾਜ ਕਹਿੰਦੇ, ਜੇ ਮੰਨਣੀ ਹੁੰਦੀਆਂ ਪਹਿਲਾਂ ਮੰਨਣੀਆਂ ਸੀ, ਹੁਣ ਕੋਈ ਫਾਇਦਾ ਨਹੀਂ। ਜਿਹੜਾ ਜ਼ੁਲਮ ਕਰਨਾ ਹੈ ਤੂੰ ਕਰ ਲੈ। ਜਿਵੇਂ ਗੁੱਸੇ ਵਿੱਚ ਭਰਿਆ ਚੰਦੂ ਚੜਾਲ ਆਇਆ ਹੈ, ਉਸ ਵੇਲੇ ਦੇ ਵਾਰਤਾਲਾਪ ਨੂੰ ਮੇਰੇ ਸਾਥੀ ਗੁਰਦਿਆਲ ਸਿੰਘ ਢੱਕ ਮਜਾਰਾ, ਗੁਰਦੇਵ ਸਿੰਘ ਲਾਂਡੜਾ, ਹਰਪਾਲ ਸਿੰਘ ਪਾਲ ਜਿਹੜੇ ਵਾਲਾ ਮੰਦਕੀ ਅਤੇ ਡਾਕਟਰ ਮਿੰਦਰ ਸਿੰਘ ਖਹਿਰਾ ਦਾ ਪੰਥਕ ਢਾਡੀ ਜਿੱਤਾ ਇਉਂ ਬਿਆਨ ਕਰਦਾ ਹੈ।

ਮਹਾਰਾਜ ਤੇ ਬੜਾ ਤਸ਼ੱਦਦ ਕੀਤਾ ਗਿਆ। ਮਹਾਰਾਜ ਦਾ ਸਾਰਾ ਸਰੀਰ ਛਾਲਿਆਂ ਨਾਲ ਭਰਿਆ ਹੋਇਆ ਹੈ। ਮਹਾਰਾਜ ਦੇ ਸਾਰੇ ਸਰੀਰ ਦੀ ਚਰਬੀ ਢਰਦੀ ਜਾਂਦੀ ਹੈ ਤੇ ਮਹਾਰਾਜ ਸ਼ਾਂਤ ਚਿੱਤ ਸਮਾਧਾ ਲੱਗਿਆ ਹੋਇਆ ਹੈ। ਪਰਮਾਤਮਾ ਦੇ ਨਾਲ ਸੁਰਤੀ ਜਿਹੜੀ ਹੋਈ ਹੈ, ਤੱਤੀ ਤਵੀ ਵੀ ਗਰਮ ਹੈ, ਜਲਾਦ ਵੀ ਗਰਮ ਹੈ, ਚੰਦੂ ਲਾਲ ਵੀ ਗਰਮ ਹੈ ਤੇ ਜਲਾਦ ਵੀ ਗਰਮ ਹੈ ਤੇ ਅੱਗ ਵੀ ਗਰਮ, ਲਾਟਾਂ ਬਲ ਰਹੀਆਂ ਨੇ ਥੱਲਿਓ ਤੇ ਹਾਰ ਦਾ ਮਹੀਨਾ ਕਹਿਰ ਦੀ ਗਰਮੀ ਏ। ਸ਼ਾਂਤ ਨੇ ਮੇਰੇ ਸ਼ਾਂਤੀ ਦੇ ਪੁੰਜ, ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ। ਉਹਨਾਂ ਨੂੰ ਫਿਰ ਵੀ ਹਜੇ ਮਨਾਉਣ ਦਾ ਕੋਸ਼ਿਸ਼ ਕਰਦਾ ਹੈ ਜ਼ਾਲਮ, ਕਹਿੰਦਾ ਮਹਾਰਾਜਾ ਦੇ ਵੀ ਮੰਨ ਜਾਓ। ਸਤਿਗੁਰ ਕਹਿੰਦੇ ਨਹੀਂ, ਹੋਰ ਜ਼ੁਲਮ ਕਰਨਾ ਜਿਹੜਾ ਕਰ ਲੈ। ਕਈ ਇਤਿਹਾਸਕਾਰ ਲਿਖਦੇ ਨੇ ਕਿ ਮਹਾਰਾਜ ਨੇ ਆਪ ਇੱਛਾ ਕੀਤੀ ਕਿ ਅਸੀਂ ਰਾਵੀ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ। ਜਿਹੜੇ ਪਾਪੀ ਐਡਾ ਕਹਿਰ ਕਰਦੇ ਸੀ ਉਹ ਕਦੋਂ ਮਹਾਰਾਜ ਦੀ ਇੱਛਾ ਪੂਰੀ ਹੋਣ ਦੇਣ ਲੱਗੇ। ਪਰ ਪਾਪੀ ਨੇ ਸੋਚਿਆ ਮਹਾਰਾਜ ਦਾ ਸਾਰਾ ਸੀ ਹੁਣ ਗਰਮ ਹੋਇਆ ਏ, ਇਹਦੇ ਉੱਤੇ ਠੰਡਾ ਪਾਣੀ ਪਵੇਗਾ, ਮਹਾਰਾਜ ਨੂੰ ਵੱਧ ਤਕਲੀਫ ਹੋਵੇਗੀ। ਪਾਪੀਆਂ ਨੇ ਜਲਾਦਾਂ ਤੋਂ ਚੁਕਵਾ ਕੇ ਮਹਾਰਾਜ ਨੂੰ ਰਾਵੀ ਦੇ ਵਿੱਚ ਸੁਟਵਾ ਦਿੱਤਾ। ਮਹਾਰਾਜ 30 ਮਈ 1606 ਈਸਵੀ ਨੂੰ ਜੋ ਜਲ ਮੇ ਜਲ ਆਏ ਖਿਤਾਨਾ ਤਿਉਂ ਜੋਤੀ ਸੰਗ ਜੋ ਸਮਾਨਾ, ਮਹਾਰਾਜ ਸ਼ਹੀਦ ਹੋ ਗਏ। ਧੰਨ ਧੰਨ ਸ੍ਰੀ ਅਰਜਨ ਦੇਵ ਮਹਾਰਾਜ। ਸੱਚ ਝੂਠ ਦਾ ਮੁੱਕਿਆ ਕੌਣ ਹੈ ਅੱਜ, ਆਖਰ ਹਾਰ ਹੋਈ ਬੇਈਮਾਨੀਆਂ ਦੀ। ਜੇਕਰ ਭਾਣਾ ਇਸ ਤਰ੍ਹਾਂ ਵਰਤਦਾ ਨਾ, ਰਸਮ ਚੱਲਦੀ ਕਿਵੇਂ ਕੁਰਬਾਨੀਆਂ ਦੀ। ਭਲੇ ਦੂਜੇ ਦੀ ਭਲੇ ਦੀ ਸੋਚਦੇ ਨੇ, ਸੋਚਣ ਗੱਲ ਛਤਾਨ ਛਤਾਨੀਆਂ ਦੀ। ਗੁਰਮੁਖ ਜ਼ਿੰਦਗੀ ਵਿੱਚ ਕਈ ਵਾਰ ਮਰਦੇ, ਮਨਮੁਖ ਜ਼ਿੰਦਗੀ ਵਿੱਚ ਕਈ ਵਾਰ ਮਰਦੇ, ਹੁੰਦੀ ਮੌਤ ਨਹੀਂ ਕਦੇ ਬ੍ਰਹਮ ਗਿਆਨੀਆਂ ਦੀ। ਗੁਰਮੁਖ ਪਰਬਤਾਂ ਵਾਂਗ ਡੋਲ ਰਹਿੰਦੇ, ਜਿਹੜੇ ਗੁਰਮੁਖ ਨੇ ਉਹ ਪਰਬਤਾਂ ਵਾਂਗ ਡੋਲ ਰਹਿੰਦੇ ਨੇ, ਪਰਮਾਤਮਾ ਦੇ ਨਾਲ ਸੁਰਤੀ ਜੋੜ ਲੈਂਦੇ ਨੇ। ਜਿਹੜਾ ਮਰਜ਼ੀ ਕਸ਼ਟ ਆ ਜਾਵੇ, ਸਤਿਗੁਰ ਦਾ ਪ੍ਰੇਮ, ਸਤਿਗੁਰ ਦਾ ਜਾਪ ਕਰਦੇ ਰਹਿੰਦੇ ਨੇ। ਖਾਲਸਾ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰ ਰਹੀਆਂ। ਇਤਿਹਾਸ ਬੋਲਦਿਆਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ, ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਸਾਧ ਸੰਗਤ ਵੱਲੋਂ ਬੜਾ ਮਾਣ ਸਨਮਾਨ ਹੈ, ਸਤਿਗੁਰ ਤੇ ਪਾਤਸ਼ਾਹ ਚੜ੍ਹਦੀ ਕਲਾ ਹਰਮਦਾਨ ਫਤਿਹ ਬਖਸ਼ਿਸ਼ ਕਰੇ, ਸੇਵਾ ਸਿਮਰਨ ਦੀ ਦਾਤ, ਗੁਰਸਿੱਖੀ ਦੀ ਦਾਤ ਸਾਧ ਸੰਗਤ ਦੀ ਝੋਲੀ ਵਿੱਚ ਪਾਵੇ। ਆਓ ਅਨੰਦ ਸਾਹਿਬ ਦਾ ਜਾਪ ਕਰੀਏ ਜੀਓ।

0: ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. 12:5 Ek Onkar Sadhur Prasad Guru Nu Hove Sa Sang Hor Tsang ਸਾਹਿਬ ਕ੍ਰਿਸ਼ਨ ਕਰਦੇ ਆ, ਸਾਧ ਸੰਗਤ ਵਿੱਚ ਜਾ ਕੇ ਜੀਵ ਗੁਰਮੁਖ ਹੁੰਦਾ ਹੈ। ਉਹ ਗੁਰਮੁਖ ਪਿਆਰਾ ਹੈ ਕੁਸੰਗੀਆਂ ਦੇ ਸੰਗ ਵਿੱਚ ਰਚੈਨ ਨਹੀਂ ਲੱਗਦਾ ਹੈ। ਗੁਰਮੁਖ ਪੰਥ ਸੁਹੇਲੜਾ, ਬਾਰਾਂ ਪੰਥ ਨਾ ਖੇਚਲ ਖੱਚਾ। ਭਾਈ ਸਾਹਿਬ ਕਹਿੰਦੇ ਆ ਇਹਨਾਂ ਗੁਰਮੁਖ ਪਿਆਰਿਆਂ ਦਾ ਪੰਥ ਵਾਲਾ ਸੋਗ ਨਹੀਂ ਪਿਆ। ਬਾਰਾਂ ਪੰਥ ਨਾ ਖੇਚਲ ਖੱਚੈ, ਜੋਗੀਆਂ ਦੇ ਜਿਹੜੇ ਬਾਰਾਂ ਪੰਥ ਹੈ ਸੁਹੇਲੜਾਂਦੇ ਨੇ, ਸੋਗ ਨੇ ਪ੍ਰਚਿੰਨ ਨੇ ਲੱਗਣਾ, ਖੱਚਣ ਨੇ ਖੱਚਤ ਹੋਣਾ। ਪਰਚਾ ਭੇਲਾਉਣਾ, ਸਰਚਾ ਫਸਣਾ, ਚਹਿ ਮਚਨ ਖੁਸ਼ੀ ਵਿੱਚ ਮਸਤ ਹੋ ਜਾਣਾ। ਗੁਰਮੁਖ ਜਨਾਂ ਦਾ ਪੰਥ ਜਿਹੜਾ ਬੜਾ ਸੁਹੇਲੜਾ, ਸੁੱਖ ਵਾਲਾ, ਸੋਗ ਨਹੀਂ ਪਿਆ। ਔਰ ਜੋਗੀਆਂ ਦੇ ਜਿਹੜੇ ਬਾਰਾਂ ਪੰਥ ਹੈ ਉਹਨਾਂ ਦੀਆਂ ਖੇਚਲਾਂ ਵਿੱਚ ਉਹ ਖਰਚਤ ਨਹੀਂ ਹੁੰਦਾ। ਗੁਰਮੁਖ ਵਰਨ ਅਵਰਨ ਹੋਏ ਰੰਗ ਸੁਰੰਗ ਤੰਬੋਲ ਪਰਚੈ, ਤੰਬੋਲ ਪਰਚੈ। ਭਾਈ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਹੈ, ਗੁਰਮੁਖਾਂ ਦਾ ਵਰਨ ਖੱਤਰੀ, ਬ੍ਰਾਹਮਣ, ਵੈ ਸ਼ੂਦਰ ਭਾਵੇਂ ਹੋਵੇ, ਲੇਕਿਨ ਅਵਰਨ ਨੀਚ ਜਾਤ ਹੋਵੇ। ਭਾਈ ਸਾਹਿਬ ਕ੍ਰਿਸ਼ਨ ਕਰਦੇ ਤੰਬੋਲ ਪਾਨਾਂ ਦੇ ਬੀੜੇ ਦੇ ਲਾਲ ਰੰਗ ਦੇ ਵਿੱਚ ਭਾਵ ਕੀ ਸਤਸੰਗਤ ਵਿੱਚ ਪਰੋਚ ਜਾਂਦਾ, ਭਾਵ ਅਭੇਦ ਹੋ ਜਾਂਦਾ। ਕਿਉਂਕਿ ਜਿਹੜੇ ਗੁਰਮੁਖ ਹੈ ਜਦੋਂ ਗੁਰੂ ਦਾ ਸਿੱਖ ਬਣ ਗਿਆ ਉਹਦਾ ਫਿਰ ਜਿਵੇਂ ਪਾਨ ਉਹਨਾਂ ਪਾਨ ਸਵਾਰੀ ਇਕੱਠਾ ਮਿਲ ਕੇ ਰੰਗ ਹੋ ਜਾਂਦਾ, ਉਹ ਗੁਰਸਿੱਖ ਹੋ ਜਾਂਦਾ। ਉੱਥੇ ਵਰਨ ਵਰਨ ਦੀ ਜਿਹੜੀ ਗੱਲ ਉਹ ਖਤਮ ਹੋ ਜਾਂਦੀ ਹੈ ਕਿ ਉੱਤਮ ਜਾਤੀ ਦਾ ਜਾਂ ਨੀਚ ਨੀਚ ਜਾਤੀ ਦਾ। ਰੰਗ ਸੁਰੰਗ ਤੰਬੋਲ ਪੁਰਚ ਹੈ। ਭਾਈ ਸਾਹਿਬ ਕਹਿੰਦੇ ਆ ਜਿਵੇਂ ਤੰਬੋਲ ਪਾਨਾਂ ਦੇ ਵੀਲੇ ਦੇ ਲਾਲ ਰੰਗ ਵਿੱਚ ਭਾਵ ਕੀ ਸਤਸੰਗਤ ਵਿੱਚ ਉਹ ਰੁਚ ਜਾਂਦਾ, ਭੇਦ ਹੋ ਜਾਂਦਾ ਹੈ। ਗੁਰਮੁਖਾਂ ਦਾ ਜਿਹੜਾ ਪੰਥ ਰਸਤਾ ਉਹ ਸੁਹੇਲੜਾ, ਸੌਖਾ ਆ। ਔਰ ਯੋਗੀਆਂ ਦੇ ਜਿਹੜੇ ਬਾਰਾਂ ਪੰਥ ਹੈ ਉਹ ਖੇਚਲ ਵਾਲੀਆਂ, ਜਿਹੜੀਆਂ ਅੱਠ ਯੋਗ ਦੀਆਂ ਕਿਰਿਆ ਉਹ ਚ ਖਚਤ ਨਹੀਂ ਹੁੰਦੇ। ਗੁਰਮੁਖ ਜਿਹੜੇ ਆ ਵਾਰਨ ਜਾਤੀਆਂ ਅਵਾਰਨ ਊਚ ਨੀਚ ਜਾਤੀ ਕਿਹੇ ਜਾਤੀ ਦਾ ਹੋਈ ਪਾਨਾਂ ਦੇ ਜਿਹੜੇ ਵੇੜੇ ਦੇ ਗੂੜਾ ਆ ਸੋਹਣਾ ਰੰਗ ਹੈ ਭਾਵ ਵੀ ਸਤਸੰਗਾਂ ਦੇ ਰੰਗ ਵਿੱਚ ਉਹ ਪਰਚ ਜਾਂਦਾ ਹੈ। ਗੁਰਮੁਖ ਦਰਸ਼ਨ ਦੇਖਣਾ ਛੇ ਦਰਸ਼ਨ ਪਰਸਣਾ ਸੱਚੈ। ਫਿਰ ਭਾਈ ਸਾਹਿਬ ਜੀ ਕਹਿੰਦੇ ਆ ਉਹਨਾਂ ਗੁਰਮੁਖ ਪਿਆਰਾਂ ਦੇ ਦਰਸ਼ਨ ਜਿਹਨਾਂ ਨੇ ਦੇਖ ਲਿਆ ਕਰ ਲਿਆ ਉਹ ਸੰਸਾਰ ਤੇ ਜਿਹੜੇ ਰੋਜ਼ਾਨਾ ਚੱਲਣ ਵਾਲੇ ਛੇ ਦਰਸ਼ਨ ਛੇ ਧਰਮ ਹੈਗੇ ਆ ਇਹਨਾਂ ਦੇ ਭਰਮਾਂ ਨੂੰ ਉਹ ਨਹੀਂ ਪਰਸ ਰਿਹਾ। ਛੇ ਦਰਸ਼ਨ ਪਰਸਣ ਨਾ ਸਰਚਾ ਇਹ ਜਿਹੜੇ ਛੇ ਦਰਸ਼ਨ ਛੇ ਭੇਖ ਹੈ ਇਹਨਾਂ ਸੱਚੇ ਮੈਨੇ ਇਹਨਾਂ 'ਚ ਨਹੀਂ ਉਹ ਫਸਦੇ ਹਨ। ਇਹਨਾਂ ਭਰਮਾਂ ਨੂੰ ਉਹ ਪਰਸਦੇ ਨਹੀਂ ਇਹਨਾਂ 'ਚ ਫਸਦੇ ਨਹੀਂ। ਗੁਰਮੁਖ ਨਿਸ਼ਚਲ ਮਾਤਾ ਦੂਜੇ ਪਾਏ ਲਵਾਏ ਨਾ ਪਚੈ। ਫਿਰ ਭਾਈ ਸਾਹਿਬ ਕਹਿੰਦੇ ਆ ਗੁਰਮੁਖ ਜਿਹੜੇ ਉਹਨਾਂ ਦੀ ਬੁੱਧੀ ਜਿਹੜੀ ਬੜੀ ਨਿਸ਼ਚਲ ਆ ਅਟਲ ਆ ਉਹ ਦਵੈਸ਼ ਭਾਵ ਦੇ ਲੋਭ ਦੇ ਵਿੱਚ ਪਚੈ ਮੈਨੇ ਸੜਦੇ ਨਹੀਂ। ਦੂਜੇ ਪਾਏ ਲਵਾਏ ਨਾ ਪਚੈ ਦਵੈਸ਼ ਭਾਵ ਵਾਲੇ ਭਾਵ ਦੇ ਵਿੱਚ ਲਵਾਜਮਾਨ ਹੋ ਕੇ ਪਚੈ ਸੜਦੇ ਨਹੀਂ। ਗੁਰਮੁਖ ਸਬਦ ਕਮਾਵਣ ਪੈਰੀ ਪੈ ਰਹਿ ਰਾਸ ਨਾ ਹੱਚੈ। ਇਹ ਭਾਈ ਸਾਹਿਬ ਜੀ ਅੱਗੇ ਦੱਸਦੇ ਨੇ ਜਿਹੜੇ ਗੁਰਮੁਖ ਹੈ ਉਹਨਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ ਪੈਰੀ ਪੈਣਾ ਔਰ ਜਿਹੜੇ ਗੁਰਮੁਖਾਂ ਦਾ ਰਾਹ ਆ ਔਰ ਰਹਿ ਰਹਾ ਸੀ ਜਿਹੜੀ ਮਰਜ਼ਾਦਾ ਆ ਉੱਥੋਂ ਫਿਰ ਨਾ ਹੱਚਿਆ ਹਿਚਕਦੇ ਨਹੀਂ ਹਿਚਕਣਾ ਮੈਨੇ ਤਿਲਕਦੇ ਨਹੀਂ। ਗੁਰਮੁਖ ਭਾਏ ਭਗਤ ਚਹਿਮਚੇ ਜਿਹੜੇ ਗੁਰਮੁਖ ਪਿਆਰੇ ਚਹਿਮਚੇ ਮੈਨੂੰ ਖੁਸ਼ੀ 'ਚ ਮਸਤ ਹੋ ਜਾਣਾ। ਗੁਰਮੁਖ ਪਿਆਰੇ ਜਿਹੜੇ ਉਹ ਪ੍ਰੇਮਾ ਭਗਤੀ ਦੀ ਜਿਹੜੀ ਖੁਸ਼ੀ ਹੈ ਇਹਦੇ 'ਚ ਹਮੇਸ਼ਾ ਹੀ ਮਸਤ ਰਹਿੰਦੇ ਆ ਆਨੰਦ ਸਰੂਪ 'ਚ ਰਹਿੰਦੇ ਆ। ਫਿਰ ਉਹਨਾਂ ਨੇ ਭਗਤੀ ਕਰਦੇ ਆ ਸਤਸੰਗ ਨਾਲ ਪਿਆਰ ਕਰਦੇ ਆ ਅਭੇਦ ਅਵਸਥਾ ਪ੍ਰਾਪਤ ਕਰਦੇ ਆ ਪੇਸ਼ੀਆਂ ਦਰਸ਼ਨਾਂ ਤੋਂ ਆਪਣੀ ਬੁੱਧੀ ਨੂੰ ਉੱਚਾ ਰੱਖਦੇ ਆ ਸ਼ਬਦ ਹੁਕਮ ਦੀ ਕਾਰ ਅਪਣਾਉਂਦੇ ਆ ਨਿਮਰਤਾ ਨੂੰ ਧਾਰਦੇ ਆ ਪ੍ਰੇਮਾ ਭਗਤੀ ਕਰਦੇ ਆ ਗੁਰਮੁਖਤਾਈ 'ਚ ਵਰਤਦੇ ਆ ਇਹ ਗੁਰਮੁਖਾਂ ਦੇ ਲੱਛਣ ਨੇ। ਗੁਰਮੁਖ ਇੱਕ ਆਰਾਧਨਾ ਇੱਕ ਮਨ ਹੋਏ ਨਾ ਇੱਕ ਮਨ ਹੋਏ ਨਾ ਹੋਏ ਬਚਿੱਤਾ। ਭਾਈ ਸਾਹਿਬ ਕਹਿੰਦੇ ਆ ਗੁਰਮੁਖ ਜਿਹੜੇ ਆ ਇੱਕ ਮਨ ਹੋ ਕੇ ਭਾਵ ਮਨ ਨੂੰ ਅਕਾਗਰ ਕਰਕੇ ਇੱਕ ਨਿਰੰਕਾਰ ਪਰਮੇਸ਼ੁਰ ਨੂੰ ਆਰਾਧਦੇ ਉਹ ਫਿਰ ਦੁਵਿਧਾ ਵਿਰਤੀ ਨਹੀਂ ਧਾਰਦੇ ਰਾਗ ਜਾਂ ਦੁਵੈਸ਼ ਵਾਲੀ ਬਿਰਤੀ ਨਹੀਂ ਧਾਰਦੇ ਦੁਚਿੱਤੀ ਨਹੀਂ ਧਾਰਦੇ। ਗੁਰਮੁਖ ਜਿਹੜੇ ਹੈ ਇੱਕ ਚਿੱਤ ਦੇ ਸਾਰੇ ਸੰਕਲਪਾਂ ਨੂੰ ਖਤਮ ਕਰਕੇ ਇੱਕ ਚੇਤਨ ਦਾ ਚਿੰਤਨ ਕਰਦੇ ਇੱਕ ਪਰਮਾਤਮਾ ਦੀ ਆਰਾਧਨਾ ਕਰਦੇ ਉਹਨਾਂ ਦੇ ਮਨ 'ਚ ਕਦੇ ਵੀ ਦੁਚਿੱਤੀ ਨਹੀਂ ਹੁੰਦੀ ਦੁਬਿਧਾ ਵਿਰਤੀ ਪੈਦਾ ਹੀ ਨਹੀਂ ਹੁੰਦੀ ਕਿ ਆਮ ਬੰਦਿਆਂ ਦਾ ਨੰਦ ਚਿੱਤਾ ਹੋ ਜਾਂਦਾ ਅੰਮ੍ਰਿਤ ਛਕ ਲਈਏ ਨਾ ਛਕੀਏ ਮੈਂ ਛਕ ਲਿਆ ਤਾਂ ਕਦੇ ਮੈਨੂੰ ਬੰਧਨ ਪੈ ਜਾਊਗਾ ਇਸ ਤਰ੍ਹਾਂ ਦੀ ਦੁਬਿਧਾ ਵਿਰਤੀ 'ਚ ਨਹੀਂ ਫਸਦੇ। ਗੁਰਮੁਖ ਆਪ ਗਵਾਇਆ ਜੀਵਨ ਮੁਕਤ ਨੂੰ ਤਾਮਸ ਕੀਤਾ। ਗੁਰਮੁਖਾਂ ਨੇ ਆਪਾ ਭਾਵ ਕਾਰ ਜਿਹੜਾ ਮੈਂ ਮੇਰੀ ਵਾਲਾ ਭਾਵ ਆ ਇਹਨੂੰ ਗਵਾ ਦਿੱਤਾ, ਖਤਮ ਕਰ ਦਿੱਤਾ। ਜੀਵਨ ਮੁਕਤ ਨਾ ਤਾਮਸ ਪਿਤਾ, ਜਿਹਦੇ ਕਰਕੇ ਜੀਵਨ ਮੁਕਤ ਹੋ ਜਾਂਦੇ ਆ। ਉਹਨਾਂ ਦੇ ਮਨ ਦੇ ਅੰਦਰ ਜਿਹੜਾ ਤਾਮਿਸ਼ੀ ਔਰ ਪਿਤਾ ਤੋਂ ਮਤਲਬ ਹੈ, ਉਹਨਾਂ ਦੇ ਪਿੱਤੇ ਹਿਰਦੇ ਦੇ ਵਿੱਚ ਕ੍ਰੋਧ ਆਦਿਕ ਤਾਮਿਸ਼ ਗੁਣ ਕ੍ਰੋਧ ਆਦਿਕ ਨਹੀਂ ਆਉਂਦਾ। ਗੁਰ ਉਪਦੇਸ਼ ਅਵੇਸ਼ ਕਰ ਸਾਨ ਦੂਤਾਂ ਬਿਖੜਾ ਬਣ ਦਿੱਤਾ। ਔਰ ਅਵੇਸ਼ ਨਾਮ ਹੁੰਦਾ ਪਰਵੇਸ਼ ਦਾ, ਸਤਿਗੁਰਾਂ ਦਾ ਜਿਹੜਾ ਉਪਦੇਸ਼ ਹੈ ਗੁਰਸਿੱਖ ਨੂੰ ਦ੍ਰਿੜਤਾ ਦੇ ਨਾਲ ਧਾਰਨ ਕਰਦੇ ਹੈ। ਪੰਜਾਂ ਦੂਤਾਂ ਦੇ ਸਹਿਤ ਜਿੰਨੇ ਵੀ ਵਿਕਾਰ ਹੈ, ਇਹ ਮਨ ਦਾ ਜਿਹੜਾ ਬਿਖਮ ਕਠਨ ਗੜ ਕਿਲਾ ਹੈ, ਇਹਨੂੰ ਜਿੱਤ ਲੈਂਦੇ ਆ। ਗੁਰੂ ਦੇ ਉਪਦੇਸ਼ ਨੂੰ ਅਵੇਸ਼ ਮੈਨੂੰ ਇਹਦੇ ਵਿੱਚ ਪ੍ਰਵੇਸ਼ ਕਰਕੇ, ਗ੍ਰਹਿਣ ਕਰਕੇ, ਧਾਰਨ ਕਰਕੇ ਸਨ ਦੂਤਾਂ ਦੂਤਾਂ ਦੇ ਸਹਿਤ ਬਿਖੜਾ ਕਰ ਜਿੱਤਾ, ਜਿਹੜਾ ਕਠਨ ਕਿਲਾ ਸੀ ਇਹਨੂੰ ਜਿੱਤ ਲਿਆ ਔਰ ਮਨ ਨੂੰ ਕਾਬੂ ਕਰ ਲਿਆ। ਪੈਰੀ ਪੈ ਪਾ ਖਾ ਗੋਏ ਪਾਹ ਨੜਾ ਜਗ ਹੋਏ ਅਥਿੱਤਾ। ਇਹ ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਉਹ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਨੇ ਇਹ ਜਿਹੜਾ ਕਠਨ ਗੜ ਕਿਹੜਾ ਸੀ, ਦੇਹ ਦਾ ਹੰਕਾਰ ਸੀ, ਇਹਨੂੰ ਜਿੱਤ ਲਿਆ। ਫਿਰ ਪੈਰੀ ਪੈ ਕੇ ਉਹ ਗੁਰਸਿੱਖਾਂ ਦੇ ਚਰਨਾਂ ਦੀ ਖਾਕ ਧੂੜੀ ਬਣ ਗਿਆ, ਆਪਣੇ ਆਪ ਨੂੰ ਪ੍ਰਾਹੁਣਾ ਮੰਨਦੇ ਆ। ਇਸੇ ਵਾਸਤੇ ਉਹਨਾਂ ਨੇ ਸੰਸਾਰ ਦੇ ਉੱਤੇ ਅਥਿੱਤਾ, ਜਿਵੇਂ ਅਥਿਤੀ ਪੂਜ ਨਹੀਂ ਕਿਹਾ, ਉਹ ਪੂਜ ਨਹੀਂ ਕਿਹਾ, ਸੰਸਾਰ ਦੇ ਵਿੱਚ ਆ ਕੇ ਫਸਦੇ ਨਹੀਂ, ਨਿਰਲੇਪ ਅਵਸਥਾ 'ਚ ਰਹਿੰਦੇ ਆ। ਔਰ ਜਿਵੇਂ ਪ੍ਰਾਹੁਣਾ ਆਉਂਦਾ ਪਰ ਉਹ ਦੋ ਦਿਨ ਰਹਿੰਦਾ, ਉਸ ਕਾਰਨ ਉਹਦੀ ਪ੍ਰੀਤੀ ਨਹੀਂ ਹੁੰਦੀ। ਸੰਸਾਰ ਦੇ ਉੱਤੇ ਆਪਣੇ ਆਪ ਨੂੰ ਪ੍ਰਾਹੁਣਾ ਮੰਨਦੇ ਵੀ ਸੰਸਾਰ ਸਦਾ ਰਹਿਣਾ ਨਹੀਂ। ਔਰ ਇਸੇ ਵਾਸਤੇ ਜਗ ਹੋਏ ਅਥਿੱਤਾ, ਜਗ ਦੇ ਵਿੱਚ ਫਿਰ ਉਹ ਸੰਸਾਰ ਵਿੱਚ ਆ ਕੇ ਉਹ ਪੁਰਾਣੇ ਮੁਸਾਫਰਾਂ ਦੀ ਨਹੀਂ ਆਪਣਾ ਸਮਾਂ ਬਤੀਤ ਕਰਦੇ ਆ। ਅਤੇ ਅਥਿੱਤਾ ਨੂੰ ਫਿਰ ਉਹ ਪੂਜ ਨਹੀਂ ਗਵਾ ਦਿੰਦੇ ਆ। ਗੁਰਮੁਖ ਸੇਵਾ ਗੁਰਸਿੱਖਾਂ ਗੁਰਸਿੱਖ ਮਾਓ ਪਿਓ ਭਾਈ ਮਿੱਤਾ। ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦੀ ਅਵਸਥਾ ਕਿਸ ਤਰ੍ਹਾਂ ਦੀ ਹੈ? ਉਹ ਜਿਹੜੇ ਗੁਰਮੁਖ ਸੱਜਣ ਸਤਿਗੁਰੂ ਦੇ ਸਿੱਖਾਂ ਦੀ ਸੇਵਾ ਕਰਦੇ ਆ, ਔਰ ਗੁਰਮੁਖ ਜਿਹਨਾਂ ਨੂੰ ਮਾਤਾ ਪਿਤਾ ਭਰਾ ਇਹਨਾਂ ਨੂੰ ਮਿੱਤਰ ਮੰਨਦੇ ਆ। ਦੁਰਮਤ ਦੁਬਦਾ ਦੂਰ ਕਰ ਗੁਰਮਤ ਸ਼ਬਦ ਸੁਰਤ ਮਨ ਸਿੱਤਾ। ਮਿੱਤਾ ਮੇਨੇ ਮਿੱਤਰ। ਔਰ ਭਾਈ ਗੁਰਦਾਸ ਸਾਹਿਬ ਵੀ ਕਥਨ ਕਰਦੇ ਆ, ਅਥਿੱਤਾ ਮੇਨੇ ਹੁੰਦਾ ਪੂਜ ਨਹੀਂ, ਕੋ ਫੱਕੜ ਮੇਨੇ ਹੁੰਦਾ ਖੋਟਾ, ਕੋ ਤਿੱਤਾ ਮੇਨੇ ਹੁੰਦਾ ਕੁਬੁੱਧੀ। ਅਗਲੇ ਕੋ ਤਿੱਤਾਂ ਕਰਨੀਆਂ, ਪੁੱਠੇ ਕੰਮ ਕਰਨੇ, ਬੁੱਧੀ ਨੂੰ ਮਾੜੇ ਪਾਸੇ ਲਾ ਛੱਡਣਾ। ਭਾਈ ਗੁਰਦਾਸ ਸਾਹਿਬ ਵੀ ਦੱਸਦੇ ਆ, ਉਹ ਗੁਰਮੁਖ ਪਿਆਰੇ ਗੁਰਮੁਖ ਜਿਹੜੀ ਖੋਟੀ ਮੱਤ ਹੈ, ਦੁਬਦਾ ਜਿਹੜੀ ਰਾਗ ਦੁਆਸ਼ ਵਿਰਤੀ ਹੈ, ਇਹ ਦੂਰ ਕਰਤੀ ਹੈ। ਔਰ ਸਤਿਗੁਰਾਂ ਦੀ ਜਿਹੜੀ ਸਿੱਖਿਆ ਹੈ ਉਹਨੂੰ ਲੈ ਕੇ ਉਹ ਸ਼ਬਦ ਦੀ ਸੋਝੀ ਪ੍ਰਾਪਤ ਕਰਦੇ ਆ ਅਤੇ ਆਪਣੇ ਮਨ ਨੂੰ ਗੁਰੂ ਦੇ ਪ੍ਰੇਮ ਵਿੱਚ ਸਿਉ ਛੱਡਿਆ ਹੈ। ਸ਼ਬਦ ਸੁਰਤ ਮਨ ਸੁੱਤਾ, ਗੁਰੂ ਦੀ ਮੱਤ ਲੈ ਕੇ ਸ਼ਬਦ ਸੁਰ ਦਾ ਅਭਿਆਸ ਕਰਕੇ ਆਪਣੇ ਮਨ ਨੂੰ ਗੁਰੂ ਦੇ ਪਿਆਰ ਵਿੱਚ ਸਿੱਤਾ ਮੈਨੇ ਸੀ ਲਿਆ ਹੈ। ਗੁਰਮੁਖ ਛੱਡ ਕੁਫੱਕੜ ਕੂੜ ਕੁਤੇਤਾ। ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਉਹਨਾਂ ਗੁਰਮੁਖਾਂ ਨੇ ਮੇਰੇ ਖੋਟੇ ਕਰਮ ਸੀ, ਜੀ ਕੁੜੀਆਂ ਝੂਠੀਆਂ ਕੁਝ ਤਾਂ ਸੀ ਪਕੜ ਪਾਈਆਂ ਹਾਂਜੀ ਮਾੜੇ ਕਰਮ ਸੀ ਔਰ ਕੂੜ ਝੂਠ ਜਿਹੜਾ ਸੀ ਕੁੱਤਾ ਮੈਨੇ ਜਿਹੜੀਆਂ ਔਜਤਾਂ ਸੀ ਕੁਬੁੱਧੀਆਂ ਸੀ ਇਹਨਾਂ ਨੂੰ ਛੱਡ ਦਿੱਤਾ ਪਕੜ ਦਾ ਮਤਲਬ ਹੁੰਦਾ ਖੋਟਾਪਨ ਖੋਟਾਪਨ ਵੀ ਤਿਆਗਤਾ ਝੂਠ ਵੀ ਕੁੱਤਾਂ ਜਿਹੜੀਆਂ ਸੀ ਹਾਂਜੀ ਅਤੇ ਕੁਫਕੜ ਜਿਹੜੀ ਭੈੜੀ ਬੁੱਧੀ ਸੀ ਔਰ ਜਿਹੜੀਆਂ ਕੁਟਿੱਤਾਂ ਸੀਆਂ ਹਾਂਜੀ ਕੁਬੁੱਧੀ ਵਾਲੀਆਂ ਮਾੜੀਆਂ ਸੋਚਾਂ ਇਹਨਾਂ ਨੂੰ ਛੱਡ ਦਿੱਤਾ ਨੰਬਰ ਤਿੰਨ ਜਿਹੜੀਆਂ ਕੁਟਿੱਤਾਂ ਹੁਜਤਾਂ ਸੀਆਂ ਔਰ ਬਹਾਨੇ ਸੀ ਇਹ ਸਭ ਤਿਆਗ ਦਿੱਤੇ ਹੈ ਅਤੇ ਦ੍ਰਿੜ ਇਰਾਦਾ ਕਰਕੇ ਗੁਰੂ ਦੀ ਬੰਦਗੀ ਕਰਦੇ ਹੈ ਖੋਟੀ ਮਾਤੇ ਉਸ ਦਾ ਦੁੱਖ ਦਾ ਦੁਰੈਸ਼ ਨੂੰ ਖੜੀ ਕਰਦੀ ਇਹਨੂੰ ਦੂਰ ਕਰਕੇ ਜਿਹੜੇ ਗੁਰਮੁਖ ਹੈ ਸ਼ਬਦ ਦੀ ਸੁਰਤੀ ਜੋੜ ਕੇ ਮਨ ਨੂੰ ਉਹਦੇ ਨਾਲ ਸੀ ਲੈਂਦੇ ਆ ਮਨ ਜਿਹੜਾ ਸੁਰ ਤੋਂ ਵੱਖਰਾ ਹੋਵੇ ਹੀ ਨਾ ਔਰ ਖੋਟੇ ਕਰਮਾਂ ਵੱਲੋਂ ਮਨ ਨੂੰ ਰੋਕਦੇ ਆ ਉਹ ਜਿੱਦਾਂ ਬਹਾਨੇਬਾਜ਼ੀਆਂ ਇਹਨਾਂ ਨੂੰ ਛੱਡ ਦਿੰਦੇ ਆ ਆਪਣੇ ਆਪਣੇ ਵਰਨ ਵਿੱਚ ਚਾਰ ਵਰਨ ਕੁੱਲ ਧਰਮ ਧਰਾਉਂਦੇ ਆ ਭਾਈ ਸਾਹਿਬ ਕਹਿੰਦੇ ਫਿਰ ਆਪਣੇ ਆਪਣੇ ਵਰਨ 'ਚ ਜਿਹੜੇ ਚਾਰੇ ਵਰਨਾਂ ਦੇ ਲੋਕ ਆ ਉਹ ਆਪਣੇ ਆਪਣੇ ਵਰਨ ਜਿਵੇਂ ਖੱਤਰੀ ਆ ਬ੍ਰਾਹਮਣ ਆ ਸ਼ੂਦ ਆ ਵੈਸ਼ ਹੈ ਇਹਦੇ ਵਿੱਚ ਰਹਿ ਕੇ ਜਿਹੜੇ ਉਹਨਾਂ ਦੇ ਕੁੱਲ ਦੇ ਆਚਾਰ ਧਰਮ ਆ ਉਹਨਾਂ ਨੂੰ ਧਾਰਦੇ ਆ ਉਹ ਚਾਰ ਵਰਨ ਕੁੱਲ ਧਰਮ ਧਰਾਉਂਦੇ ਚਾਰੇ ਵਰਨ ਜਾਤਾਂ ਦੇ ਜਿਹੜੇ ਧਰਮ ਆ ਉਹਨਾਂ ਨੂੰ ਆਪੋ ਆਪਣੀ ਜਾਤੀ ਦਾ ਧਰਮ ਧਾਰਦੇ ਆ ਇਹ ਸਨਾਤਨੀ ਦਾ ਇਸ ਤਰ੍ਹਾਂ ਦਾ ਹੈਗਾ ਛੇ ਦਰਸ਼ਨ ਛੇ ਸ਼ਾਸਤਰਾਂ ਗੁਰ ਗੁਰਮੁਖ ਖਾਟ ਕਰਮ ਕਰਨਦੇ ਫਿਰ ਛੇ ਦਰਸ਼ਨ ਜਿਹੜੇ ਧਰਮ ਛੇ ਸ਼ਾਸਤਰ ਅਤੇ ਛਿਆਂ ਸ਼ਾਸਤਰਾਂ ਦੇ ਜਿਹੜੇ ਗੁਰੂ ਆ ਉਹ ਉਹਨਾਂ ਦੀ ਦਸੀ ਹੋਈ ਕਿਰਿਆ ਮੁਤਾਬਕ ਚੱਲਦੇ ਆ ਔਰ ਜਿਹੜੀ ਗੁਰਮਤਿ ਭਾਵ ਉਹਨਾਂ ਦੀ ਸਿੱਖਿਆ ਉਹਦੇ ਅਨੁਸਾਰ ਫਿਰ ਉਹ ਖੱਟ ਕਰਮ ਕਰਦੇ ਆ ਛੇ ਦਰਸ਼ਨ ਛੇ ਸ਼ਾਸਤਰਾਂ ਛੇ ਜਿਹੜੇ ਦਰਸ਼ਨ ਪੇ ਗਿਆ ਅਤੇ ਛੇ ਸ਼ਾਸਤਰ ਆ ਅਤੇ ਛੇ ਸ਼ਾਸਤਰ ਆ ਅਤੇ ਛੇ ਉਹਨਾਂ ਦੇ ਗੁਰੂ ਆ ਉਹਨਾਂ ਤੋਂ ਗੁਰਮਤਿ ਉਹਨਾਂ ਤੋਂ ਮਤ ਲੈ ਕੇ ਉਹਨਾਂ ਤੋਂ ਸਿੱਖਿਆ ਲੈ ਕੇ ਖੱਟ ਕਰਮ ਕਰਨ ਦੇ ਛੇ ਤਰ੍ਹਾਂ ਦੇ ਕਰਮ ਕਰਦੇ ਆ ਜਿਹੜੇ ਖੱਟ ਕਰਮ ਹੈਗੇ ਆ ਜਪ ਕਰਨਾ ਹੋਮ ਕਰਨਾ ਸੰਧਿਆ ਕਰਨੀ ਇਸ਼ਨਾਨ ਕਰਨਾ ਅਤਿਥੀ ਦੀ ਪੂਜਾ ਕਰਨੀ ਦੇਵ ਅਰਚਾ ਕਰਨੀ ਦੇਵਤਿਆਂ ਦੀ ਪੂਜਾ ਜਾਂ ਕੋਈ ਸੁਗੰਧੀਆਂ ਜਾਂ ਚੀਜ਼ਾਂ ਛਿੜਕਣੀਆਂ ਇਹ ਛੇ ਕਰਮ ਕਰਦੇ ਆ ਆਪਣੇ ਆਪਣੇ ਸਾਹਿਬ ਚਾਕਰ ਜਾਏ ਜੁਹਾਰ ਜੁੜਨ ਦੇ ਭਾਈ ਸਾਹਿਬ ਅਰਦਾਸ ਸਾਹਿਬ ਦੱਸਦੇ ਆ ਇਹਨਾਂ ਦੇ ਤਾਂ ਛੇ ਕਿਸਮ ਦੇ ਕਰਮ ਧਰਮ ਨੇ ਔਰ ਗੁਰਸਿੱਖਾਂ ਦੀ ਮਰਜ਼ਾਦਾ ਮਾਰਨ ਬੜੀ ਅਲੌਕਿਕ ਬਣਾਈ ਹੈ ਛੇ ਸ਼ਾਸਤਰਾਂ ਦੇ ਜਿਹੜੇ ਛੇ ਗੁਰੂ ਆ ਉਹਨਾਂ ਦੀ ਗੁਰਮਤਿ ਕੀ ਹੈ ਉਹਨਾਂ ਦੀ ਜਿਹੜੀ ਸਿੱਖਿਆ ਉਹਦੇ ਮੁਤਾਬਕ ਉਹ ਕਰਮ ਕਰਦੇ ਆ ਆਪਣੇ ਆਪਣੇ ਸਾਹਿਬ ਚਾਕਰ ਜਾਏ ਜੁਹਾਰ ਜੁੜਨਗੇ ਭਾਈ ਸਾਹਿਬ ਕਹਿੰਦੇ ਜਿਹੜਾ ਨੌਕਰ ਪੁਰਸ਼ ਆ ਅਤੇ ਜਿਹੜਾ ਵੀ ਕਰਮ ਨੂੰ ਉਹਦੇ ਮਾਲਕ ਨੂੰ ਦਿੱਤਾ ਜਾਂਦਾ ਉਹ ਜਾ ਕੇ ਵੀ ਆਪੋ ਆਪਣੇ ਮਾਲਕ ਹੈ ਜਾਂ ਅਫਸਰ ਹੈ ਉਹਨੂੰ ਜੁਹਾਰ ਜੁੜਨ ਦੇ ਨਮਸਕਾਰ ਕਰਨ 'ਚ ਜੁੜ ਗਏ ਆਪਣੇ ਆਪਣੇ ਸਾਹਿਬ ਨੇ ਮਾਲਕ ਦੇ ਅੱਗੇ ਉਹ ਜਾ ਕਰ ਜਿਹੜੇ ਨੌਕਰ ਜਾ ਕੇ ਸੇਵਾ 'ਚ ਜੁੜ ਗਏ ਆ ਜੁਹਾਰ ਮੈਨੇ ਬੰਦਗੀ ਸੇਵਾ ਕਈ ਜਗ੍ਹਾ ਨਮਸਕਾਰ ਦਾ ਆਖਿਆ ਇੱਥੇ ਬੰਦਗੀ ਜਾਂ ਸੇਵਾ ਦਾ ਉਹਦੀ ਜਾ ਕੇ ਸੇਵਾ 'ਚ ਜੁੜ ਗਿਆ। ਆਪਣੇ ਸਾਹਿਬੇ ਮੈਨੇ ਮਾਲਕ, ਚਾਕਰ ਮੈਨੇ ਨੌਕਰ, ਆਪਣੇ ਆਪੇ ਬਣ ਗਏ ਵਪਾਰੀ ਵਪਾਰ ਮੈਂ ਛੱਡੇ। ਭਾਈ ਸਾਹਿਬ ਕਹਿੰਦੇ ਆ ਜਿਸ ਤਰ੍ਹਾਂ ਵਪਾਰੀ ਲੋਕ ਆ ਉਹ ਆਪੋ ਆਪਣੇ ਵਪਾਰ ਦੇ ਵਿੱਚ ਮਚਿੰਦੇ, ਆਪੋ ਆਪਣੇ ਵਿਚਾਰ ਦੇ ਵਿੱਚ ਰਚੇ ਹੋਏ ਆ। ਵਪਾਰੀ ਆਪਣੇ ਨਾਲ ਜਿਹੜੇ ਸੰਬੰਧ ਰੱਖਣ ਵਪਾਰੀ ਉਹਨਾਂ ਨੂੰ ਮਿਲਦੇ ਆ ਅਤੇ ਵਪਾਰ ਨੂੰ ਮਚਿੰਦੇ ਮੈਨੇ ਚਲਾਉਂਦੇ ਆ, ਵਪਾਰ ਦੇ ਵਿੱਚ ਮਚਿੰਦੇ ਮੈਨੇ ਰਚ ਰਹੇ ਆ। ਆਪਣੇ ਆਪਣੇ ਖੇਤ ਵਿੱਚ ਬੀਓ ਸਦਾ ਕਿਸਾਨ ਵੀ ਦਿੰਦੇ। ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਆਪੋ ਆਪਣਾ ਜਿਹੜਾ ਖੇਤ ਹੈ ਉਹ ਸਾਰੇ ਜਿਹੜੇ ਜ਼ਿਮੀਂਦਾਰ ਆ ਖੇਤੀ ਕਰਨ ਵਾਲੇ ਆ ਉਹ ਜਾ ਕੇ ਬੀਜ ਬੀਜਦੇ ਬੀਜਦੇ ਆ। ਕਿਸਾਨ ਮੈਨੇ ਜ਼ਿਮੀਂਦਾਰ, ਕਾਰੀਗਰ ਕਾਰੀਗਰਾਂ ਕਾਰਖਾਨੇ ਵਿੱਚ ਜਾਏ ਮਿਲਣ ਦੇ। ਇਸ ਤਰ੍ਹਾਂ ਜਿਹੜੇ ਕਾਰੀਗਰ ਲੋਕ ਹੈ ਉਹ ਕਾਰੀਗਰ ਜਾਂ ਕਾਰੀਗਰਾਂ ਨੂੰ ਜਾ ਕੇ ਕਾਰਖਾਨਿਆਂ ਦੇ ਵਿੱਚ ਮਿਲਣਗੇ ਮਿਲਦੇ ਆ। ਸਾਧ ਸੰਗਤ ਗੁਰ ਸਿੱਖ ਪੂਜਦੇ। ਇਸ ਤਰ੍ਹਾਂ ਜਿਹੜੇ ਸਤਿਗੁਰੂ ਜੀ ਦੇ ਸਿੱਖ ਆ ਉਹ ਸਾਧ ਪੂਜਦੇ ਨੇ, ਜਾ ਕੇ ਪਹੁੰਚ ਜਾਂਦੇ। ਹਰ ਕਾਪੂ ਆਪਣੇ ਜਿਸ ਤਰ੍ਹਾਂ ਦੀ ਕਿਰਿਆ ਕਰਦੇ ਆ ਉਹਨਾਂ ਨਾਲ ਜਾ ਕੇ ਮਿਲਦੇ ਆ, ਸਤਸੰਗੀ ਸਤਸੰਗੀਆਂ ਨਾਲ ਮਿਲਦੇ ਆ। ਚੌਥੀ ਪੌੜੀ ਅਮਲੀ ਰਚਨਾ ਮਿਲੀਆਂ ਸੋਫੀ ਸੋਫੀ ਮੇਲ ਕਰਨ ਦੇ। ਭਾਈ ਸਾਹਿਬ ਕਹਿੰਦੇ ਜਿਹੜੇ ਨਸ਼ਈ ਅੰਬਰ ਲੋਕ ਉਹ ਜਾ ਕੇ ਨਸ਼ਈਆਂ ਨਾਲ ਮਿਲਦੇ ਆ ਅਤੇ ਜਿਹੜੇ ਸੂਫੀ ਹੈ ਨਸ਼ਾ ਨਹੀਂ ਵਰਤਣ ਵਾਲੇ ਸੂਫੀ ਬੇਅਮਲੀ ਜਿਹੜੇ ਅਮਲ ਨਹੀਂ ਵਰਤਦੇ ਨਸ਼ਾ ਨਹੀਂ ਵਰਤਦੇ, ਭਾਵ ਕਿ ਜਿਹੜੇ ਬੁੱਧੀਵਾਨ ਲੋਕ ਸਮਝਦਾਰ ਲੋਕ ਨਸ਼ਈ ਜਿਹੜੇ ਆ ਨਸ਼ਈਆਂ ਨਾਲ ਜਾ ਕੇ ਰਚਦੇ ਮਿਲਦੇ ਆ, ਜਿਹੜੇ ਸੂਫੀ ਹੈ ਅਮਲ ਤੋਂ ਰਹਿਤ ਬੁੱਧੀਵਾਨ ਲੋਕ ਉਹ ਜਾ ਕੇ ਬੁੱਧੀਵਾਨ ਪੁਰਸ਼ਾਂ ਨੂੰ ਮਿਲਦੇ ਆ। ਸੂਫੀ ਮਤਲਬ ਜਿਹੜੇ ਅਮਲ ਤੋਂ ਪਰਹੇਜ ਕਰਦੇ ਆ, ਅਮਲੀ ਅਮਲੀਆਂ ਨਾਲ ਮਿਲ ਕੇ ਬਹਿੰਦੇ ਆ। ਸੂਫੀ ਜਿਹੜੇ ਅਮਲ ਨਹੀਂ ਵਰਦੇ ਉਹ ਜਾ ਕੇ ਸੂਫੀਆਂ ਨਾਲ ਮਿਲਦੇ। ਜੁਆਰੀ ਜੁਆਰੀ ਆ ਬੇਕਰਮੀ ਬੇਕਰਮ ਰਚਦੇ। ਭਾਈ ਸਾਹਿਬ ਕਹਿੰਦੇ ਜਿਹੜੇ ਜੁਆਰੀਏ ਲੋਕ ਉਹ ਜੁਆਰੀਆਂ ਨਾਲ ਜਾ ਕੇ ਬਹਿੰਦੇ ਉੱਥੇ ਜੁਆ ਖੇਡਦੇ ਅਤੇ ਹੋਰ ਕਈ ਤਰ੍ਹਾਂ ਦੇ ਖੋਟੇ ਕਰਮ ਕਰਨ ਨਾਲ ਜਿਹੜੇ ਬੇਕਰਮੀ, ਹਾਂਜੀ ਬੇਕਰਮੀ ਮੈਨੇ ਜਿਹੜੇ ਦੁਰਾਚਾਰੀ ਭੈੜੇ ਕਰਮ ਕਰਨ ਵਾਲੇ ਲੋਕ ਆ ਉਹ ਉਹਨਾਂ ਨਾਲ ਜਾ ਕੇ ਰਚਦੇ ਰਚ ਮਿਚ ਜਾਂਦੇ ਆ, ਉਹਨਾਂ ਨਾਲ ਮਿਲਦੇ ਆ ਜਾ ਕੇ ਉਹਨਾਂ ਨਾਲ ਜਾ ਕੇ ਰਹਿੰਦੇ ਆ। ਚੋਰਾ ਚੋਰਾ ਫਿਰ ਅੜੀ ਠਗ ਠਗ ਮਿਲਣ ਦੇਸ ਠਗਣ ਦੇ। ਹੁਣ ਭਾਈ ਸਾਹਿਬ ਦੱਸਦੇ ਜਿਹੜੇ ਚੋਰ ਲੋਕ ਉਹਨਾਂ ਦੀ ਚੋਰਾਂ ਨਾਲ ਪ੍ਰੀਤੀ ਹੈ, ਠਗ ਠੱਗਾਂ ਨੂੰ ਮਿਲ ਕੇ ਦੇਸ਼ ਨੂੰ ਠਗਣਦੇ ਠੱਗਦੇ ਆ ਲੋਕਾਂ ਨੂੰ, ਠੱਗੀਆਂ ਮਾਰਦੇ ਆ, ਮਸਕਰੇ ਮਿਲ ਮਸਕਰੇ ਚੋਗਲਾਂ ਚੋਗਲਾਂ ਮਾਹੇ ਮਿਲਣਗੇ। ਜਿਹੜੇ ਮਸ਼ਕਰੇ ਇੱਕ ਦਿਨ ਮਸ਼ਕਰੀ ਕਰਨ ਵਾਲੇ ਉਹ ਮਸ਼ਕਰਿਆਂ ਨੂੰ ਜਾ ਮਿਲਦੇ, ਲੋਕਾਂ ਦੀਆਂ ਗੱਲਾਂ ਕਰ ਕਰਕੇ ਮਜ਼ਾਕ ਉਡਾ ਕੇ ਹੱਸਦੇ, ਔਰ ਚੋਗਲਾਂ ਨੂੰ ਚੋਗਲ ਜਿਹੜੇ ਚੁਗਲੀਆਂ ਖਾਣ ਵਾਲੇ ਇੱਕ ਗੱਲ ਦੀਆਂ ਚਾਰ ਬਣਾ ਕੇ ਗਾਂ ਦੱਸਣ ਵਾਲੇ ਉਹ ਚੁਗਲਾਂ ਨੂੰ ਬੜੇ ਖੁਸ਼ ਹੋ ਕੇ ਮਿਲਦੇ ਆ, ਉਹ ਮਾਹਿਰ ਮੈਨੇ ਖੁਸ਼ ਹੋ ਕੇ ਮਿਲਦੇ ਆ। ਮਸ਼ਕਰੇ ਹੁੰਦੇ ਜਿਹੜੇ ਟੋਕ ਵਾਜ ਟੋਕਾ ਟੋਕੀ ਕਰੀ ਜਾਣੇ ਇੱਕ ਦਿਨ ਟਿਚਰਾਂ ਕਰਨੀਆਂ, ਉਹ ਮਾਹ ਮੈਨੇ ਖੁਸ਼ੀ ਨਾ। ਮਨ ਤਾਰੂ ਮਨ ਤਾਰੂ ਤਾਰੂ ਤਾਰੂ ਤਾਰ ਤਰਨ ਦੇ। ਭਾਈ ਸਾਹਿਬ ਦੱਸਦੇ ਆ ਜਿਹੜੇ ਮਨ ਤਾਰੂ ਅੰਨ ਤਾਰੂਆਂ ਨੂੰ, ਅੰਨ ਤਾਰੂ ਜਿਹੜੇ ਤਰਨ ਨਹੀਂ ਆਉਂਦੇ ਅੰਨ ਤਾਰੂਆਂ ਨੂੰ ਜਾ ਕੇ ਮਿਲਦੇ, ਅਤੇ ਤਾਰੂ ਜਿਹੜੇ ਤਰਨ ਵਾਲੇ ਆ ਉਹ ਤੈਰਾਕਾਂ ਨਾਲ ਮਿਲ ਕੇ ਤਰਦੇ ਆ ਅਤੇ ਤਾਰਦੇ ਆ। ਦੁਖਿਆਰੇ ਦੁਖਿਆਰਿਆਂ ਮਿਲ ਮਿਲ ਦੁਖਿਆਰਿਆਂ ਦੁਖਿਆਰਿਆਂ ਮਿਲ ਮਿਲ ਆਪਣੇ ਦੁਖਰ ਬੰਦੇ, ਜਿਹੜੇ ਦੁਖੀ ਲੋਕ ਆ ਦੁਖੀਆਂ ਨੂੰ ਮਿਲ ਕੇ ਆਪੋ ਆਪਣੇ ਜਿਹੜੇ ਦੁੱਖ ਆ ਉਹਨਾਂ ਨੂੰ ਰਵੰਦੇ ਰੋਂਦੇ ਆ। ਦੁਖਿਆਰੇ ਦੁਖਿਆਰਿਆਂ ਮਿਲ ਮਿਲ ਆਪਣੇ ਦੁੱਖ ਰਵਾਉਂਦੇ, ਦੁਖਿਆਰੇ ਦੁਖਿਆਰਿਆਂ ਮਿਲ ਮਿਲ ਆਪਣੇ ਦੁੱਖ ਰੋਂਦੇ। ਉਹ ਮਿਲ ਮਿਲ ਕੇ ਆਪਣੇ ਦੁੱਖ ਰੋਂਦੇ ਆ ਕਿ ਮੈਂ ਵੀ ਬੜਾ ਦੁਖੀ ਹਾਂ। ਸਾਧ ਸੰਗਤ ਗੁਰ ਸਿੱਖਾਂ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਆ ਉਹ ਸਾਧ ਸੰਗਤ ਵਿੱਚ ਮਿਲਦੇ ਆ। ਸਾਧ ਗੁਰਸਿੱਖ ਵਸਦੇ, ਸਾਧ ਸੰਗਤ ਗੁਰਸਿੱਖ, ਸਾਧ ਸੰਗਤ ਜਾ ਕੇ ਗੁਰਸਿੱਖ ਵੱਸਦੇ ਆ, ਨਿਵਾਸ ਕਰਦੇ ਆ। ਗੁਰਸਿੱਖ ਨੂੰ ਸੰਗਤ ਚੰਗੀ ਲੱਗਦੀ ਹੈ, ਗੁਰਸਿੱਖ ਦੀ ਪ੍ਰੀਤੀ ਸਾਧ ਸੰਗਤ ਨੇ, ਇਸ ਵਾਸਤੇ ਉਹ ਸਾਧ ਸੰਗਤ ਜਾ ਕੇ ਵੱਸਦੇ ਆ। ਭਾਵ ਕੀ ਆ, ਸਾਧ ਸੰਗਤ ਦੇ ਜਿਹੜੇ ਰੱਬੀ ਵਿਚਾਰ ਆ ਇਹਨਾਂ ਵਿਚਾਰਾਂ 'ਚੋਂ ਹਰ ਵੇਲੇ ਲੱਗੇ ਰਹਿੰਦੇ, ਉਹਨਾਂ ਨੂੰ ਦੂਜੀ ਕੋਈ ਇੱਧਰ ਉੱਧਰ ਦੀ ਗੱਲ ਚੰਗੀ ਨਹੀਂ ਲੱਗਦੀ। ਮਨ ਤਾਰੂ ਮੈਨੇ ਜਿਹੜੇ ਅੰਨ ਤਾਰੂ ਪਿਰੜੀ ਮੈਨੇ ਪ੍ਰੀਤੀ ਮਛਕਰੇ ਜਿਹੜੇ ਮਖੌਲੀ ਜਿਹੇ ਲੋਕ ਹੈ ਇੱਕ ਦੂਜੇ ਨੂੰ ਮਖੌਲ ਉਡਾਉਣਾ ਠੇਲੀ ਉਡਾਉਣੀ ਅਗਲੇ ਦੀ। ਪੰਜਵਾਂ ਕੋਈ ਪੰਡਿਤ ਜੋਤ ਕੀ ਕੋ ਪਾਧਾ ਕੋਈ ਵੈਲ ਸੋਇਆ। ਬਾਈ ਸਾਹਿਬ ਦੱਸਦੇ ਇਹ ਸੰਸਾਰ ਦੇ ਉੱਤੇ ਚੱਲਦਾ ਨਾ, ਕੋਈ ਤਾਂ ਆਪਣੇ ਨੂੰ ਪੰਡਿਤ ਖਵਾਉਂਦਾ, ਕੋਈ ਜੋਤਸ਼ੀ ਖਵਾਉਂਦਾ, ਕੋਈ ਪਾਧਾ ਖਵਾਉਂਦਾ। ਪੰਡਿਤ ਜਿਹੜਾ ਬੁੱਧੀਜੀਵੀ, ਜੋਤਸ਼ੀ ਜਿਹੜੇ ਟੇਵੇ ਲਾਉਂਦੇ, ਪਾਧਾ ਜਿਹੜੇ ਪੜ੍ਹਾਉਣ ਵਾਲੇ, ਕੋਈ ਵੈਦ ਸਲਾਹ ਰਿਹਾ ਆਪਣੇ ਆਪ ਨੂੰ ਜੋਤ ਕੀ ਮੈਂ ਜੋਤਸ਼ੀ। ਕੋਈ ਰਾਜਾ ਰਾਓ ਕੋ ਮਹਿਤਾ ਚੌਧਰੀ ਸਾਰੇ, ਕੋਈ ਆਪਣੇ ਆਪ ਨੂੰ ਰਾਜਾ ਕਹਾ ਰਿਹਾ, ਕੋਈ ਰਾਓ ਛੋਟਾ ਰਾਜਾ ਕਹਾ ਰਿਹਾ, ਕੋਈ ਆਪਣੇ ਮਹਿਤਾ ਪਟਵਾਰੀ ਜਾਂ ਵੱਡਾ ਆਦਮੀ ਕਹਾ ਰਿਹਾ, ਕੋਈ ਆਪਣੇ ਆਪ ਨੂੰ ਚੌਧਰੀ ਕਹਾ ਰਿਹਾ। ਮਹਿਤਾ ਜਿਹੜਾ ਪਟਵਾਰੀ ਕਹਿ ਰਹੇ ਜਾਂ ਵੱਡਾ ਆਦਮੀ, ਮਹਿਤੋ ਮਹਿਤੇ ਦਾ ਬਹੁਤ ਵਚਨ ਜੀ, ਇਸ ਵਾਸਤੇ ਆਪਣੇ ਵੱਡਾ ਕਹਾ ਰਿਹਾ। ਕੋਈ ਬਜਾਜ ਸ਼ਰਾਬ ਕੋ ਜੌਹਰੀ ਜੜਾਓ ਜੜਾਏ, ਜੜਾਓ ਜੜਾਏ ਮੈਨੂੰ ਜੜੀਆ ਜੋ ਜੜਤ ਦਾ ਕੰਮ ਕਰਦਾ ਆ, ਜੜੀਆ ਜਿਹੜਾ ਜੜਤਕਾਰੀ ਕਰਦਾ। ਭਾਈ ਸਾਹਿਬ ਕਹਿੰਦੇ ਆ ਕੋਈ ਤਾਂ ਆਪਣੇ ਨੂੰ ਬਜਾਜ ਆ ਜਿਹੜੇ ਕੱਪੜੇ ਵੇਚਦੇ, ਕੋਈ ਸ਼ਰਾਬ ਸੋਨੇ ਦਾ ਕੰਮ ਕਰਦੇ, ਕੋਈ ਜੌਹਰੀ ਜਿਹੜਾ ਹੀਰਿਆਂ ਦਾ, ਕੋਈ ਜੜਤ ਜੜਨ ਵਾਲਾ ਕੰਮ ਕਰਦਾ, ਉਹ ਆਪਣੇ ਉਹ ਕਹਾ ਰਿਹਾ। ਪਾਲ ਸਾਰੀ ਪਰਚੂਨੀ ਆ, ਕੋਈ ਦਲਾਲੀ ਕਿਰਸ ਕਮਾਏ, ਕੋਈ ਪਸਾਰੀ ਹੈ ਜਿਹੜੇ ਆ ਪਰਚੂਨ ਦਾ ਸੌਦਾ ਵੇਚਦੇ ਆ ਖਾਣ ਪੀਣ ਦਾ, ਉਹ ਆਪਣੇ ਆਪ ਨੂੰ ਸਾਰੀ ਲੂਣ ਵਾਲੀਆਂ ਵੇਚਦੇ ਆ। ਕੋਈ ਪਰਚੂਨੀ ਛੋਟੇ ਸੌਦੇ ਵੇਚਣ ਵਾਲਾ, ਪਸਾਰੀ ਦੀ ਦੁਕਾਨ ਵੱਡੀ ਹੁੰਦੀ ਹੈ ਜਿੱਥੇ ਸਾਰੇ ਦਾਲਾਂ ਹੋਰ ਲੱਲੜ ਪਰ ਸਾਰਾ ਮਿਲ ਜਾਂਦਾ। ਪਰਚੂਨੀ ਜਿਹੜੇ ਛੋਟੇ ਸੌਦੇ ਪਸਾਰੀਆਂ ਤੋਂ ਲੈ ਕੇ ਤਾਂ ਵੇਚਦੇ ਆ। ਹੋਰ ਕੋਈ ਪੰਸਾਰੀ ਆ, ਕੋਈ ਪਰਚੂਨੀ ਆ, ਕੋਈ ਦਲਾਲ ਆ, ਇੱਕ ਦੂਜੇ ਦੇ ਪੈਰ 'ਤੇ ਸੌਦਾ ਕਰਾਉਂਦੇ ਆ, ਉਧਰੋਂ ਪੈਸੇ ਲੈ ਲੈ ਉਧਰੋਂ ਹੀ ਲੈ ਲੈ, ਦਲਾਲਾਂ ਦਾ ਇਹ ਕੰਮ ਹੁੰਦਾ। ਕਿਰਸ ਕਮਾਏ, ਕੋਈ ਆਪਣੀ ਕਿਰਸ ਖੇਤੀ ਦੁਆਰਾ ਕਮਾਈ ਕਰਦੇ ਆ, ਕੋਈ ਦਲਾਲੀ ਕਰਦੇ ਆ, ਕੋਈ ਕਿਰਸ ਕਮਾਏ ਖੇਤੀ ਦੁਆਰਾ ਕਮਾਈ ਕਰਦੇ ਆ, ਕ੍ਰਿਸ਼ਨਮ ਖੇਤੀ ਦਾ। ਜਾਤ ਸਨਾਤ ਅਸੰਖ ਲੱਖ ਕਿਰਤ ਵਿਰਤ ਕਰ ਨਾਓ ਬਣਾਏ। ਭਾਈ ਸਾਹਿਬ ਕਹਿੰਦੇ ਆ ਬਿਰਤ ਨਾਮ ਹੁੰਦਾ ਉਪਜੀਵਿਕਾ ਦਾ, ਬਲਾਏ ਹੁੰਦਾ ਦਿਨ ਕੱਟੀ ਕਰਨੀ, ਟਾਈਮ ਪਾਸ ਕਰਨਾ। ਭਾਈ ਸਾਹਿਬ ਕਹਿੰਦੇ ਕੋਈ ਜਾਤ ਤੋਂ ਕੁਜਾਤ, ਜਾਤ ਤੋਂ ਕੁਜਾਤ, ਹਜ਼ਾਰਾਂ ਲੱਖਾਂ ਕਿਰਤਾਂ ਅਤੇ ਕੰਮ ਆ, ਇਹਨਾਂ ਦੀ ਕੋਈ ਗਿਣਤੀ ਨਹੀਂ ਹੈਗੀ। ਔਰ ਜਿਨ੍ਹਾਂ ਦੇ ਕਰਕੇ ਫਿਰ ਇਹ ਆਪਣੇ ਵੱਖਰੇ ਵੱਖਰੇ ਨਾਮ ਜਿਹੜੇ ਗੁਣਾਉਂਦੇ ਆ, ਜਿਹੋ ਜਿਹਾ ਕੋਈ ਕੰਮ ਕਰਦਾ ਉਹੋ ਜਿਹਾ ਉਹਦਾ ਨਾਮ ਪਾ ਲੈਂਦੇ ਆ। ਸਹੰਸਲਾ ਜਾਤ ਸਨਾਤ ਸਹੰਸਲਾ ਕਿਰਤ ਵਿਰਤ ਕਰਨਾ ਉਹ ਬਣੇ ਜਾਤੀ ਹੈ ਔਰ ਸਨਾਤ ਕੁਜਾਤੀ ਹੈ ਸਹੰਸ ਲੱਖ ਹਾਂਜੀ ਅਤੇ ਹਜ਼ਾਰਾਂ ਅਤੇ ਲੱਖਾਂ ਕਿਰਤ ਵਿਰਤ ਕਰਨਾ ਉਹ ਬਣੇ ਔਰ ਕਿਰਤ ਕਰਦੇ ਆ ਬਿਰਤ ਪਜੀਵਕਾ ਵਾਸਤੇ ਕਈ ਤਰ੍ਹਾਂ ਦੇ ਨਾਂ ਜਿਹੜੇ ਆ ਉਹ ਗਣਾਏ ਗਿਣਦੇ ਆ ਇਹਨਾਂ ਦੀ ਵੀ ਕੋਈ ਗਿਣਤੀ ਨਹੀਂ ਕਿੰਨੇ ਗਾਏ ਹੋਏ ਆ ਹਜ਼ਾਰਾਂ ਉੱਚੀਆਂ ਨੀਚੀਆਂ ਜਾਤਾਂ ਵਾਲੇ ਹਜ਼ਾਰਾਂ ਘਰਾਂ ਦੀ ਕੋਈ ਕਿਰਤ ਕਮਾਈ ਕਰਦੇ ਹੈ ਉਹਨਾਂ ਦੇ ਜੁੜੇ ਜੁੜੇ ਨਾਂ ਗਿਣੇ ਜਾਂਦੇ ਆ ਹੁਣ ਭਾਜੀ ਸਾਹਿਬ ਦੱਸਦੇ ਸਾਧ ਸੰਗਤ ਗੁਰਸਿੱਖ ਮਿਲ ਆਸਾ ਵਿੱਚ ਨਿਰਾਸ਼ ਬੁਲਾਏ ਭਾਜੀ ਸਾਹਿਬ ਜੀ ਕਹਿੰਦੇ ਆ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦੇ ਸਿੱਖ ਹੈ ਉਹ ਕੀ ਹੈ ਉਹਨਾਂ ਦੀ ਵਾਸਤਾ ਉਹ ਗੁਰੂ ਕੀ ਸੰਗਤ ਵਿੱਚ ਮਿਲ ਕੇ ਆਸਾ ਦੇ ਵਿੱਚ ਨਿਰਾਸ਼ ਹੋ ਕੇ ਰਹਿੰਦੇ ਅਤੇ ਆਪਣੀ ਜਿਹੜੇ ਉਮਰ ਦੇ ਦਿਨ ਆ ਉਹ ਗੁਰੂ ਦੀ ਬੰਦਗੀ ਦੇ ਵਿੱਚ ਪੂਰੇ ਕਰਦੇ ਆ ਸਾਧ ਸੰਗਤ ਗੁਰਸਿੱਖ ਨੂੰ ਸਾਧ ਸੰਗਤ ਗੁਰਸਿੱਖ ਮਿਲ ਕੇ ਰਹਿੰਦੇ ਆ ਆਸਾ ਵਿੱਚ ਰਹਿੰਦੇ ਆ ਹੋਏ ਨਿਰਾਸ਼ ਜਮਾਏ ਅਤੇ ਆਸਾ ਦੇ ਵਿੱਚ ਰਹਿੰਦੇ ਹਾਂ ਆਸਾ ਮੈਨੇ ਭਰੇ ਭਰਾਏ ਸੰਸਾਰ ਵਿੱਚ ਰਹਿੰਦੇ ਹਾਂ ਸੰਸਾਰ ਦੀਆਂ ਜਿਹੜੀਆਂ ਉਪਮਾ ਬੜਿਆਈਆਂ ਇਹਨਾਂ ਤੋਂ ਨਿਰਾਸ਼ ਮੈਨੇ ਉਪਰਾਮ ਹੋ ਕੇ ਨਿਰਾਸ਼ਾ ਨੂੰ ਨਿਮਾਉਂਦੇ ਆ ਭਾਵ ਇਹਨਾਂ ਖਿਆਲਾਂ ਨੂੰ ਦ੍ਰਿੜ ਕਰਦੇ ਇਹ ਸੰਸਾਰੀ ਪਦਾਰਥ ਜਿਹੜੇ ਤਾਂ ਨਾਸ਼ ਹੋ ਜਾਣ ਵਾਲੇ ਇਹਨਾਂ ਨਾਲ ਪ੍ਰੀਤੀ ਕਰਨੀ ਝੂਠੀ ਹੈ ਇੱਕ ਪਰਮਾਤਮਾ ਦਾ ਨਾਮ ਲੋਕ ਲੋਕ ਵਿੱਚ ਸਹਾਇਤਾ ਕਰਨ ਨਾਲ ਆਇਆ ਇਸ ਵਾਸਤੇ ਉਹ ਜਿਹੜੇ ਗੁਰਮੁਖ ਪਿਆਰੇ ਹੈ ਉਹ ਆਸਾ ਵਿੱਚ ਰਹਿੰਦੇ ਆ ਨਿਰਾਸ਼ ਹੋ ਕੇ ਰਹਿੰਦੇ ਆ ਸਾਊਦ ਸੁਰਤ ਲਿਵ ਅਲੱਖ ਲਖਾਏ ਭਾਈ ਗੁਰਦਾਸ ਕਹਿੰਦੇ ਆ ਗੁਰਮੁਖਾਂ ਦਾ ਜੀਵਨ ਕੀ ਹੈ ਸ਼ਬਦ ਔਰ ਸੁਰਤ ਦਾ ਅਭਿਆਸ ਕਰਦੇ ਆ ਔਰ ਸ਼ਬਦ ਦੀ ਜਿਹੜੀ ਸੁਰਤ ਇਹਦੇ 'ਚ ਉਹ ਲਿਵ ਵਿਅਕਤੀ ਨੂੰ ਲਾ ਕੇ ਜੋੜ ਕੇ ਅਲੱਖ ਪਰਮਾਤਮਾ ਨੂੰ ਲੱਖਦੇ ਆ ਅਲੱਖ ਲਖਾਏ ਅਲੱਖ ਮੈਨੇ ਨਾ ਲਖੇ ਜਾਣ ਵਾਲੇ ਪਰਮਾਤਮਾ ਨੂੰ ਜਾਣਨ ਦਾ ਅਭਿਆਸ ਕਰਦੇ ਆ ਇਹ ਪੌੜੀ 'ਚ ਬੜਾ ਕੁਛ ਦੇਣੇ ਆ ਹੁਣ ਛੇਵੀਂ ਪੌੜੀ ਜਤੀ ਸਦੀ ਚਿਰ ਜੀਵਨ ਸਾਧਕ ਸਿੱਧ ਨਾਥ ਗੁਰ ਚੇਲੇ ਕੋਈ ਜਤੀ ਹੈ ਕਈਆਂ ਨੇ ਛੇ ਗਿਣੀ ਸਤੀਆਂ ਪੰਜ ਗਿਣੀਆਂ ਚਿਰ ਜੀਵਨ ਬੜੀ ਲੰਮੀ ਉਮਰ ਦੀਆਂ ਨਾਲ ਔਰ ਸਾਧਕ ਸਾਧਨਾ ਕਰਨ ਵਾਲੇ ਸਿੱਧ ਜਿਹੜੇ ਸਿੱਧੀਆਂ ਵਾਲੇ ਨਾਥ ਜਿਹੜੇ ਇਹਨਾਂ ਦੇ ਸਵਾਮੀ ਗੁਰੂ ਅਤੇ ਚੇਲੇ ਇਹਨਾਂ ਦੀ ਵੀ ਗਿਣਤੀ ਜਾਣਦੇ ਆ ਦੇਵੀ ਦੇਵ ਰਕੀਸ਼ਨਾ ਭੈਰੋ ਪਿੱਤਰ ਫਲਵਾ ਮੇਲੇ ਇਹ ਦੇਵੀਆਂ ਦੇਵਤੇ ਆ ਰਕੀਸ਼ਰ ਰਿਖੀਆਂ ਦੇਸ਼ ਭੈਰੋ ਖੇਤਰਪਾਲ ਹੈ ਇਹ ਬਹੁਤ ਤਰ੍ਹਾਂ ਦੇ ਹਾਂਜੀ ਮੇਲੇ ਆ ਇਹਨਾਂ ਦੇ ਸਮੂਹਾਂ ਦਾ ਵੀ ਕੋਈ ਅੰਤ ਨਹੀਂ ਕਿੰਨੇ ਰਹਿ ਗਏ ਆ ਖੇਤਰਪਾਲ ਜਿਹੜੀ ਇੱਕ ਭੂਤਾਂ ਦੀ ਜਾਤੀ ਹੈ ਚਿਰ ਜੀਵਨੇ ਹੁੰਦੇ ਆ ਬੜੀਆਂ ਉਮਰਾਂ ਵਾਲੇ ਬਹੁਤ ਤਰ੍ਹਾਂ ਦੇ ਮੇਲੇ ਆ ਮੇਲੇ ਮੈਨੇ ਇਹਨਾਂ ਦੇ ਸਮੂਹ ਇਹਨਾਂ ਦੇ ਬੜੇ ਝੁੰਡ ਹੈਗੇ ਆ ਗਣ ਗੰਧਰਵ ਅਪਛਰਾਂ ਕਿੰਨਰ ਜਚ ਚਲਤ ਬਹੁ ਖੇਲੇ ਜਤੀ ਸਤੀ ਜਿਹੜੇ ਜਾਤ ਅਤੇ ਸੱਤ ਰੱਖਣ ਵਾਲੇ ਆ ਗਾਣ ਗੰਧਾਰਵ ਪੁਛਰਾਂ ਕਿੰਨਰ ਜਸ਼ ਦੇਵਤਿਆਂ ਦੇ ਰਾਗੀ ਇੰਦਰ ਦੇ ਦਰਵਾਜ਼ੇ ਨਾਚੀਆਂ ਸਾਚ ਵਜਾਉਣ ਵਾਲੇ ਇਹਨਾਂ ਦਾ ਪਿਆਨ ਤਾਂ ਥੋੜ੍ਹੀ ਹੈ ਗਾਣ ਗੰਧਾਰਵ ਪੁਛਰਾਂ ਕਿੰਨਰ ਜਸ਼ ਚੱਲ ਤੋ ਅਕੇਲੇ ਇਹ ਇਹਦੇ ਨਾਥ ਜਿਹੜੇ ਆ ਕੰਨ ਪਾਟ ਜੋਗੀ ਹੈ, ਕਿੰਨੇ ਤਰ੍ਹਾਂ ਦੇ ਗੁਰੂ ਦੇ ਚੇਲੇ ਬਣੇ ਹੋਏ। ਇਹ ਭਾਈ ਸਾਹਿਬ ਕਹਿੰਦੇ ਅਨੇਕਾਂ ਦੇਵੀ ਦੇਵਤੇ ਆ, ਭੈਰਵ ਆ ਤੇ ਤਰਪਾਲ ਆ, ਇਹਨਾਂ ਦੇ ਬਹੁਤ ਮੇਲੇ ਲੱਗਦੇ ਆ, ਲੋਕ ਮੇਲੇ ਲਾਉਂਦੇ ਇਹਨਾਂ ਦੀਆਂ ਮੜੀਆਂ ਤੇ। ਗਾਣ ਗੰਧਾਰਵ ਪਛਰਾਂ ਕਿੰਨਰ ਜਸ਼ ਚਲਤ ਪਾਓ ਖੇਲੇ, ਗਾਣ ਢਾਉਣਾ ਛਾਉਣਾ ਗੰਧਾਰਵ ਆਹੋ ਪਛਰਾਂ ਸੱਚੀ ਤੇ ਹੋਰ ਵਸ਼ੀ ਆਦਿਕ ਕਿੰਨਰ ਜਿਹੜੇ ਦੇਵਤਿਆਂ ਦੇ ਰਾਗੀ ਹੈ, ਔਰ ਜਸ ਔਰ ਜਿਹੜੇ ਜਸ਼ ਜਿਹੜੇ ਹੈਗੇ ਆ ਰਾਕਸ਼ ਹੈ, ਗਾਣ ਗੰਧਾਰਵ ਪਛਰਾਂ ਕਿੰਨਰ ਜਸ਼, ਇਹ ਵੀ ਦੇਵਤਿਆਂ ਦੀ ਕਿਸਮ ਹੈ। ਚਲਤ ਬਹੁ ਖੇਲੇ, ਬਹੁਤ ਚਲਿੱਤਰਾਂ ਨੂੰ ਖੇਲਣ ਵਾਲੇ ਆ, ਰਾਕਸ਼ ਦਾਨੋ ਦੈਂਤ ਲੱਖ ਅੰਦਰ ਦੂਜਾ ਪਾਓ ਦੇ ਹੇਲੇ। ਅੱਗੇ ਭਾਈ ਆਖਦੇ ਆ

ਅੱਖਾਂ ਦੇਣ ਤੇ ਦੂਜੇ ਦਵੈਸ਼ ਭਾਗ ਵਿੱਚ ਸਾਰੇ ਦੋਹੇਲੇ ਮੈਨੇ ਦੁਖੀ ਰਹਿੰਦੇ ਆ ਅੰਦਰੋਂ ਅੰਦਰ ਇੱਕ ਦੂਜੇ ਨੂੰ ਦੇਖ ਕੇ ਸੜੀ ਜਾਂਦੇ ਆ। ਇਹ ਸਾਰੇ ਵਿਰੋਧੀ ਭਾਵਾਂ ਨਾਲ ਦਵੈਸ਼ ਦੇ ਕਾਰਨ ਦੁਖੀ ਆ, ਕਿਉਂ ਇਹ ਵੀ ਇੱਕ ਦੂਜੇ ਦੀ ਵਡਿਆਈ ਦੇਖ ਕੇ ਬਰਦਾਸ਼ਤ ਨਹੀਂ ਕਰਦੇ। ਹਰਿਮੰਦਰ ਸਾਹਿਬ ਕੋ ਗੁਰੂ ਸਾਧ ਸੰਗਤ ਰਸ ਖੇਲੇ ਦੂਜਾ ਭਾਉ ਦੇ ਹੇਲੇ ਰਸ ਦਾਨੇ ਬੈਂਕ ਲੱਖ ਅੰਦਰ ਦੂਜਾ ਭਾਉ ਅੰਦਰ ਦੂਜਾ ਭਾਵ ਇਸ ਤਰ੍ਹਾਂ ਦੇਹਰੇ ਦੁਖੀ ਆ। ਹਰਿਮੰਦਰ ਸਾਹਿਬ ਕੋ ਭਾਈ ਬਰਦਾਸ ਨੇ ਸਾਰੇ ਕੋਈ ਜਿੰਨੀ ਜਿੰਨੀ ਜਿਹੜੇ ਆਉਂਦੇ ਆ ਹਰਮੇ ਹੰਕਾਰ 'ਚ, ਪਰ ਗੁਰਮੁਖ ਜਿਹੜੇ ਆ ਗੁਰਮੁਖ ਸਾਧ ਸੰਗਤ ਰਸ ਖੇਲੇ ਉਹ ਸਾਧ ਸੰਗਤ ਦਾ ਰਸ ਦੇ ਵਿੱਚ ਆ ਕੇ ਆਤਮਾ ਦਾ ਆਨੰਦ ਰਸ ਲੈਂਦੇ ਆ, ਇਹਦੇ 'ਚ ਖੇਲੇ ਨੂੰ ਨਹੀਂ ਖੇਡਦੇ। ਦੇਹਲੇ ਮੈਨੂੰ ਦੁਖੀ ਹੈ ਹਰਿਮੰਦਰ ਸਾਹਿਬ ਕੋ ਗੁਰੂ ਸਾਧ ਸੰਗਤ ਰਸ ਖੇਲੇ ਇੱਕ ਮਨ ਇੱਕ ਆਰਾਧਨ, ਜਿਹੜੇ ਗੁਰਮੁਖ ਪਿਆਰੇ ਇੱਕ ਮਨ ਹੋ ਕੇ ਸੰਕਲਪਾਂ ਵਿਕਲਪਾਂ ਤੋਂ ਰਹਿਤ ਹੋ ਕੇ ਇੱਕੋ ਇੱਕ ਨਿਰੰਕਾਰ ਦੀ ਆਰਾਧਨਾ ਕਰਦੇ ਆ, ਉਹਦੀ ਪੂਜਾ ਕਰਦੇ ਆ। ਗੁਰਮਤਿ ਆਪ ਗੁਆਏ ਸੋ ਹੇਲੇ, ਗੁਰਮਤਿ ਧਾਰਨ ਕਰਕੇ ਆਪ ਹੰਕਾਰ ਨੂੰ ਗੁਆ ਕੇ ਸੁਹੇਲੇ ਮੈਨੇ ਸੁਖੀ ਰਹਿੰਦੇ। ਚੱਲਣ ਜਾਣ ਪਏ ਸਿਰ ਤੇਲੇ, ਸਿਰ ਤੇਲੇ ਮੈਨੇ ਮਾਈਆਂ ਪੈਣਾ। ਭਾਈ ਗੁਰਦਾਸ ਕਹਿੰਦੇ ਜਿਵੇਂ ਮਾਈਆਂ ਪਈ ਤੇਲ ਚੜ੍ਹੀ ਹੋਈ ਕੁੜੀ ਇਹ ਜਾਣਦੀ ਹੈ ਕਿ ਹੁਣ ਪੇਕੇ ਘਰ ਚਲੇ ਜਾਣਾ, ਉਹ ਸੰਸਾਰ 'ਚ ਰਹਿੰਦੇ ਆ ਇਹ ਜਾਣਦੇ ਆ ਅਤੇ ਸੰਸਾਰ 'ਚ ਸਦਾ ਨਹੀਂ ਰਹਿਣਾ, ਇੱਕ ਦਿਨ ਚਲੇ ਜਾਣਾ ਕਿ ਸਿਮਰਨ ਕਰਕੇ ਆਪਣਾ ਮੁਲਕ ਜਨਮ ਸਫਲ ਕਰ ਲਈਏ। ਇਹਦੇ ਹਾਸੇ ਲੱਗੇ ਰਹਿੰਦੇ ਆ। ਪਾਦਾਂ ਉਸਤਾਦ ਨੂੰ ਵੀ ਕਹਿੰਦੇ, ਮਹਿਤਾ ਪਟਵਾਰੀ ਨੂੰ ਕਹਿੰਦੇ, ਫਿਰ ਸੁਣਦਾ ਹਾਂਜੀ ਬਚਤ ਕਰਨੀ ਹਰ ਵੇਲੇ ਕਿਰਸ ਕਰੀ ਜਾਣੀ, ਬਹੁਤਾ ਫਰਕ ਨਾ ਹੋਇਆ। ਚੱਲਣ ਜਾਣ ਪਏ ਸਿਰ ਤੇਲੇ, ਉਹ ਜਾਣਦੇ ਕਿ ਸੰਸਾਰ ਤੋਂ ਚਲੇ ਜਾਣਾ ਇਸ ਗੱਲ ਦਾ ਸਿਰ 'ਚ ਹੈ ਤੇਲ ਮਲਣ ਮੰਗ, ਉਹਨਾਂ ਨੂੰ ਇਹ ਵਿਚਾਰ ਗਿਆਨ ਪ੍ਰਾਪਤ ਹੋ ਚੁੱਕਿਆ ਆ। ਹੁਣ ਸੱਤਵੀਂ ਪੌੜੀ ਦੱਸਦੇ ਹਨ, ਜਸ ਸੰਜਮ ਹੋਣ ਜਗ ਜਪ ਤਪ ਦਾਨ ਪੁੰਨ ਬਹੁਤ ਤੇਰੇ। ਭਾਈ ਸਾਹਿਬ ਕਹਿੰਦੇ ਜਾਤ ਆ, ਸਤ ਆ, ਸੰਜਮ ਆ, ਹੋਮ ਆ, ਜਗ ਆ, ਜਪ ਤਪ ਦਾਨ ਪੁੰਨ ਬਹੁਤ ਤੇਰੇ। ਹਾਂਜੀ ਫਿਰ ਜਪ ਤਪ ਪੁੰਨ ਦਾਨ ਇਹ ਆਦਿਕ ਸਾਧਨ ਜਿਹੜੇ ਬਹੁਤ ਲੋਕ ਕਰਦੇ, ਬਥੇਰੇ ਨੇ ਬਹੁਤ ਲੋਕ ਕਰਦੇ ਆ। ਰਿੱਧ ਸਿੱਧ ਨਿੱਧ ਪਾਖੰਡ ਬਹੁਤ ਤੰਤਰ ਮੰਤਰ ਨਾਟਕ ਵਲੇਰੇ। ਫਿਰ ਭਾਈ ਸਾਹਿਬ ਕਹਿੰਦੇ ਕਈ ਲੋਕ ਰਿੱਧੀਆਂ ਸਿੱਧੀਆਂ ਨੋਨੇ ਦਾ ਦੇ ਪਖੰਡ ਜਿਹੜੇ ਤੰਤਰ ਮੈਂ ਨਹੀਂ ਹੁੰਦਾ, ਜਿਹੜੇ ਟੂਣੇ ਕਰਦੇ ਜਾਂ ਤਵੀਤ ਆਗੇ ਮੰਤਰ ਆਦਿਕ, ਹਾਂਜੀ ਹੋਰ ਮਦਾਰੀ ਲੋਕਾਂ ਦੇ ਜਿਹੜੇ ਤਮਾਸ਼ੇ ਆ ਨਾਟਕ ਅਗਲੇਰੇ ਮੈਂ ਬਹੁਤੇ ਬਹੁਤੇ ਲੋਕ ਇਸ ਤਰ੍ਹਾਂ ਦੇ ਨਾਟਕ ਚੇਟਲ ਕਰਦੇ ਆ। ਬੀਰਾ ਆਰਾਧਨ ਯੋਗਣੀ ਮੜੀ ਮਸਾਨ ਵਡਾਣ ਘਨੇਰੇ, ਫਿਰ ਵੀਰਾਂ ਦੀ ਆਰਾਧਨਾ ਕਰਦੇ ਆ ਜਿਵੇਂ 52 ਵੀਰ ਇਹਨਾਂ ਨੂੰ ਆਰਾਧਦੇ ਕਈ ਲੋਕ, ਅਤੇ ਜਿਹੜੀਆਂ ਕਲਯੋਗਣਾ ਚੌਥ ਤਰ੍ਹਾਂ ਦੀਆਂ ਕਲਯੋਗਣਾ ਉਹਨਾਂ ਨੂੰ ਵਸ ਕਰਦੇ ਆ। ਫਿਰ ਮੜੀਆਂ ਦੀ ਪੂਜਾ ਮਸਾਨ ਜੋ ਹੁੰਦੇ ਆ, ਤਰ੍ਹਾਂ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਕੰਮ ਕਰਦੇ ਆ। ਵੀਰਾ ਰਦਨ ਯੋਗਣੀ ਮੜੀ ਮਸਾਨ ਵਡਾਣ ਘਨੇਰੇ, ਵਡਾਣ ਮੈਨੇ ਤਿੰਨ ਤਿੰਨ ਤਰ੍ਹਾਂ ਦੇ ਬੜੇ ਅਸਚਰਜ, ਘਨੇਰੇ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਿਹੜੇ ਕਰਮ ਆ ਇਹ ਕਰਦੇ ਆ। ਬੰਦਾ ਮੁਰਦਾ ਸਾੜਦੇ ਆ ਅਤੇ ਚੋਰੀਆਂ ਦੀ ਹੱਡੀ ਕੱਢ ਲਿਆਉਣੀ, ਜਿਹੜਾ ਬਹੁਤ ਪਾਪੀ ਹਰ ਵੇਲੇ ਕਲੇਸ਼ 'ਚ ਰਹੇ ਉਹ ਫਿਰ ਹੱਡੀ ਪੀਹ ਕੇ ਰੱਖ ਲੈਂਦੇ ਆ, ਉਹ ਕਹਿਣਾ ਕਿ ਇਹਨੂੰ ਪਹਿਲਾਂ ਨੂੰ ਮਸਾਨ ਖਾ ਦੇਣਾ। ਹੁਣ ਸਰੀਰ ਇੱਕ ਮਸ਼ੀਨਰੀ ਹੈ, ਟਰੈਕਟਰ ਦੇ ਇੰਜਨ ਖੰਡ ਪਾ ਦਿਓ ਅਤੇ ਇੰਜਨ ਦਾ ਪੱਠਾ ਰਹਿ ਜਾਂਦਾ,
ਇਸ ਤਰ੍ਹਾਂ ਜਿਹੜੀ ਨਿਸ਼ਾਨੀ ਹੈ ਕਿਸੇ ਪਾਪੀ ਬੰਦੇ ਦੀ ਲਿਆਉਣੀ, ਉਹ ਆਪ ਤੜਫਦਾ ਰਿਹਾ, ਜਿਹਦੇ ਅੰਦਰ ਉਹ ਜਾਂਦੀ ਉਹ ਵੀ ਤੜਫ ਹੀ ਜਾਂਦਾ। ਇਸ ਤਰ੍ਹਾਂ ਦੇ ਮਾੜੇ ਕੰਮ ਬਹੁਤ ਕਰਦੇ ਆ। ਪੂਰੇ ਕੁੰਭਕ ਵੇਚ ਕਰ ਨਿਗਲੀ ਕਰਮ ਭੁਯੰਗਮ ਘੇਰੇ। ਫਿਰ ਜਿਹੜੇ ਯੋਗੀ ਲੋਕ ਹੈ, ਪੂਰਕ ਸਵਾਸਾਂ ਨੂੰ ਖਿੱਚਣਾ, ਕੁੰਭਕ ਠਹਿਰਾਉਣਾ, ਰੇਚਕ ਤਿਆਗਣਾ, ਸਵਾਸਾਂ ਦਾ ਚਾੜਨਾ, ਰੋਕਣਾ, ਉਤਾਰਨਾ, ਇਹ ਦੱਸ ਗਏ। ਨਿਉਲੀ ਕਰਮ, ਫਿਰ ਨੇਤੀ ਹੈ, ਧੋਤੀ ਆਦਿਕ ਜਿਹੜੇ ਕਰਮ ਨੂੰ ਕਰਦੇ ਆ।

ਔਰ ਘੁੰਮਣ ਘੇਰ ਵਿੱਚ ਭਾਈ ਸਾਹਿਬ ਦੇ ਘੇਰੇ ਹੋਏ ਆ, ਜਾਂ ਸਰੀਰ ਨੂੰ ਮਿੱਟੀ ਲਾਉਣ ਦੇ ਹਾਂਜੀ ਕੋਖੇਰ ਵਿੱਚ ਪਏ ਹੋਏ ਆ। ਭਾਈ ਸਾਹਿਬ ਕਹਿੰਦੇ ਆ ਪੂਰਕ ਸਵਾਸਨ ਚੜਾਉਣਾ, ਕੁੰਭਕ ਠਹਿਰਾਉਣਾ, ਰਿਜਕ ਸਵਾਸ ਲਾਉਣੇ, ਇਹ ਜੋਗੀਆਂ ਦੇ ਮੁੱਖ ਕਰਮ ਆ। ਨਿਵਲੀ ਕਰਮ ਹੁੰਦਾ ਦੋਵੇਂ ਇਹਦੇ ਕੰਧੇ ਨੀਵੇਂ ਕਰਨੇ ਅਤੇ ਪੇਟ ਨੂੰ ਫਿਰ ਚੰਗੀ ਤਰ੍ਹਾਂ ਰਿੜਕਣਾ ਔਰ ਫਿਰ ਕੰਡ ਨੂੰ ਕੰਗਰੋੜ ਨੂੰ ਸਿੱਧੇ ਰੱਖ ਕੇ ਬੈਠਣਾ, ਸਵਾਸਾਂ ਦੀ ਜੋੜ ਨਾਲ ਪੇਟ ਨੂੰ ਉੱਪਰ ਹੇਠਾਂ ਸੱਜੇ ਖੱਬੇ ਇਸ ਢੰਗ ਨਾਲ ਹਿਲਾਉਣਾ ਜਿਵੇਂ ਉਹ ਦਹੀਂ ਦੀ ਜਿਹੜੀ ਚਾਟੀ ਹੁੰਦੀ ਉਹ ਮਧਾਣੀ ਫਿਰਦੀ, ਇਸ ਤਰ੍ਹਾਂ ਪੇਟ ਨੂੰ ਘੁੰਮਾਉਂਦੇ ਆ। ਇਸ ਤਰ੍ਹਾਂ ਜੋਗੀ ਕਈ ਤਰ੍ਹਾਂ ਕਰਮ ਕਰਦੇ ਆ। ਇਹ ਪਜੰਗ ਮਾਮੇ ਨੇ ਜਿਹੜੀ ਕੁੰਡਲਨੀ ਨਾੜੀ ਹੈ ਦਸਵੇਂ ਦੁਆਰ ਨੂੰ ਜਾਂਦੀ ਹੈ ਉਹਨੂੰ ਉਜਾਗਰ ਕਰਨਾ, ਉਹ ਜਿਹੜੀ ਸੁਖਮਨ ਨਾੜੀ ਹੈ ਕਿਉਂਕਿ ਖੱਬੀ ਸੁਰੇੜਾ ਆ ਅਤੇ ਸੱਜੀ ਪਿੰਗਲ ਆਇਆ ਅਤੇ ਜਿੱਥੇ ਦੋਨੋਂ ਨਾੜੀਆਂ ਭਰਵੱਟਿਆਂ ਦੇ ਵਿਚਾਲੇ ਮਿਲਦੀਆਂ ਉਹ ਸੁਖਮਨਾ ਆ। ਸੁਖਮਨਾ ਨਾੜੀ ਦੇ ਬੂਹੇ ਨੂੰ ਘੇਰੇ ਨੂੰ ਬੰਦ ਰੱਖਦੀ ਹੈ। ਉੱਥੇ ਭਜੰਗਮਾ ਨਾੜੀ ਕਹਿੰਦੇ ਜਿਹੜੀ ਸੱਪ ਨੂੰ ਕੁੰਡਲ ਮਾਰ ਕੇ ਬੈਠੀ ਹੈ। ਫਿਰ ਜਿਹੜੇ ਜੋਗੀ ਲੋਕ ਆ ਇਹ ਫਿਰ ਪ੍ਰਾਣ ਅਪਾਨ ਬਾਜੂ ਨੂੰ ਕਾਬੂ ਕਰਕੇ ਇਹ ਜਿਹੜਾ ਬੂਹਾ ਦਰਵਾਜ਼ਾ ਰਸਤਾ ਆਪਣੇ ਸਵਾਸ

ਮਾੜਾ ਜਿਹਾ ਮੂੰਹ ਮਿਲਾ ਕੇ ਤਿੱਖਾ ਕਰਕੇ ਕੱਬੀ ਨੱਕ 'ਚ ਪਾ ਕੇ ਮੂੰਹ ਨਾ ਕੱਢਣ, ਫਿਰ ਉਹ ਡੋਰ ਨੂੰ ਫੇਰਨਾ, ਫਿਰ ਸਰੀਰ ਪਾ ਕੇ ਮੂੰਹ ਕੱਢਣਾ, ਡੋਰ ਘੁੰਮਾਉਣੀ, ਇਸ ਤਰ੍ਹਾਂ ਕਰਦੇ। ਫਿਰ ਬਾਈ ਬਾਈ ਮਲਮਲ ਦੀ ਇੱਕ ਚੱਪਾ ਚੌੜੀ ਲੀਰ, ਪੰਜ ਲੂਣ ਪਾ ਕੇ ਕੋਸੇ ਭੇ ਕੇ ਉਹਨੂੰ ਨਿਗਲਣਾ, ਚੱਪਾ ਬਾਹਰ ਰੱਖ ਕੇ ਅਤੇ ਪੇਟ ਹਿਲਾ ਕੇ ਆਂਦਰਾਂ ਦੀ ਬਲਗਮ ਜਿਹੜੀ ਉਹ ਵੀਰ ਨਾਲ ਬਾਹਰ ਕੱਢਣੀ। ਫਿਰ ਬਸਤੀ ਗੋਦਾ ਦੇ 'ਚ ਨਲਕੀ ਲੈ ਕੇ ਪਾਣੀ ਕੱਢ ਕੇ ਪਾਣੀ ਅੰਦਰ ਖਿੱਚਣਾ, ਪਛਤਾਰੀ ਕਰਨੀ ਜਿਵੇਂ ਅਨੀਮਾ ਕਰਦੇ, ਪੇਟ ਸਾਫ ਕਰਨਾ, ਇਸ ਤਰ੍ਹਾਂ ਦੀਆਂ ਕਿਰਿਆ ਕਰਦੇ ਆ। ਫਿਰ ਛੇ ਚੱਕਰਾਂ ਨੂੰ ਬਿੰਨ ਕੇ ਫਿਰ ਦਸ ਦੁਆਰ ਦੇ ਵਿੱਚ ਪਹੁੰਚਦੇ ਆ। ਇਸ ਤਰ੍ਹਾਂ ਦੀ ਕਿਰਿਆ ਇਹ ਕਰਦੇ ਆ।

ਭਾਈ ਗੁਰਦਾਸ ਕਹਿੰਦੇ ਆ ਕਿ ਦੁਨੀਆ ਤੇ ਇੱਕ ਤਰ੍ਹਾਂ ਦੇ ਨਹੀਂ, ਦੂਏ ਪਾਸੇ ਜੇ ਦੇਖੀਏ ਆਮ ਜਿਹੜੇ ਹਿੰਦੂ ਲੋਕ ਹਿੰਦੂ ਜਨਤਾ ਦੇ ਮੁਖੀ ਬਣ ਕੇ ਕੋਈ ਪੂਜਾ 'ਚ ਲੱਗਾ, ਕੋਈ ਵਰਤ ਰੱਖਣ, ਉਹ ਪਾਣੇ ਮੈਨੇ ਵਰਤ ਖੋਲਣੇ, ਔਰ ਕਈ ਵਰ ਸਰਾਪ ਦੀ ਸਿੱਧੀ ਵਾਸਤੇ ਸ਼ਿਵਜੀ ਦੀ ਜਾਂ ਪਾਰਵਤੀ ਦੀ ਪੂਜਾ ਦੀ ਇੱਛਾ ਕਰ ਰਹੇ ਆ। ਪੂਜਾ ਵਰਤ, ਪੂਜਾ ਕਰਦੇ ਵਰਤ ਰੱਖਣੇ ਜਾਂ ਵਰਤ ਉਹ ਪਾਣੇ ਮੈਨੇ ਖੋਲਣੇ, ਵਰ ਸਰਾਪਾਂ 'ਚ ਸ਼ਿਵ ਸ਼ਕਤ ਲਵੇਰੇ, ਸ਼ਿਵਜੀ ਅਤੇ ਸ਼ਕਤੀ ਪਾਰਵਤੀ ਦੀ ਪੂਜਾ ਦੇ ਵਿੱਚ ਲਵੇਰੇ ਮੈਨੇ ਲੱਗੇ ਹੋਏ ਆ ਕਿ ਉਹਨਾਂ ਦੀ ਪੂਜਾ ਕਰਕੇ ਵਰ ਲਈਏ, ਵਰ ਸਰਾਪ ਦੀ ਸ਼ਕਤੀ ਸਾਡੇ 'ਚ ਪੈਦਾ ਹੋ ਜਾਏ, ਹੈ ਲੱਗੇ ਹੋਏ। ਕੋਈ ਵਰ ਸਰਾਪ ਦੇ ਸਤੋ ਤਮੋ ਦੇ ਗੁਣਾਂ ਵਿੱਚ ਲੱਗੇ ਹੋਏ ਆ, ਜਿੱਦਾਂ ਸਤੋ ਗੁਣੀ ਵਿਅਕਤੀ ਬਾਲ ਦੇਖਾ, ਤੁਮੋ ਗੁਣੀ ਸਰਾਪ ਦੇਖਾ, ਇਉਂ ਲੱਗੇ ਹੋਏ ਆ। ਸਾਧ ਸੰਗਤ ਗੁਰ ਸ਼ਬਦ ਵਿਣ ਥਾਵ ਨਾ ਪਾਇਣ ਭਲੇ ਭਲੇਰੇ, ਪਰ ਹੁਣ ਗੁਰਮਨ ਦੀ ਗੱਲ ਦੱਸਦੇ ਪਰ ਕਿਵੇਂ ਨੇ ਪ੍ਰੇਮੀ ਹੋਣਾ ਲਵੇਰੇ ਮੈਨੇ ਲੱਗਣਾ। ਭਾਈ ਸਾਹਿਬ ਦੱਸਦੇ ਹੈ ਕਿ ਕਾਲਜੋ ਦੇ ਵਿੱਚ ਸਾਧ ਸੰਗਤ ਅਤੇ ਸਤਿਗੁਰੂ ਦੇ ਸ਼ਬਦ ਹੁੰਦੇ ਨਾ, ਕਿਸੇ ਨੂੰ ਵੀ ਅੱਗੇ ਸਥਾਨ ਦੀ ਪ੍ਰਾਪਤੀ ਨਹੀਂ ਹੋਏਗੀ। ਭਾਈ ਸਾਹਿਬ ਕਹਿੰਦੇ ਭਾਵੇਂ ਕਿੰਨੇ ਭਲਿਆਂ ਤੋਂ ਭਲੇ ਦਿਖਾਈ ਦੁਨੀਆਂ 'ਤੇ ਪੈਸੇ ਦੇਈ ਜਾਣ, ਲੇਕਿਨ ਸਾਧ ਸੰਗਤ ਔਰ ਗੁਰੂ ਦੇ ਸ਼ਬਦ ਦੀ ਕਮਾਈ ਤੋਂ ਇਹਨੂੰ ਗੱਲ ਨਹੀਂ ਬਣਨੀ। ਸਾਧ ਸੰਗਤ ਗੁਰ ਸ਼ਬਦ ਨੇ, ਸਾਧ ਸੰਗਤ ਮਹਾਂਪੁਰਖਾਂ ਦੀ ਸੰਗਤ ਗੁਰੂ ਦੇ ਸ਼ਬਦ ਦੀ ਕਮਾਈ ਤੋਂ ਇਹਨੂੰ ਥਾਂ ਨਾ ਪਾਣ ਥਾਂ ਨਹੀਂ ਪਾਉਂਦੇ ਭਲੇ ਭਲੇਰੇ, ਭਾਵੇਂ ਆਪ ਨੂੰ ਭਲੇ ਭਲੇਰੇ ਕਿੰਨੇ ਚੰਗੇ ਵੀ ਕਹਾਉਣ, ਭਲਿਆਂ 'ਚੋਂ ਭਲੇ ਦਿਖਾਈ ਦੇਣ, ਪਰ ਜਿੰਨਾ ਚਿਰ ਸ਼ਬਦ ਦੀ ਕਮਾਈ ਨਹੀਂ ਕਰਦੇ ਉਨ੍ਹਾਂ ਚਿਰ ਅੱਗੇ ਸੱਚਖੰਡ 'ਚ ਸਥਾਨ ਨਹੀਂ ਮਿਲਦਾ। ਕੂੜ ਇੱਕ ਗੰਢੀ ਸੌ ਫੇਰੇ, ਭਾਈ ਸਾਹਿਬ ਕਹਿੰਦੇ ਝੂਠ ਨੂੰ, ਇੱਕ ਝੂਠ ਨੂੰ ਸਿਰੇ ਚਾੜਨ ਲਈ ਸੌ ਗੰਢਾਂ ਦਾ ਫੇਰ ਦੇਈਦਾ। ਭਾਵ ਕੀ ਹੈ, ਝੂਠ ਕਾਇਮ ਨਹੀਂ ਰਹਿੰਦਾ, ਇੱਕ ਦਿਨ ਤਾਂ ਝੂਠ ਜਿਹੜਾ ਮੋਹਰੇ ਨਿਕਲ ਆਉਂਦਾ। ਜਿੰਨੇ ਮਰਜ਼ੀ ਇੱਧਰ ਉੱਧਰ ਦੇ ਦਾਅ ਪੇਚ ਕਰ ਲਓ, ਝੂਠ ਝੂਠ ਹੀ ਹੈ। ਭਾਈ ਸਾਹਿਬ ਕਹਿੰਦੇ ਲੋਕ ਭਾਵੇਂ ਝੂਠ ਦੀ ਇੱਕ ਗੱਲ ਨੂੰ ਸੱਚੀ ਬਣਾਉਣ ਲਈ ਸੌ ਤਰ੍ਹਾਂ ਦੇ ਬਲ ਛਲ ਪੈਦਾ ਕਰੀ ਜਾਣ, ਪਰ ਉਹਨਾਂ ਦੀ ਜਿਹੜੀ ਇਹ ਫੋਕੀ ਚਤਰਾਈ ਭਰੀ ਜਿਹੜੀ ਇਸ ਤਰ੍ਹਾਂ ਦੀ ਭਗਤੀ ਹੈ, ਅਤੇ ਹੁੰਦੇ ਨਾਲ ਭਰੇ ਹੋਏ ਜਿਹੜੇ

ਬਾਲ ਸਾਹਿਬ ਕਹਿੰਦੇ ਨੇ ਝੂਠ ਨੂੰ ਸਿਰੇ ਚੜ੍ਹਾਉਣ ਲਈ ਸੌ ਗੰਢਾਂ ਦਾ ਖੇਲ ਦੇਈਦਾ, ਝੂਠ ਕਹਿਣ ਨਹੀਂ ਰਹਿੰਦਾ, ਝੂਠ ਪ੍ਰਗਟ ਹੋ ਜਾਂਦਾ। ਬਾਈ ਸਾਹਿਬ ਨੇ ਉੱਤੇ ਜਿੰਨੇ ਕਰਮ ਗਿਣੇ ਸਾਰੇ ਹੋਮੇ ਪੈਦਾ ਕਰਦੇ, ਇਸ ਕਰਕੇ ਲੋਕ ਦੂਰੀ ਹੈ। ਗੁਰੂ ਕੀ ਸੰਗਤ ਔਰ ਨਾਮ ਦੀ ਕਮਾਈ ਤੋਂ ਬਿਨਾਂ ਇਹ ਕਰਮ ਪ੍ਰਵਾਨ ਸਭ ਉੜ ਪਸਾਰਾ ਹੀ ਹੈ। ਕੋੜ ਨੂੰ ਭਾਵੇਂ ਸੌ ਵੰਡ ਦਾ ਖੇਲ ਦੇ ਦਿਓ। ਬਾਈ ਸਾਹਿਬ ਕਹਿੰਦੇ ਆ ਇੱਕ ਝੂਠ ਲਈ ਸੌ ਹੋਰ ਤਰ੍ਹਾਂ ਦੇ ਝੂਠਾਂ ਦੀ ਲੋੜ ਪੈਂਦੀ ਹੈ, ਸੱਚ ਨੂੰ ਲੋੜ ਨਹੀਂ ਪੈਂਦੀ। ਹੁਣ ਸਵਗਨਾ ਸਿੰਘ ਵਿਚਾਰ ਕਰਦੇ, ਕਈ ਲੋਕ ਇਹਦਾ ਬੜਾ ਵਹਿਮ ਕਰਦੇ ਆ, ਸੌਣ ਸਗਨ ਵਿਚਾਰਨੇ ਨੌਗਰੇ ਬਾਰਾਂ ਰਾਸ ਵਿਚਾਰਾਂ। ਸੌਣਨਾ ਹੁੰਦਾ ਜੋਤਿਸ਼ ਸ਼ਾਸਤਰ ਦਾ। ਭਾਈ ਸਾਹਿਬ ਕਹਿੰਦੇ ਕਈ ਸੌਣ ਜਿਹੜੇ ਜੋਤਿਸ਼ ਸ਼ਾਸਤਰ ਆ ਉਹ ਤੋਂ ਸਗਨ ਅਤੇ ਨੌ ਗ੍ਰਹਿ ਹੁੰਦੇ ਆ, ਚੰਦ ਆ, ਸੂਰਜ ਆ, ਸ਼ਨਿਚਰ ਆ, ਸ਼ੁਕਰ ਆ, ਬ੍ਰਹਿਸਪਤੀ ਆ, ਮੰਗਲ ਆ, ਬੁੱਧ ਆ, ਰਾਹੂ ਆ, ਕੇਤੂ ਆ। ਅੱਗੇ ਆ ਸਿਹਰੇ ਬਣਦੇ ਸੀ ਅਤੇ ਉਹ ਨੌ ਗ੍ਰਹਿਆਂ ਦੀ ਪੂਜਾ ਹੁੰਦੀ ਸੀ। ਗੁਰੂ ਮਹਾਰਾਜ ਨੇ ਉੱਥੇ ਜਾਲ ਚੋਂ ਕੱਢਿਆ ਇਹ ਬਾਰਾਂ ਰਸ ਆਇਆ, ਮੇਖ ਆ, ਬਿਰਖ ਆ, ਮਿਥਨ ਆ, ਕਰਕ ਆ, ਸਿੰਘ ਆ, ਕੰਨਿਆ ਆ, ਤੁਲਾ ਆ, ਬ੍ਰਿਸ਼ਚਕ ਆ, ਧਾਨ ਆ, ਮਕਰ ਆ, ਕੁੰਭ ਆ, ਮੀਨ ਆ। ਇਹ ਬਾਰਾਂ ਰਾਸ਼ਾਂ ਹੈਗੀਆਂ, ਸੂਰਜ ਦੀਆਂ ਬਾਰਾਂ ਕਲਾ ਆ, ਚੰਦਰਮਾ ਦੀਆਂ 16 ਆ, ਧਰਤੀ ਦੀਆਂ ਵੀ 16 ਆ। ਇਹਨਾਂ ਦੁਆਰਾ ਫਿਰ ਜਿਹੜੇ ਪੰਡਿਤ ਲੋਕ ਆ ਵਿਚਾਰ ਕਰਦੇ ਆ, ਸੌਣ ਸਗਨ ਵਿਚਾਰ ਨੇ, ਜੋਤਿਸ਼ ਵਿੱਚ ਜਿਹੜੇ ਸਗਨ ਆ, ਹਾਂਜੀ, ਉਹਨਾਂ ਨੂੰ ਵਿਚਾਰਦੇ ਆ। ਨੌ ਗ੍ਰਹਿ ਬਾਰਾਂ ਰਾਸ ਵਿਚਾਰਾਂ, ਬਾਰਾਂ ਰਾਸਾਂ ਦੀ ਵਿਚਾਰ ਕਰਦੇ ਆ। ਕਾਮਣ ਟੂਣੇ ਔਸੀਆਂ, ਕੰਨ ਸੋਈ ਪਾਸਾਰ ਪਸਾਰਾਂ। ਭਾਈ ਗੁਰਦਾਸ ਕਹਿੰਦੇ ਕਾਮਣਾ ਜਿਹੜੀਆਂ ਔਰਤਾਂ ਟੂਣੇ ਕਰਦੀਆਂ, ਕਈਆਂ ਨੂੰ ਬੜੀ ਆਦਤ ਹੁੰਦੀ ਹੈ ਔਸੀਆਂ, ਬਹੁਤ ਤਰ੍ਹਾਂ ਨੇ ਲੀਕਾਂ ਖਿੱਚ ਕੇ ਗਿਣਨ ਪਿੱਛੋਂ, ਜੇ ਟਾਂਕ ਵਧੇ ਤਾਂ ਚੰਗੀ ਹੈ ਔਸੀ ਜਿਹੜੀ, ਜੇ ਜਿਸ ਵਧੇ ਤਾਂ ਮੰਦੀ ਹੈ। ਇਸ ਤਰ੍ਹਾਂ ਦੇ ਕਿਆਫੇ ਲਾਉਂਦੇ ਆ। ਕੁਣ ਸੋਈ, ਕੁਣ ਸੋਆਂ ਹੁੰਦੀਆਂ ਸੁੰਦਗਾਂ ਰੱਖਣੀਆਂ, ਅਤੇ ਫਲਾਣਾ ਕੀ ਕਰਦਾ। ਕਈਆਂ ਨੂੰ ਬੜੀ ਆਦਤ ਹੁੰਦੀ ਹੈ, ਇੱਕ ਦੂਜੇ ਭੇਤ ਲੈਂਦੇ ਫਿਰਨ। ਇਸ ਤਰ੍ਹਾਂ ਦੇ ਕਈ ਲੋਕ ਜਿਹੜੇ ਆ ਪਸਾਰਿਆਂ ਨੂੰ ਪਸਾਰਦੀਆਂ। ਕਾਮਣ ਟੂਣੇ ਔਸੀਆਂ, ਉਹ ਔਰਤਾਂ ਟੂਣੇ ਕਰਦੀਆਂ, ਔਸੀਆਂ ਪਾਉਣੀਆਂ, ਕਣਸੂਆਂ ਲੈਣੀਆਂ, ਇੱਕ ਦੂਜੇ ਦੇ ਭੇਤ ਲੈਣੇ। ਹਾਂਜੀ, ਭਾਈ ਗੁਰਦਾਸ ਸਾਹਿਬ ਕਹਿੰਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ। ਪਾਸਾਰ ਪਸਾਰਾ, ਪਸਾਰੇ ਪਸਾਰਦੀਆਂ। ਅਜਿਹੇ ਕਈ ਐਸੇ ਲੋਕ ਇਹਨਾਂ ਗੱਲਾਂ ਦੇ ਪਸਾਰੇ ਪਸਾਰਦੇ ਆ। ਗਧੋਂ ਕੁੱਤੇ ਬਿੱਲੀਆਂ, ਇਲ ਮਲਾਲੀ ਗਿੱਦੜ ਸ਼ਾਰਾਂ। ਫਿਰ ਇਲ, ਇਲਾਂ, ਚੀਲਾਂ, ਅਤੇ ਕਈ ਇਲ ਮਲਾਲੀ ਕਰਕੇ, ਇਲ ਅਤੇ ਗੁਟਾਰ ਦਾ ਅਰਥ ਵੀ ਗਿਆਨੀਆਂ ਨੇ ਕੀਤਾ, ਇਲ ਮਾੜੀ ਹੈ, ਗੁਟਾਰ ਵੀ ਮਾੜੀ ਮੰਨਦੇ ਆ। ਮਲਾਲੀ ਨਾਲ ਮੈਨਾ ਦਾ ਵੀ ਕੀਤਾ ਆ, ਟਿਪਤਾਲੀਆਂ ਨੇ, ਸੰਪਰਦਾਈਆਂ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਕਈ ਖੋਤਿਆਂ, ਕੁੱਤੇ, ਬਿੱਲੀਆਂ, ਹਿੱਲ, ਮਲਾਲੀ, ਮੈਨਾ, ਗਿੱਦੜ, ਗਿੱਦੜਾਂ ਅਤੇ ਸ਼ਾਰਾ ਬਾਂਬਰੋਲਿਆਂ ਦੇ ਸਗਨ ਮਨਾਉਂਦੇ ਆ। ਔਰ ਸਮਝਦੇ ਆ ਕੀ ਸਮਝਦੇ ਕਿ ਜੇ ਚੱਲਣ ਵੇਲੇ ਖੱਬੇ ਪਾਸੇ ਖੋਤਾ ਬੋਲੇ ਤਾਂ ਚੰਗਾ ਆ, ਔਰ ਜੇ ਗਿੱਦੜ ਦਿਨੇ ਬੋਲੇ ਤਾਂ ਭੈੜਾ ਸਗਨ ਆ। ਇਸ ਤਰ੍ਹਾਂ ਦੀਆਂ ਵਿਚਾਰਾਂ ਇਹ ਲੋਕ ਕਰਦੇ ਆ। ਸ਼ਾਰਾ ਮੈਨੇ ਤੇਜ਼ ਹਵਾ ਦਾ ਬੁੱਲਾ, ਬਾਂਬਰੋਲਾ, ਪਿਛਲੇ ਡਾ ਆ ਗਿਆ ਜੀ, ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਆ। ਨਾਰ ਪੁਰਖ ਪਾਣੀ ਅਗਨ ਛਿੱਕ ਪਦ ਹਿਡਕੀ ਵਰਤਾਰਾ। ਇਹ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਆ ਕਿ ਇਸਤਰੀ, ਪੁਰਸ਼, ਪਾਣੀ, ਅੱਗ ਅਥਵਾ ਤੁਰਨ ਵੇਲੇ
ਜਿਹਦਾ ਇਸਤਰੀ ਪਾਣੀ ਦਾ ਘੜਾ ਲੈ ਕੇ ਅੱਗੋਂ ਮਿਲ ਪਵੇ ਅਤੇ ਫਿਰ ਅੰਦਾਜ਼ਾ ਲਾਉਂਦੇ ਜੀ ਹੁਣ ਕੰਮ ਬਣ ਜਾਊਗਾ, ਮੋਰਚਾ ਫਤਿਹ ਹੋਜੂਗਾ। ਜੇ ਪੁਰਸ਼ ਅੱਗੋਂ ਮਿਲੇ ਤਾਂ ਅਮੰਗਲ ਹੁੰਦਾ ਲੈ ਵੀ ਮੇਰਾ ਕੰਮ ਨਹੀਂ ਬਣਨਾ। ਅੱਗ ਮਿਲੇ ਤਾਂ ਫਿਰ ਸਮਝਦੇ ਬੁਰੀ ਬੁਰੀ ਦੇ ਆਉਣ ਦਾ ਸਗਨ ਸਮਝਦੇ ਕਿਉਂ ਕੋਈ ਗੱਲ ਸਾਡਾ ਕੋਈ ਕਰਮ ਮਾੜਾ ਆ ਰਿਹਾ ਮੂਹਰੇ। ਇਸ ਤਰ੍ਹਾਂ ਨਹੀਂ ਇਹ ਜਿਹੜੀਆਂ ਬਜ਼ਾਰਾਂ ਕਰਦੇ ਆ। ਜੇ ਪੁਰਸ਼ ਅੱਗੋਂ ਮਿਲਦਾ ਕਹਿਣਾ ਮੰਗਲ ਹੋ ਗਿਆ ਹੁਣ ਆਪਣਾ ਕੰਮ ਨਹੀਂ ਹੋਣਾ, ਅੱਗ ਮਿਲੇ ਤਾਂ ਬੁਰੀ ਹੈ, ਦੋ ਆਉਣ ਤਾਂ ਸਗਨ ਸਮਝਦੇ ਆ। ਜੇ ਦੋ ਜਣੇ ਆ ਜਾਣ ਤਾਂ ਚੰਗਾ ਸਗਨ ਹੈ। ਨਾਰ ਪੁਰਖ ਪਾਣੀ ਅਗਨ ਛਿਕ ਪਦ ਹਿੜਕੀ ਵਰਤਾਰਾ। ਫਿਰ ਅੱਗੇ ਪੁਰਖ ਦੱਸਦੇ ਆ ਭਾਈ ਗੁਰਦਾਸ ਸਾਹਿਬ ਅਤੇ ਅੱਗ ਮਿਲੇ ਤਾਂ ਮਾੜੀ, ਕੋਈ ਛਿਕ ਮਾਰੇ ਹਾਂਜੀ ਬਾਜੂ ਖਾਰਜ ਹੋਵੇ ਜਾਂ ਹਿੜਕੀ ਦਾ ਵਰਤਾਰਾ ਕਰਦੇ ਆ, ਵਰਤਾਓ ਕਰਦੇ ਆ। ਅਥਵਾ ਕੀ ਹੈ ਜੇ ਤਾਂ ਇੱਕ ਛਿੱਕ ਪਵੇ ਤਾਂ ਬੁਰੀ ਹੈ, ਦੋ ਆਉਣ ਤਾਂ ਸਗਨ ਸਮਝਦੇ। ਇਹ ਇਸ ਤਰ੍ਹਾਂ ਦਾ ਇਹਨਾਂ ਲੋਕਾਂ ਨੂੰ ਕਿਆ ਫਲ ਆਇਆ ਹੋਇਆ। ਐਸੇ ਵਰਤਾਰੇ ਦੇ ਵਿੱਚ ਐਸੇ ਵਰਤਾਓ ਕਰਦੇ ਆ। ਅਥਵਾ ਕਿ ਇੱਕ ਛਿੱਕ ਪਵੇ ਤਾਂ ਕਹਿਣਾ ਚੰਗੀ ਹੈ, ਜੇ ਦੋ ਆਵੇ ਤਾਂ ਕਹਿਣਾ ਚੰਗਾ ਸਗਨ ਲਵੇ, ਆਪਣਾ ਕੰਮ ਹੋ ਜਾਂਦਾ। ਥਿਤ ਵਾਰ ਭਦਰਾ ਕਰਮ ਦਿਸ਼ਾ ਸੂਲ ਸਹਿਸਾ ਸਹਿਸਾਰਾ। ਫਿਰ ਅੱਗੇ ਕੀ ਹੈ, ਥਿੱਤਾਂ ਪੰਦਰਾਂ ਸੱਤ ਵਾਰ ਆ, ਭਦਰਾ ਦਾ ਬੜਾ ਭਰਮ ਕਰ ਲਿਆ। ਜਿਹਦੇ ਸਾਹਮਣੇ ਭਦਰਾ ਹੋਣ ਤਾਂ ਮੌਤ ਹੁੰਦੀ ਹੈ, ਔਰ ਦਿਸ਼ਾ ਸੂਲ ਇਹਦਾ ਸੰਸਾਰ ਜਿਹੜਾ ਸੰਸਾਰ ਨੂੰ ਵਿਆਪਿਆ ਹੋਇਆ ਪਿਆ ਹੋਇਆ ਹੈ। ਦਿਸ਼ਾ ਸੂਲ ਸਹਿਸਾ ਸੰਸਾਰਾ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਜੀ ਛਿੱਕ ਪੈ ਜਾ, ਹਵਾ ਸਰ ਜਾ, ਖਿੜਕੀ ਅਵਾਸੀ ਹਾਂਜੀ ਅਵਾਸੀ ਲੈ ਲੈ ਤਾਂ ਇਹਦਾ ਸਗਨ ਅਤੇ ਅਪਸਗਨ ਮੰਨਦੇ ਆ। ਇਹ ਲੋਕਾਂ ਨੇ ਆਪਣੇ ਆਪਣੇ ਅੰਦਾਜ਼ੇ ਜਿਹੜੇ ਆ ਉਹ ਲਾਏ ਹੋਏ ਆ। ਥਿੱਤ ਆ, ਬਾੜ ਆ, ਭਦਰਾ ਦਾ ਅੱਠ ਦੇਸ਼ਾਂ ਦਾ ਸੂਲ ਸੂਲ ਦਾ ਜਿਹੜਾ ਭਰਮ ਹੈ ਉਹ ਸੰਸਾਰ ਨੂੰ ਲੱਗਾ ਹੋਇਆ ਹੈ, ਉਹਨੂੰ ਦਿਸ਼ਾ ਸੂਲ ਕਹਿੰਦੇ ਅੱਠਾਂ ਦੇਸ਼ਾਂ ਨੂੰ। ਫਿਰ ਅੱਗੇ ਬਲ ਛਲ ਕਰ ਵਿਸ਼ਵਾਸ ਲੱਖ ਬਹੁਤ ਚੁੱਕੀ ਕਿਉਂ ਰਵੇ ਪਤਾਰਾ। ਭਾਈ ਸਾਹਿਬ ਕਹਿੰਦੇ ਇਹ ਬਲ ਛਲ ਕਰਕੇ ਲੱਖਾਂ ਪਰ ਭਰੋਸਾ ਰੱਖਣ ਵਾਲ ਨਾਲ ਬਹੁਤ ਚੁੱਕੀ ਵੱਡੇ ਸਵਾਦਾਂ ਵਾਲੀ ਕੌਣ ਬੇਸਵਾ ਹੈ। ਉਹ ਕਹਿੰਦੀ ਕਿਕੁਰ ਭਾਤਾ ਨੂੰ ਕਿਵੇਂ ਰਵੇਗੀ, ਬਹੁਤ ਚੁੱਕੀ ਭਾਈ ਗੁਰਦਾਸ ਹੀ ਕਹਿੰਦੇ ਆ ਬਹੁਤ ਚੁੱਕੀ, ਬਹੁਤ ਚੁੱਕੀ ਬਹੁਤਾ ਚੱਖਣ ਵਾਲੀ ਵੱਡੇ ਸਵਾਦਾਂ ਵਾਲੀ ਬੇਸਵਾ, ਬਹੁਤ ਪੁਰਖਾਂ ਦੀ ਪ੍ਰਸੰਗਤ ਕਰਨ ਵਾਲੀ ਕਿਸ ਪ੍ਰਕਾਰ ਭਾਰਤਾਂ ਨੂੰ ਕਦੇ ਵੀ ਨਹੀਂ ਰੱਬ ਸਕਦੀ। ਗੁਰਮੁਖ ਸੁਖ ਵੱਲ ਪਾਰ ਉਤਾਰਾ। ਭਾਈ ਗੁਰਦਾਸ ਕਹਿੰਦੇ ਜਿਹੜੇ ਗੁਰਮੁਖ ਜਾਣੇ ਆ ਉਹਨਾਂ ਨੂੰ ਸੁਖ ਫਲ ਪ੍ਰਾਪਤ ਹੁੰਦਾ, ਗਿਆਨ ਦੀ ਪ੍ਰਾਪਤੀ ਹੁੰਦੀ। ਇਸ ਵਾਸਤੇ ਪਾਰ ਉਤਾਰਾ ਪਾਉਂਦੇ ਆ ਜਾਂ ਕਰਦੇ ਆ। ਭਾਈ ਸਾਹਿਬ ਨੇ ਇਹਦੇ ਵਿੱਚ ਦੱਸਿਆ ਪੌੜੀ 'ਚ ਜਿਹੜੇ ਲੋਕ ਸਤਿਗੁਰਾਂ ਦਾ ਭਰੋਸਾ ਤਿਆਗ ਕੇ ਬਹੁਤ ਤਰ੍ਹਾਂ ਦੇ ਸਗਨ ਜੋਤਿਸ਼ਾਂ ਦੀਆਂ ਵਿਚਾਰਾਂ 'ਚ ਫਸੇ ਉਹ ਲੋਕ ਜਿਹੜੇ ਬਹੁਤ ਉੱਚੀ, ਜਿਹੜੇ ਲੱਖਾਂ ਦੇ ਵਿਸ਼ਵਾਸ ਆ ਗਈ ਉਹ ਬੇਸੁਆ ਦੇ ਟੋਲਿਆ। ਆਪਣੇ ਸੱਚੇ ਭਰਤਾ ਕੌਣ, ਅਕਾਲ ਪੁਰਖ ਦੇ ਆਨੰਦ ਤੋਂ ਫਿਰ ਉਹ ਖਾਲੀ ਰਹਿੰਦੇ, ਸ਼ੇਰੀ ਭਰਮ ਮੁਕਤ ਨਾ ਹੋਏ। ਜਿੰਨਾ ਚਿਰ ਪੰਛੀ ਛੇਕਾਂ 'ਚ ਭਟਕੇਗਾ ਉਹਦੀ ਮੁਕਤੀ ਥੋੜ੍ਹੀ ਹੋਏਗੀ,
ਮੇਰੇ ਗੁਰੂ ਗੁਰੂ ਦੇ ਪਿਆਰੇ ਮੁਕਤੀ ਪਾਉਂਦੇ। ਸੋਈ ਸਾਸਤ ਸੌਣ ਸੋਏ ਜਿਤ ਜਪੀਐ ਹਰ ਨਾਮ। ਸਾਡੇ ਵਾਸਤੇ ਨਾਮ ਜਪਣਾ ਇਹ ਸ਼ਾਸਤਰ ਹੈ, ਇਹ ਸੌਣ ਸਗਨ ਹੈ, ਸਾਰਾ ਕੁਛ ਇਹਦੇ ਵਿੱਚ ਹੈ। ਸਗਨ ਅਪ ਸਗਨ ਤੇ ਸਕੋ ਲਗਨ ਸੀਤ ਨਾਮ ਹੈ।

ਗੁਰਮੁਖਾਂ ਦੇ ਲੱਛਣਾਂ 'ਚ ਇੱਕ ਲੱਛਣ ਕੀ ਦੱਸਿਆ ਕਿ ਗੁਰੂ ਦੇ ਉੱਤੇ ਦ੍ਰਿੜ ਵਿਸ਼ਵਾਸ ਔਰ ਗੁਰੂ ਦੀ ਪ੍ਰੇਮਾ ਭਗਤੀ ਦ੍ਰਿੜਤਾ ਨਾਲ ਕਰਨੀ ਚਾਹੀਦੀ, ਸਾਧ ਸੰਗਤ ਦਾ ਅਭਿਆਸ ਕਰਨਾ ਚਾਹੀਦਾ। ਨੌਵੀਂ ਪੌੜੀ, ਨਦੀਆਂ ਨਾਲੇ ਬਾੜੇ ਸੰਗ ਸੰਗ ਗੰਗੋਦਕ ਹੋਈ। ਬਾੜੇ ਹੁੰਦਾ ਜਿਹੜੇ ਬਰਸਾਤੀ ਛੋਟੇ ਨਾਲੇ, ਗੋਂ ਗੋਦਕ ਗੰਗਾ ਉਦ ਗੰਗਾ ਦਾ ਜਲ। ਭਾਈ ਸਾਹਿਬ ਜੀ ਕਹਿੰਦੇ ਨਦੀਆਂ ਨਾਲੇ ਬਾੜੇ ਉਹ ਗੰਗਾ ਨੰਦ ਕੇ ਫਿਰ ਗੰਗੋਦਕ ਗੰਗਾ ਹੀ ਹੋ ਜਾਂਦੇ ਆ। ਅਸ਼ਟਾਦ ਪਤਾਥ ਪਾਰਸ ਪਰਸ ਕੰਚਨ ਹੋਈ। ਇਹ ਭਾਈ ਸਾਹਿਬ ਕਹਿੰਦੇ ਆ ਪਾਰਸ ਦੇ ਸਪਰਸ਼ ਕਰਨ ਜਿਹੜੀਆਂ ਅੱਠ ਧਾਤਾਂ ਆ ਉਹ ਸੋਨਾ ਹੋ ਜਾਣੀਆਂ, ਭਾਵੇ ਇੱਕ ਧਾਤ ਬਣ ਜਾਂਦੀਆਂ। ਫਿਰ ਉਹਨਾਂ ਦਾ ਜਗ੍ਹਾ ਜਗ੍ਹਾ ਰੂਪ ਨਹੀਂ ਰਹਿ ਜਾਂਦਾ। ਪਿੱਤਲ ਆ, ਤਾਂਬਾ ਆ, ਕੰਸੀ ਹੈ, ਲੋਹਾ ਆ, ਜਿਸਤ ਆ, ਕਲੀ ਹੈ, ਚਿੱਕਾ ਆ, ਇਸ ਤਰ੍ਹਾਂ ਸਾਰੀਆਂ ਜੀ ਪਾਰਸ ਨੇ ਮਿਲ ਜਾਂਦੀ, ਇੱਕ ਧਾਤ ਬਣ ਜਾਂਦੀ ਸੋਨਾ।

ਕਿਉਂਕਿ ਪਹਿਲੇ ਸਮੇਂ 'ਚ ਇਸ ਤਰ੍ਹਾਂ ਦੇ ਰਿਵਾਜ਼ ਚੱਲਦੇ ਸੀ। ਮਰਨੇ ਪੜਨੇ ਸਮੇਂ ਕੀ ਕਰਦੇ ਆ, ਇੱਕ ਦੂਜੇ ਵੱਲ ਫਿਰ ਉਹ ਸੁਨੇਹੇ ਭੇਜਦੇ ਆ, ਚਿੱਠੀਆਂ ਭੇਜਦੇ ਆ। ਹਾਂਜੀ, ਟੋਏ ਆਦਿ ਭੇਜਣ ਦੇ ਕੰਮ ਆਉਂਦੇ ਆ।

ਧੋਂਦੇ ਆ, ਕਠੀਆਂ ਕਰਦੇ ਆ। ਰੀਤੀ ਰੂੜੀ ਕੁੱਲ ਧਰਮ ਚੱਜ ਵਿਚਾਰ ਵਿਚਾਰ ਵਿਖੋਏ ਵਿਖੋਏ ਇਹਨੇ ਨਹੀਂ ਭੁੱਲੇ ਹੋਏ। ਭਾਈ ਸਾਹਿਬ ਫਿਰ ਕਹਿੰਦੇ ਆ ਕਿ ਰੀਤਾਂ ਜਿਹੜੀਆਂ ਰਸਮ ਰਿਵਾਜ ਆ ਉਹਨੇ ਨਹੀਂ ਚੰਗੀਆਂ ਹੈਗੀਆਂ, ਆਪੋ ਆਪਣੀਆਂ ਕੁੱਲਾਂ ਦੇ ਜਿਹੜੇ ਧਰਮ ਆ ਔਰ ਉਹਨਾਂ ਦੇ ਜਿਹੜੇ ਚੱਜ ਆਚਾਰਾਂ ਦੇ ਜਿਹੜੇ ਐਸੇ ਵਿਚਾਰ ਆ ਉਹਨਾਂ 'ਚ ਵਿਖੋਏ ਇਹਨਾਂ ਨੇ, ਉਹ ਭੁੱਲੇ ਹੋਏ ਆ, ਭੁੱਲੇ ਰਹਿੰਦੇ ਆ। ਕਰ ਕਰਤੂਤ ਕਸੂਤ ਵਿੱਚ ਪਾਏ ਦਲੀਚੇ ਗੈਣ ਚੰਦੋਏ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਇਸ ਦੇ ਸਾਰੇ ਲੋਕ ਜਿਹੜੀਆਂ ਝੂਠੀਆਂ ਰੀਤਾਂ ਆ ਕੁਲਾਂ ਦੇ ਧਰਮ ਚਾਜੇ ਚਾਰ ਆ ਇਹਨਾਂ ਦੇ ਵਿਖਾਵਿਆਂ ਦੇ ਭੁਲੇਖਾਂ 'ਚ ਭਰਵੇਂ ਭੁੱਲੇ ਘੁੰਮ ਰਹੇ ਆ, ਫਿਰਦੇ ਰਹਿੰਦੇ। ਕਰ ਕਰਤੂਤ ਕਸੂਤ ਵਿੱਚ ਪਾਏ ਦਲੀਚੇ ਗਿਆਨ ਚੰਦੋਏ। ਅਤੇ ਭਾਈ ਵਿਦਾਸ ਕਹਿੰਦੇ ਆ ਜਿਹੜਾ ਆਪਣੇ ਕਸੂਤ ਇਹਨਾਂ ਨੇ ਜਨੇਊ ਪਹੁੰਚ ਭੈੜੀ ਤਰ੍ਹਾਂ ਦੇ ਆਪਾਸ ਤਰੀਕੇ ਕਰਦੇ ਆ ਔਰ ਦਲੀਚੇ ਕਸੂਤ ਇਹਨਾਂ ਨੇ ਜਨੇਊ ਔਰ ਦਲੀਚੇ ਇਹਨਾਂ ਨੇ ਹੇਠ ਪਾ ਕੇ ਅਤੇ ਆਕਾਸ਼ੀ ਚੰਦੋਏ ਉੱਪਰ ਜਿਹੜੇ ਚੰਦੋਏ ਆ ਚਾਨਣੀਆਂ ਥਾਂ ਦੇ ਥੱਲੇ ਤਾਂ ਗਲੀਚੇ ਵੀ ਜਾਲ ਹੈ, ਉੱਪਰ ਚੰਦਾ ਜਿਹੜੀਆਂ ਆਪਣੇ ਚਾਨਣੀਆਂ ਉਹਨਾਂ ਨੂੰ ਤਾਣ ਲਿਆ, ਚੰਦੋਇਆਂ ਨੂੰ ਤਾਣ ਲਿਆ ਥੱਲੇ ਤਾਂ ਜਿਹੜੇ ਸੂਤਕਾਂ ਪਾਤਕਾਂ ਦੇ ਹਾਂਜੀ ਇਹ ਉਤਸਵ ਉਤਸ਼ਾਹ ਕਰਦੇ ਆ ਹੇਠਾਂ ਗਲੀਚੇ ਜਾਂ ਸੁੰਦਰ ਕੱਪੜੇ ਵਿਛਾਉਂਦੇ ਆ, ਉੱਤੇ ਫਿਰ ਇਹ ਚਾਨਣੀਆਂ ਤਾਣਦੇ ਆ। ਗਹਿਣ ਮੈਨੇ ਆਕਾਸ਼ ਦਾ ਐਸੀਆਂ ਕਰਤੂਤਾਂ ਕਰਦੇ ਆ, ਜੋਧ ਜਠੇਰੇ ਮੰਨੀਆਂ ਸਤੀਆਂ ਸੌਤ ਟੋਬੜੀ ਟੋਏ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਯੋਧਿਆਂ ਔਰ ਆਪਣੇ ਜਿਹੜੇ ਵੱਡੇ ਵਡੇਰਿਆਂ ਨੂੰ ਮੰਨਦੇ ਆ ਕਹਿੰਦੇ ਜਠੇਰਿਆਂ ਦੀ ਪੂਜਾ ਕਰਦੇ ਆ, ਫਿਰ ਉਹਨਾਂ ਦੀ ਯਾਦ ਦੇ 'ਚ ਕਈ ਤਰ੍ਹਾਂ ਦੇ ਇਹ ਸਮਾਗਮ ਕਰਦੇ ਉਤਸ਼ਵ ਕਰਦੇ ਆ। ਫਿਰ ਸਤੀਆਂ ਅਤੇ ਸੌਤ ਸੌਕਣਾ ਅਤੇ ਟੋਬੜੀ ਟੋਏ, ਸੌਕਣਾ ਦਾ ਧਰਮ ਵੀ ਮੰਨਦੇ ਆ, ਫਿਰ ਛੱਪੜਾਂ ਅਤੇ ਟੋਬਿਆਂ ਦੀ ਪੂਜਾ ਕਰਦੇ ਆ, ਭਾਵ ਉਹਨਾਂ ਦੀਆਂ ਮਨੌਤਾਂ ਕਰਦੇ ਆ, ਉੱਥੋਂ ਮਿੱਟੀ ਕੱਢ ਕੇ ਰੱਖਦੇ ਆ। ਸਾਧ ਸੰਤ ਗੁਰ ਸ਼ਬਦ ਲੈਣ ਮਰ ਮਰ ਜੰਮਣ ਗਈ ਬੋਏ। ਭਾਈ ਗੁਰਦਾਸ ਕਹਿੰਦੇ ਜਿੰਨੇ ਵੀ ਲੋਕ ਹੈਗੇ ਆ ਇਸ ਤਰ੍ਹਾਂ ਦੇ ਕਰਮ ਕਰਦੇ ਆ, ਗੁਰੂ ਦੀ ਸਾਧ ਸੰਗਤ ਤੋਂ ਟੁੱਟੇ ਹੋਏ ਆ ਔਰ ਗੁਰੂ ਦੇ ਸ਼ਬਦ ਉਪਦੇਸ਼ ਦੀ ਸੋਝੀ ਤੋਂ ਬਿਨਾਂ ਇਹ ਮਰ ਮਰ ਕੇ ਜੰਮਦੇ ਆ ਫਿਰ ਮਰਦੇ ਆ। ਪਰਮਾਤਮਾ ਦੇ ਸਿਮਰਨ ਤੋਂ ਬਿਨਾਂ, ਪਰਮਾਤਮਾ ਦੀ ਯਾਦ ਤੋਂ ਬਿਨਾਂ ਇਹ ਭੁੱਲੇ ਹੋਏ ਲੋਕ ਇਹ ਭਾਈ ਗੁਰਦਾਸ ਕਹਿੰਦੇ ਜੰਮਣ ਮੰਨਦੇ ਚੱਕਰ ਦੇ ਵਿੱਚ ਪੈ ਜਾਂਦੇ। ਯੋਧਿਆਂ ਜਿਹੜੇ ਆਪਣੇ ਪਰਿਵਾਰਾਂ ਦੇ ਜਠੇਰੇ ਵੱਡੇ ਆ ਉਹਨਾਂ ਦੀ ਪੂਜਾ ਕਰਦੇ ਸੁਣਾਉਂਦੇ ਆ, ਸਤੀਆਂ ਸੌਕਣਾਂ ਨੂੰ ਮੰਨਦੇ ਆ। ਸੌਕਣ ਦੀ ਜਿਹੜੀ ਮੂਰਤ ਹੈ ਉਹ ਕੀ ਕਰਦੇ ਆ, ਨਵੀਂ ਸਾਡੀ ਵਿਆਹੀ ਜਿਹੜੀ ਬਹੁਤੀ ਹੁੰਦੀ ਹੈ ਉਹਦੇ ਗਲ 'ਚ ਪਾਉਂਦੇ ਆ। ਪਹਿਲਾ ਫਲ ਸੌਕਣਾਂ ਦੇ ਨਾਂ 'ਤੇ ਦਿੱਤਾ ਜਾਂਦਾ ਕਿ ਉਹ ਬੁਰਾ ਨਾ ਕਰੇ ਅਤੇ ਸੌਕਣੇ ਦਾ ਬੁਰਾ ਨਾ ਕਰੇ। ਅਤੇ ਕਈ ਜਿਹੜੀਆਂ ਟੋਬੜੀਆਂ ਆ ਪਈਆਂ ਨੂੰ ਮੰਨਦੇ ਆ, ਭਾਵ ਕੀ ਹੈ ਮਤਲਬ ਕੀ ਹੈ, ਉਹਨਾਂ ਦੇ ਵਿਖੇ ਬਾਲਕਾਂ ਨੂੰ ਮਹਾਉਂਦੇ ਆ ਅਤੇ ਬਾਲਕ ਰਾਜੀ ਰਹਿਣ। ਹਾਂਜੀ ਸਾਰੇ ਜਿਹੜੇ ਆ ਹਾਂਜੀ ਇਹ ਟੋਲੇ ਜਿਹੜੇ ਜਾ ਕੇ ਨਰਕਾਂ ਦੇ ਵਿੱਚ ਪੈਂਦੇ ਆ।
ਸਾਧਸੰਗ ਗੁਰ ਸ਼ਬਦ ਗਿਣ ਮਰਮਰ ਜੰਮਨ ਦੇਈ ਪਵੇ। ਭਾਈ ਵਾਲਾ ਕਹਿੰਦੇ ਆ ਗੁਰੂ ਕੀ ਸੰਗਤ ਗੁਰੂ ਦੇ ਸ਼ਬਦ ਤੋਂ ਬਿਨਾਂ ਮਰ ਮਰ ਕੇ ਜੰਮਦੇ ਆ, ਜੰਮਦੇ ਆ, ਮਰਦੇ ਆ। ਪਰਮੇਸ਼ਵਰ ਤੋਂ ਬਗੋਏ ਮੈਨੂੰ ਭੁੱਲੇ ਹੋਏ ਆ ਜਿਹੜੇ ਇਸ ਤਰ੍ਹਾਂ ਦੇ ਲੋਕ ਹੈਗੇ ਆ। ਗੁਰਮੁਖ ਜੀਵੇ ਹਾਰ ਪਰੋਏ, ਬਖੋਏ ਇਹਨਾਂ ਨੇ ਬਖਾਵੇ ਦੇ ਜਿਹੜੇ ਕੰਮ ਕਰਦੇ ਆ, ਇਹਨਾਂ ਦੀ ਇਹ ਹਾਲਤ ਹੈ। ਗੁਰਮੁਖ ਹੀਰੇ ਹਾਰ ਪਰੋਏ, ਭਾਈ ਸਾਹਿਬ ਨੇ ਲਿਖਣ ਜਿਹੜੇ ਗੁਰੂ ਦੇ ਸਿੱਖ ਗੁਰੂ ਦੇ ਸਨਮੁਖ ਹੋਣ ਵਾਲੇ ਸਤਿਗੁਰਾਂ ਤੋਂ ਵਰਸਾਏ ਹੋਏ ਉਹ ਜਿਹੜੇ ਸਤਿਪੁਰਸ਼ ਹੈ ਉਹ ਹੀਰਿਆਂ ਦੀ ਨਹੀਂ ਹੈ। ਉਹਨਾਂ ਹੀਰਿਆਂ ਦੇ ਹਾਰ ਜਿਹੜੇ ਹੈ ਉਹ ਹੀਰਿਆਂ ਦੇ ਜਿਹੜੇ ਹਾਰ ਆ, ਹੀਰਿਆਂ ਦੇ ਹਾਰ ਵਿੱਚ ਫਿਰ ਉਹ ਪਰੋਏ ਪਰੋਏ ਹੋਏ ਆ, ਉਹ ਗੁਰਮੁਖ ਹੀਰੇ ਹਾਰ ਵਿੱਚ ਪਰੋਏ ਹੋਏ ਆ। ਹੁਣ ਇੱਥੇ ਦੱਸਿਆ ਕਿ ਜਿਹੜੇ ਗੁਰਮੁਖ ਹੈ ਇੱਕ ਅਕਾਲ ਪੁਰਖ ਦੇ ਹੁਕਮ 'ਚ ਪਰੋਤੇ ਆ, ਉਹ ਜਿਹੜੇ ਬਹੁਤ ਤਰ੍ਹਾਂ ਦੇ ਭੈੜੇ ਆਚਾਰਾਂ 'ਤੇ ਯਕੀਨ ਨਹੀਂ ਰੱਖਦੇ। ਗੁਰਮੁਖ ਜਿਹੜੇ ਪੁਰਾਣੀਆਂ ਲੋਕ ਰੀਤਾਂ 'ਤੇ ਪਰਵਾਹ ਨਹੀਂ ਕਰਦੇ। ਉਹ ਗੁਰਮੁਖ ਜਿਹੜੇ ਆ ਗੁਰਸਿੱਖੀ ਦੇ ਧਰਮ ਦੇ ਜਿਹੜੇ ਅਸੂਲ ਉਹਨਾਂ ਦੀ ਪਾਲਣਾ ਕਰਦੇ ਆ। ਹੁਣ ਗਿਆਰਵਾਂ, ਲਸਕਰ ਅੰਦਰ ਲਾਡਲੇ ਪਾਤਸ਼ਾਹ ਜਾਏ ਸ਼ਾਹਜ਼ਾਦੇ। ਭਾਈ ਸਾਹਿਬ ਨੇ ਲਾਡਲੇ ਮੈਨੂੰ ਪਿਆਰੇ ਹੁੰਦੇ ਆ, ਜਿਵੇਂ ਫੌਜਾਂ ਦੇ ਵਿੱਚ ਬਾਦਸ਼ਾਹ ਦੇ ਜਾਏ ਜਿਹੜੇ ਲਾਡਲੇ ਸ਼ਹਿਜਾਦੇ ਉਹ ਵੀ ਹੁੰਦੇ ਆ। ਪਾਤਸ਼ਾਹ ਜਾਏ, ਪਾਤਸ਼ਾਹ ਦੇ ਜਾਏ ਹੋਏ ਸ਼ਹਿਜਾਦੇ ਜਿਹੜੇ ਆ, ਪਾਤਸ਼ਾਹ ਅੱਗੇ ਚੜ੍ਹਨ ਪਿੱਛੇ ਸਭ ਅਮਰਾਓ ਪਿਆਦੇ। ਜਿਹੜੇ ਭਾਈ ਸਾਹਿਬ ਕਹਿੰਦੇ ਆ ਕਿ ਪਾਤਸ਼ਾਹ ਲੋਕ ਚੜ੍ਹਦੇ ਆ ਜਾਂਦੇ ਆ, ਪਾਤਸ਼ਾਹ ਅੱਗੇ ਹੁੰਦੇ ਆ, ਉਹਨਾਂ ਦੇ ਅਮਰਾਓ ਜਿਹੜੇ ਵਜ਼ੀਰ ਆ ਔਰ ਪਿਆਦੇ ਜਿਹੜੇ ਪੈਦਲ ਉਹ ਪਿੱਛੇ ਲੱਗ ਕੇ ਚੜ੍ਹਦੇ ਆ। ਪਿੱਛੇ ਸਮਾਂ ਅਮਰਾਓ ਪਿਆਦੇ, ਪਿੱਛੇ ਉਹਨਾਂ ਦੇ ਅਮਰਾਓ ਜਿਹੜੇ ਆ, ਔਰ ਬਾਦਸ਼ਾਹ ਅੱਗੇ ਚੜ੍ਹਦੇ ਆ, ਪਿੱਛੇ ਪਿੱਛੇ ਦਾ ਮਹਾਰਾਜ ਫੌਜਦਾਰ ਅਮੀਰ ਅਤੇ ਪਿਆਦੇ ਜਿਹੜੇ ਪੈਦਲ ਚੱਲਣ ਵਾਲੇ ਚੜ੍ਹਦੇ ਉਹ ਪਿੱਛੇ ਪਿੱਛੇ ਚੱਲਦੇ ਆ। ਬਣ ਬਣੇ ਆਪਣ ਤਾਇਫੇ ਉਏ ਸ਼ਹਿਜਾਦੇ ਸਾਧ ਮੁਰਾਦੇ। ਤਾਇਫੇ ਨਾਮੇ ਬੇਸੁਆ ਦੇ ਟੋਲੇ, ਸਾਧ ਮੁਰਾਦੇ ਨੇ ਸਿੱਧੇ ਸਾਧੇ। ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਕੀ ਹੁੰਦਾ, ਉਹ ਬੇਸੁਆ ਦੇ ਟੋਲੇ ਕਈ ਬਣ ਫੱਬ ਕੇ ਆਉਂਦੇ ਆ, ਪਰ ਉਹ ਜਿਹੜੇ ਰਾਜ ਕਮਰੇ ਆ ਸਾਧ ਮੁਰਾਦੇ ਰਹਿੰਦੇ ਆ। ਉਏ ਸ਼ਹਿਜਾਦੇ ਸਾਧ ਮੁਰਾਦੇ, ਸਾਧ ਮੁਰਾਦੇ ਰਹਿੰਦੇ ਸ਼ਹਿਜਾਦੇ। ਖਿਜਮਤਗਾਰ ਬੜੀ ਅੰਤਰਗ ਹੈ ਹੁਣ ਖੁਆਰ ਕੁਵਾਦੇ। ਕੁਵਾਦੇ ਮੈਂ ਨਹੀਂ ਹੁੰਦੇ ਉੱਤਰ ਦੇਣ ਵਾਲੇ, ਦਰਗਾਹ ਮੈਂ ਨਹੀਂ ਕਚਹਿਰੀ ਦੇ ਵਿੱਚ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਉਹ ਜਿਹੜੇ ਬਾਦਸ਼ਾਹ ਦੇ ਖਿਦਮਤਗਾਰ ਆ, ਸੇਵਾ ਕਰਨ ਵਾਲੇ ਉਹ ਬੜਿਆਏ ਜਾਂਦੇ ਆ, ਔਰ ਜਿਹੜੇ ਸਾਹਮਣੇ ਉੱਤਰ ਦੇਣ ਵਾਲੇ ਉਹ ਕਚਹਿਰੀ ਦੇ ਵਿੱਚ ਖਰਾਬ ਕੀਤੇ ਜਾਂਦੇ, ਖੁਆਰ ਕੀਤੇ ਜਾਂਦੇ ਆ, ਜਾਂ ਇੱਥੇ ਵਡਿਆਈ ਪਾਉਂਦੇ ਆ ਪਰ ਲੋਕ ਵਿੱਚ ਖੁਆਰ ਹੁੰਦੇ ਆ। ਅੱਗੇ ਢੋਈ ਸੇ ਲੈਣ ਸੇਵਾ ਅੰਦਰ ਕਾਰ ਕੁਸ਼ਾਦੇ। ਢੋਈ ਮੈਨੇ ਆਸਰਾ, ਭਾਈ ਸਾਹਿਬ ਜੀ ਕਥਨ ਕਰਦੇ ਆ ਅੱਗੇ ਜਿਹੜੇ ਆਸਰਾ ਉਹ ਪੁਰਖ ਲੈਣਗੇ ਜਿਹੜੇ ਨੌਕਰੀ ਵਿੱਚ ਕੁਸ਼ਾਦੇ ਮੈਨੇ ਖੁੱਲ੍ਹੀ, ਮਤਲਬ ਚੰਗੀ ਕਾਰ ਸੇਵਾ ਕਰਨਗੇ। ਅੱਗੇ ਢੋਈ ਸੇਲਣਗੇ, ਢੋਈ ਆਸਰਾ ਉਹ ਲੈਂਦੇ ਸੇਵਾ ਅੰਦਰ, ਸੇਵਾ ਦੇ ਅੰਦਰ ਰਹਿੰਦੇ ਆ। ਕਾਰ ਕੁਸ਼ਾਦੇ ਹੁਕਮ ਰੂਪੀ ਜਿਹੜੀ ਕਾਰ ਆ ਜਿਹੜੀ ਨੌਕਰੀ ਆ ਉਹ ਖੁੱਲ੍ਹੀ ਚੰਗੀ ਕਾਰ ਕਰਨਗੇ, ਹੁਕਮੀ ਬੰਦੇ ਬਣ ਕੇ ਕਾਰ ਕਰਨਗੇ, ਉਹ ਫਿਰ ਆਪਣੇ ਕਾਰ ਕੁਸ਼ਾਦੇ। ਭਾਈ ਸਾਹਿਬ ਕਹਿੰਦੇ ਆ

ਇਹ ਜਿਹੜੇ ਚੜੇ ਮਨੁੱਖਾਂ ਨੂੰ ਅੱਗੋਂ ਬੇਸੋਹਣ ਦੇ ਟੋਲੇ ਜਿਹੜੇ ਆ ਉਹ ਬੇਕਾਰ ਰੂਪ ਤਾਰ ਕੇ ਤੋਹਫੇ ਮਿਲਦੇ ਆ, ਪਰ ਫਿਰ ਸ਼ਹਿਜ਼ਾਦੇ ਉਹੀ ਹੈ ਜਿਹੜੇ ਇਹਨੇ ਵਿਸ਼ੇ ਵਿਕਾਰਾਂ ਦੇ ਤਾਇਫਿਆਂ ਤੋਂ ਬਚ ਜਾਂਦੇ ਆ ਅਤੇ ਸਾਧ ਮਰਾਦੇ ਰਹਿੰਦੇ ਆ। ਤਾਇਫੇ ਮੈਨੇ ਬੇਸਵਾ ਨਾਚੀਆਂ ਦੇ ਨਾਚਾਂ ਤੋਂ, ਇਹਨਾਂ ਦੇ ਵਿਕਾਰਾਂ ਤੋਂ ਬਚ ਜਾਂਦੇ ਆ। ਜਿਹੜੇ ਖਿੜ ਨੂੰ ਲਗਾ ਰਿਹਾ ਪਰਮਾਤਮਾ ਸਤਿਗੁਰੂ ਦਾ ਭੈ ਅਦਬ ਰੱਖਣ ਵਾਲੇ ਉਹ ਸਤਿਕਾਰੇ ਜਾਂਦੇ, ਵਡਿਆਏ ਜਾਂਦੇ ਆ। ਪਰ ਕਵਾਦੇ ਮੈਨੇ ਜਿਹੜੇ ਪਰਮਾਤਮਾ ਅਤੇ ਗੁਰੂ ਦੀ ਪਰਵਾਹ ਨਾ ਕਰਨ ਵਾਲੇ ਉਹ ਜਵਾਬ ਦੇ ਹੋਣਗੇ, ਉਹਨਾਂ ਨੂੰ ਦੁਰਗਾਹ 'ਚ ਜਮਰਾਜ ਅਖਬਾਰ ਕਰਦਾ ਹੈ। ਅੱਗੇ ਢੋਈ ਹੈ ਆਸਰਾ ਬਸੇਬਾ ਉਹਨਾਂ ਨੂੰ ਭਾਈ ਸਾਹਿਬ ਮਿਲਦਾ, ਕਹਿੰਦੇ ਮਿਲਦਾ ਜਿਹੜੇ ਸਤਿਗੁਰਾਂ ਦੀ ਸੇਵਾ ਜਾਂ ਸਿਮਰਨ ਵਿੱਚ ਹਿੱਤ ਪਿਆਰ ਨਾਲ ਚਿੱਤ ਲਾਉਂਦੇ ਆ, ਭਾਵ ਚੰਗੀ ਕਾਰ ਕਮਾਉਣਗੇ, ਉਹ ਵਡਿਆਈ ਪਾਉਂਦੇ ਆ। ਪਾਤਸ਼ਾਹ ਪਾਤਸ਼ਾਹ ਪਾਤਸ਼ਾਹੋ ਸੇ ਗੁਰਮੁਖ ਵਾਸਤੇ ਗੁਰਪ੍ਰਸਾਦੇ। ਭਾਈ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਲੋਕ ਆ ਉਹ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਕੇ ਵਰਤਦੇ ਆ, ਉਹ ਫਿਰ ਪਾਤਸ਼ਾਹ ਦੇ ਵੀ ਪਾਤਸ਼ਾਹ। ਜਿਹੜੇ ਗੁਰੂ ਦੇ ਭਾਣੇ 'ਚ ਰਹਿਣਗੇ ਅਸਲ ਪਾਤਸ਼ਾਹ ਦੇ ਪਾਤਸ਼ਾਹ ਹੋ, ਉਹ ਕਿਰਪਾ ਦੇ ਪਾਤਰ ਬਣ ਜਾਂਦੇ ਆ। ਸਾਹ ਸਹੇਲੇ ਆਦਿ ਉਗਾਦੇ, ਭਾਈ ਸਾਹਿਬ ਕਹਿੰਦੇ ਉਹ ਸਦਾ ਹੀ ਆਦਿ ਮੁੰਡੋਂ ਹਰ ਯੁੱਗ ਵਿੱਚ ਸ਼ਾਹ ਤੋਂ ਸਹੇਲੇ ਜਿਹੜੇ ਉਹ ਗੁਰਮੁਖ ਵਾਰੇ ਸੁਖੀ ਰਹਿੰਦੇ ਆ, ਉਹ ਸ਼ਾਹ ਸਦਾ ਸਦਾ ਸੁਖੀ ਰਹਿਣਗੇ। ਕਿਉਂ ਕਿੱਥੇ ਭਾਈ ਸਾਹਿਬ ਨੇ ਦੱਸਿਆ ਕਿ ਅੱਧੇ ਤੱਬੇ ਕੀ ਚਾਕਰੀ ਤੋਂ ਡਰ ਗਏ ਪਾਵੈ, ਜਿਹੜਾ ਅੱਧੇ ਤੱਬੇ ਦੀ ਜਣੇ ਕਣੀ ਦੀ ਚਾਕਰੀ ਕਰਨ ਵਾਲਾ ਉਹ ਦਰਗਾਹ 'ਚ ਢੋਈ ਕਿਵੇਂ ਪਾਏਗਾ, ਜਿਹੜਾ ਗੁਰੂ ਤੋਂ ਬੇਮੁੱਖ ਅਥਵਾ ਸਲਾਮ ਦੀ ਬਾਬ ਦੋਇਆ ਕਰੇ ਮੁੰਡੋਂ ਪੁੱਛਾ ਜਾਵੇ। ਗੁਰੂ ਪਾਤਸ਼ਾਹ ਗੁਰਮੁਖੀ ਦੇ ਸ਼ਹਿਜ਼ਾਦਿਆਂ ਦੀ ਨੇ ਰਾਜ ਕਬਰ ਇਹਨ ਪੱਟ ਅੰਦਰ ਬਾਹਰ ਗੁਦਰ ਅਤੇ ਭਲੇ ਸੰਸਾਰ। ਜਿਹੜੇ ਗੁਰਮੁਖ ਲੋਕ ਆ ਉਹ ਜਿਹੜੇ ਗੁੰਡਿਆਂ ਵਾਲੇ ਨਹੀਂ ਆਸਣ ਭੇਸ ਰੱਖੀ ਫਿਰਦੇ ਆ ਉਹਨਾਂ ਤੋਂ ਬਚ ਕੇ ਰਹਿੰਦੇ ਆ, ਔਰ ਸਿੱਧੇ ਪੱਧਰੇ ਜਿਹੜੇ ਆ ਉਹ ਈਸ਼ਵਰ ਨੂੰ ਪਿਆਰੇ ਲੱਗਦੇ ਆ, ਸੇਵਾ ਕਰਨ ਵਾਲੇ ਜਗਿਆਸੂ ਜਿਹੜੇ ਆ ਉਹ ਹੀ ਸਿਰੇ ਚੜ੍ਹਦੇ ਆ, ਅਤੇ ਬਾਕੀ ਜਿਹੜੇ ਆ ਉਹ ਪਰਮਾਤਮਾ ਦੀ ਕਰੋਪੀ ਦਾ ਸ਼ਿਕਾਰ ਹੋ ਕੇ ਖੁਆਰ ਹੁੰਦੇ ਆ। ਬਾਰਵੀਂ ਪੌੜੀ ਤਾਰੇ ਲੱਖਾਂ ਨੇਰ ਵਿੱਚ ਚੜ੍ਹੇ ਆ, ਸੁੱਜਣ ਸੁੱਜਿਆ ਕੋਈ ਸੁੱਜਣਾ ਨੂੰ ਸੂਰਜ ਸੁੱਜੇ ਮੈਨੂੰ ਦਿਸਦਾ। ਭਾਈ ਸਾਹਿਬ ਕਹਿੰਦੇ ਆ ਲੱਖਾਂ ਤਾਰੇ ਜਿਹੜੇ ਆ ਹਨੇਰੀ ਰਾਤ ਚਮਕਦੇ ਆ, ਪਰ ਜਦੋਂ ਸੂਰਜ ਚੜ੍ਹ ਜਾਂਦਾ ਕੋਈ ਸੁੱਜਿਆ ਸੁੱਜਦਾ ਨਹੀਂ, ਦਿਸਦਾ ਨਹੀਂ, ਨਜ਼ਰ ਹੀ ਨਹੀਂ ਆਉਂਦਾ, ਸਾਰੇ ਲੋਕ ਹੋ ਜਾਂਦੇ। ਸੀਂ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਆਏ ਖੜੋਈ। ਭਾਈ ਸਾਹਿਬ ਕਹਿੰਦੇ ਆ ਕਿ ਜਦੋਂ ਜੰਗਲ ਸ਼ੇਰ ਗੱਜਦਾ ਉਹ ਮਿਰਗਾਂ ਦੀਆਂ ਜਿਹੜੀਆਂ ਮਿਰਗਾਵਲੀ ਆਵਲੀ ਕਤਾਰਾਂ ਡਾਰਾਂ ਪੰਨੀ ਜਾ ਦੌੜੀਆਂ ਜਾਂਦੀਆਂ, ਪੰਨੀ ਜਾਏ ਨਾ ਆਏ ਖੜੋਈ, ਦੌੜੀਆਂ ਜਾਂਦੀਆਂ ਆ ਕੇ ਕੋਈ ਖੜੋਂਦੀ ਨਹੀਂ, ਸ਼ੇਰ ਦੀ ਗਰਜਾਂ ਨੂੰ ਸੁਣ ਕੇ ਭੱਜ ਜਾਂਦੇ ਆ। ਵੀ ਸਿਰ ਗਰੜਾ ਡਿੱਠਿਆ ਖੁੱਡੀ ਵੜਦਾ ਲੱਖ ਫੁਲੋਈ। ਭਾਈ ਸਾਹਿਬ ਕਹਿੰਦੇ ਆ ਵੀ ਸਿਰ ਗਰੜਾ ਡਿੱਠਿਆ, ਵੀ ਸਿਰ ਜਿਹੜੇ ਸੱਪ ਆ ਗਰੜ ਹਾਂਜੀ, ਗਰੜ ਨੂੰ ਦੇਖ ਕੇ ਖੁੱਡੀ ਵੜਦੇ ਖੁੱਡਾਂ 'ਚ ਵੜ ਜਾਂਦੇ ਆ। ਲੱਖ ਫਲੋਈ ਫਲੋਈ ਮੈਨੇ ਨੱਸ ਕੇ ਵੀ ਸਿਰ ਜਿਹੜੇ ਸੱਪ ਖੁੱਡਾਂ 'ਚ ਵੜ ਜਾਂਦੇ ਆ, ਗਰੜ ਨੂੰ ਦੇਖ ਕੇ ਉਹ ਨੱਸ ਕੇ ਖੁੱਡਾਂ 'ਚ ਵੜ ਜਾਂਦੇ ਆ। ਲੱਖ ਮੈਨੇ ਲੱਖਾਂ ਹੀ ਸੱਪ ਜਿਹੜੇ ਆ। ਪੰਖੇਰੂ ਸ਼ਾਹ ਵਾਜਦੇ ਢੋਕਣਾ ਹੁੰਦਨ ਮਿਲਣਾ ਢੋਈ। ਭਾਈ ਸਾਹਿਬ ਅੱਗੇ ਦੱਸਦੇ ਆ ਕਿ ਜਿਵੇਂ ਪੰਛੀ ਜਿਹੜੇ ਆ ਜਾਨਵਰ ਆ ਉਹ ਬਾਜ ਨੂੰ ਦੇਖ ਕੇ ਫਿਰ ਨੇੜੇ ਨਹੀਂ ਟੁੱਕਦੇ, ਇੰਨਾ ਦੌੜਦੇ ਆ ਕਿ ਲੁਕਣ ਨੂੰ ਕਿਸੇ ਪਾਸੇ ਢੋਈ ਆਸਰਾ ਨਹੀਂ ਮਿਲਦਾ। ਪੰਖੇਰੂ ਸ਼ਹਿਬਾਜ ਦੇ ਪੰਖੇਰੂ ਜਿਹੜੇ ਪੰਛੀ ਸ਼ਹਿਬਾਜ ਬਾਜ ਨੂੰ ਦੇਖ ਕੇ, ਸ਼ਹਿਬਾਜ ਮੈਨੇ ਬਾਜ ਨੂੰ ਦੇਖ ਕੇ
ਢੁੱਕ ਨਾ ਹੰਗਣ ਢੁੱਕਦੇ ਨਹੀਂ, ਨਾ ਹੰਗਣ ਢੁੱਕ ਨਾ ਹੰਗਣ ਮਿਲੇ ਨਾ ਢੋਈ। ਭਾਈ ਗੁਰਦਾਸ ਸਾਹਿਬ ਦੱਸ ਰਹੇ ਹੈ ਕਿ ਪਲੋਈ ਮੈਂ ਨੱਸ ਜਾਣਾ, ਪੰਖੇ ਦੇ ਸਹਿਵਾਜ ਦੇ ਪੰਛੀ ਬਾਜਣ ਦੇ ਦੂਰੋਂ ਭੱਜਦੇ ਅਤੇ ਨੇੜੇ ਹੋਣ ਦੀ ਉਹਨਾਂ ਦੀ ਹੰਗਣ ਮੈਨੂੰ ਹਿੰਮਤ ਨਹੀਂ ਹੁੰਦੀ, ਔਰ ਭੱਜਦਿਆਂ ਨੂੰ ਦੌੜਦਿਆਂ ਨੂੰ ਫਿਰ ਅਸਮਾਨ ਵਿੱਚ ਲੁਕਣ ਦੀ ਥਾਂ ਜਿਹੜੀ ਹੈ ਕੋਈ ਨਹੀਂ ਮਿਲਦੀ, ਕੋਈ ਆਸਰਾ ਨਹੀਂ ਮਿਲਦਾ। ਜ਼ਰੂਰਤ ਨਹੀਂ ਪੈਂਦੀ, ਹੰਗਣ ਪੰਖੇਰੂ ਸਹਿਵਾਜ ਦੇ ਢੋਕਣਾ ਹੰਗਣ ਜਿਹੜੇ ਢੁੱਕਣ ਦੀ ਹੰਗਣ ਹਿੰਮਤ ਨਹੀਂ ਪੈਂਦੀ, ਮਿਲੇ ਨਾ ਢੋਈ, ਆਕਾਸ਼ ਵਿੱਚ ਕੋਈ ਉਹਨਾਂ ਨੂੰ ਢੋਈ ਆਸਰਾ ਨਹੀਂ ਮਿਲਦਾ, ਹੁਣ ਕਿੱਧਰ ਨੂੰ ਦੌੜੀਏ। ਅੱਗੇ ਭਾਈ ਗੁਰਦਾਸ ਸਾਹਿਬ ਦੱਸ ਰਹੇ ਹੈ ਕਿ ਭਾਈ ਚਾਰ ਵਿਚਾਰ ਸੰਸਾਰ ਦੇ ਸਾਧ ਸੰਗਤ ਮੇਰੇ ਦੁਰਮੁਖ ਹੋਈ। ਭਾਈ ਸਾਹਿਬ ਕਹਿੰਦੇ ਆ ਸੰਸਾਰ ਦੇ ਵਿੱਚ ਦੁਨੀਆਂ 'ਚ ਚਾਰ ਮੈਨੇ ਸੁੰਦਰ ਵਿਚਾਰ ਇਹ ਹੁੰਦੀ ਹੈ ਕਿ ਸਾਧ ਸੰਗਤ ਨੂੰ ਮਿਲੀਏ, ਸਾਧ ਸੰਗਤ ਜਾ ਕੇ ਖੋਟੀ ਮੱਤ ਦਾ ਨਾਸ ਹੋ ਜਾਂਦਾ ਹੈ। ਸਾਧ ਸੰਗਤ ਮਿਲ ਦੁਰਮੁਖ ਖੋਈ, ਸਾਧ ਸੰਗਤ ਮਿਲ ਕੇ ਦੁਰਮੁਖ ਖੋਟੀ ਮੱਤ ਖੋਈ ਮੈਨੇ ਨਾਸ ਹੋ ਜਾਂਦੀ ਹੈ। ਸਤਿਗੁਰ ਸੱਚਾ ਪਾਤਸ਼ਾਹ ਦੁੱਖ ਦਾ ਮਾਰਮ ਵਾਸਾ ਹੋਈ, ਵਾਸਾ ਮੈਨੇ ਆਖੀ ਜਿਹੜੇ ਕਾਨ ਕੁਲੰਬ ਹੰਕਾਰ ਹਨ। ਭਾਈ ਸਾਹਿਬ ਦੱਸਦੇ ਆ ਸਤਿਗੁਰ ਸੱਚੇ ਪਾਤਸ਼ਾਹ ਆਪ ਨਿਰੰਕਾਰੀ ਜੋਤ ਆ, ਜਿਹੜਾ ਉਹਨਾਂ ਦੀ ਸ਼ਰਨ ਚਾਹੁੰਦਾ ਉਹਦੀ ਦੁਬਧਾ ਨੂੰ ਨਾਸ਼ ਕਰ ਦਿੰਦੇ, ਫਿਰ ਜਿਹੜੇ ਆਕੀ ਕਾਨ ਕੁਲੰਬ ਹੰਕਾਰ ਆਪੇ ਨੱਸ ਜਾਂਦੇ ਆ। ਸਤਿਗੁਰ ਸੱਚਾ ਪਾਤਸ਼ਾਹ ਸਤਿਗੁਰ ਸੱਚੇ ਪਾਤਸ਼ਾਹ ਦੁਬਧਾ ਮਾਰ ਦੁਬਧਾ ਵਿਅਕਤੀ ਨੂੰ ਮਾਰ ਦਿੰਦੇ। ਮਵਾਸਾ ਹੋਈ, ਇਹ ਜਿਹੜੀ ਮਵਾਸਾ ਆਕੀ ਕਾਮ ਕ੍ਰੋਧ ਆ, ਇਹਨਾਂ 'ਚੋਂ ਕੋਈ ਵੀ ਮਵਾਸਾ ਆਕੀ ਨਹੀਂ ਰਹਿ ਜਾਂਦਾ। ਇਹ ਗੁਰੂ ਹਾਂਜੀ ਗੋਈ ਮਿਹਣੇ ਸਾਰੇ ਨੱਸ ਜਾਂਦੇ ਆ, ਦੌੜ ਜਾਂਦੇ ਆ, ਇਹਨਾਂ 'ਚ ਕੋਈ ਵੀ ਰਹਿੰਦਾ ਨਹੀਂ, ਕਿਉਂਕਿ ਸੰਸਾਰ ਦੇ ਵਿੱਚ ਸੁੰਦਰ ਵਿਚਾਰਧਾਰਾ ਇਹੀ ਹੈ, ਸਾਧ ਸੰਗਤ ਨੂੰ ਮਿਲੋ, ਔਰ ਜਿੱਥੇ ਗੂੜ੍ਹ ਵਿਚਾਰ ਮਿਲਦੀ ਹੈ ਅਤੇ ਖੋਟੀ ਮੱਤ ਜਿਹੜੀ ਫਿਰ ਉਹ ਦੂਰ ਹੋ ਜਾਂਦੀ ਹੈ। ਸਾਧ ਸੰਗਤ ਸੱਚੇ ਸਤਿਗੁਰੂ ਨੇ ਆਪੇ ਕਾਇਮ ਕੀਤੀ ਹੈ, ਸਤਿਗੁਰ ਸੱਚੇ ਪਾਤਸ਼ਾਹ ਦੇ ਜਿਹੜੇ ਪਰਮ ਪਵਿੱਤਰ ਉਪਦੇਸ਼ ਆ, ਇਹਨਾਂ ਨਾਲ ਦੁੱਖ ਦਾ ਨਾਸ ਹੋ ਜਾਂਦੀ ਹੈ ਔਰ ਵਿਕਾਰ ਜਿਹੜੇ ਆ ਉਹ ਖਤਮ ਹੋ ਜਾਂਦੇ ਆ। ਵਿਕਾਰ ਜਿਹੜੇ ਆ ਸਤਿਗੁਰ ਸੱਚਾ ਮੈਂ ਦੁਬਧਾ ਮਾਰ ਦੋ ਮਾਰ ਕੇ ਮਵਾਸਾ ਗੋਈ, ਇਹ ਕੰਮ ਕਰੋ ਲੋਕ ਜਾਣੇ ਗੋਈ ਮੈਨੇ ਲੁਕ ਜਾਂਦੇ ਆ, ਖਤਮ ਹੋ ਜਾਂਦੇ ਆ, ਇਹਨਾਂ 'ਚੋਂ ਕੋਈ ਵੀ ਨਹੀਂ ਰਹਿੰਦਾ ਹੈ, ਗੋਈ ਮੈਨੇ ਲੁਕ ਜਾਂਦੇ ਆ, ਕੋਈ ਵਿਕਾਰ ਨਹੀਂ ਰਹਿੰਦਾ। ਗੁਰਮੁਖ ਜਾਤਾ ਜਾਣ ਜਣੋਈ, ਜਿਹੜੇ ਗੁਰਮੁਖ ਪਿਆਰੇ ਆ ਉਹ ਇਸ ਅਵਸਥਾ ਦੇ ਰਾਜ ਨੂੰ ਜਾਣਦੇ ਆ, ਉਹ ਇਹ ਰੂਹਾਨੀ ਭੇਦ ਨੂੰ ਜਾਣ ਕੇ ਹੋਰਨਾਂ ਨੂੰ ਜਣਾ ਦਿੰਦੇ ਆ। ਇੱਥੇ ਇਹ ਦੱਸਿਆ ਕਿ ਮਹਾਂਪੁਰਖਾਂ ਦੀ ਸੰਗਤ 'ਚ ਜਦੋਂ ਗਿਆਨ ਰੂਪੀ ਸੂਰਜ ਉਦੇ ਹੋ ਜਾਂਦਾ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ, ਜਿਵੇਂ ਸੂਰਜ ਚੜ੍ਹਿਆ ਤਾਰੇ ਨਜ਼ਰ ਨਹੀਂ ਆਉਂਦੇ, ਸ਼ੇਰ ਦੇ ਆਇਆ ਹਰਨ ਦੌੜ ਜਾਂਦੇ, ਗਰੜ ਦੇ ਅੱਗੇ ਸੱਪ ਨਹੀਂ ਠਹਿਰਦੇ, ਬਾਜ ਅੱਗੇ ਪੰਛੀ ਨਹੀਂ ਠਹਿਰਦੇ, ਇਸ ਤਰ੍ਹਾਂ ਜਿਹੜੇ ਗੁਰਮੁਖ ਆ ਉਹਨਾਂ ਅੱਗੇ ਭੇਖੀ ਪਖੰਡੀ ਜਿਹੜੇ ਆ ਉਹ ਨਹੀਂ ਟਿਕ ਸਕਦੇ। ਸਤਿਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਡੀ ਰਾਹੋ ਚਲਾਇਆ, ਗਾਡੀ ਰਾਹ ਮੈਨੂੰ ਗੱਡੀ ਦਾ ਰਸਤਾ ਭਾਵ ਸੌਖਾ ਰਸਤਾ। ਭਾਈ ਸਾਹਿਬ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੇ ਗੁਰਮੁਖਾਂ ਦੀ ਕਲਿਆਣ ਲਈ ਇਹ ਸੌਖਾ ਰਸਤਾ ਚਲਾ ਦਿੱਤਾ। ਗੁਰਮੁਖ ਨਾਮ ਦਾ ਨਿਸ਼ਨਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਸਭ ਦਾ ਭਲਾ ਮਨਾਉਣਾ, ਪੰਜ ਦੂਤ ਕਰ ਭੂਤ ਬਸ ਦੁਰਮਨ ਦੂਜਾ ਭਾਵ ਮਟਾਇਆ,
ਅਤੇ ਭਾਈ ਸਾਹਿਬ ਕਹਿੰਦੇ ਆ ਸਤਿਗੁਰ ਦੀ ਕਿਰਪਾ ਨਾਲ ਗੁਰਮੁਖਾਂ ਨੇ ਪੰਜੇ ਦੂਰੇ ਜਿਹੜੇ ਕੰਮ ਖੋਲੂ ਮੂੰਹ ਖਾ ਰਿਹਾ, ਇਹ ਭੂਤ ਮੰਗ ਬੱਸ ਵਿੱਚ ਕਰ ਲਿਆ। ਔਰ ਜਿਹੜਾ ਭੈੜੀ ਬੁੱਧੀ ਵਾਲਾ ਦੂਸਰਾ ਭਾਵ ਦਵੈਤ ਭਾਵ ਸੀ, ਇਹਨੂੰ ਮਿਟਾ ਦਿੱਤਾ ਹੈ। ਸ਼ਬਦ ਸੁਰਤ ਲਿਵ ਚੰਨਣਾ ਜਮ ਜਾਂਗਾ ਕਿ ਨੇੜ ਨਾ ਆਇਆ। ਫਿਰ ਉਹ ਗੁਰਮੁਖ ਪਿਆਰੇ ਜਿਹੜੇ ਆ ਉਹ ਸਤਿਗੁਰਾਂ ਦੇ ਸ਼ਬਦ ਵਿੱਚ ਸੁਰਤੀ ਨੂੰ ਜੋੜਦੇ ਆ ਔਰ ਪ੍ਰੀਤ ਨਾਲ ਚੱਲਦੇ ਆ। ਸੋ ਰਾਤ ਆਪਣੇ ਮਨ ਨੂੰ ਰੰਗ ਲੈਂਦੇ ਉਹਦੇ ਪਿਆਰ ਵਿੱਚ, ਪ੍ਰੀਤ ਵਾਲੀ ਰੀਤੀ ਧਾਰ ਕੇ ਚੱਲਦੇ ਆ। ਇਹ ਜਮਾਂ ਦਾ ਜਿਹੜਾ ਮਸੂਲੀ ਆ ਉਹਨਾਂ ਦੇ ਨੇੜੇ ਨਹੀਂ ਆਉਂਦਾ। ਜਮ ਜਾਗਤੀ ਜਗਾਤੀ ਜਿਹੜਾ ਮਸੂਲੀ ਆ ਮਸੂਲ ਲੈਣ ਵਾਲਾ ਉਹਨਾਂ ਦੇ ਟੈਕਸ ਲੈਣ ਵਾਲਾ ਨੇੜੇ ਨਹੀਂ ਆਉਂਦਾ। ਬੇਮੁਖ ਬਾਰਾਂ ਬਾਟ ਕਰ ਸਾਧ ਸੰਗ ਸੱਚਖੰਡ ਵਸਾਇਆ। ਭਾਈ ਸਾਹਿਬ ਕਹਿੰਦੇ ਜਿਹੜੇ ਬੇਮੁਖ ਆ ਉਹ ਲੋਕ ਯੋਗੀਆਂ ਦੇ ਜਿਹੜੇ ਬਾਰਾਂ ਪੰਥਾਂ ਦੇ ਵਿੱਚ ਕੰਨ ਪੜਾਈ ਫਿਰਦੇ ਆ ਔਰ ਦੁੱਖ ਸਹਾਰਦੇ ਆ, ਜਿਹੜੇ ਉਹਨਾਂ ਦੀ ਸੰਗਤ ਕਰ ਦੁੱਖ ਸਹਾਰਦੇ। ਪਰ ਜਿਹੜੇ ਗੁਰੂ ਕੀ ਸੰਗਤ ਵਿੱਚ ਆ ਗਏ ਉਹਨਾਂ ਨੂੰ ਪਰਮੇਸ਼ਰ ਨੇ ਸੱਚਖੰਡ ਵਿੱਚ ਵਸਾ ਦਿੱਤਾ। ਭਾਈ ਸਾਹਿਬ ਦੱਸਦੇ ਆ ਜਿਹੜੇ ਲੋਕ ਬੇਮੁੱਖ ਹੋ ਕੇ ਸੱਚੇ ਨਿਰੰਕਾਰ ਦੇ ਰਾਸਤੇ ਤੋਂ ਭੁੱਲ ਗਏ, ਯੋਗੀ ਬਣ ਗਏ, ਕੰਨ ਪੜਾ ਲੈ, ਬਾਰਾਂ ਪੰਥ ਜਿਹੜੀਆਂ ਬੜੀਆਂ ਕਠਿਨ ਰੋਹ ਰੀਤਾਂ ਦੇ ਚੱਲ ਚੱਲ ਕੇ ਖੁਆਰ ਹੁੰਦੇ ਫਿਰਦੇ, ਜਿਹੜੇ ਗੁਰਮੁਖ ਗੁਰਸਿੱਖ ਆ ਉਹ ਗੁਰੂ ਦੀ ਸੰਗਤ ਵਿੱਚ ਆ ਕੇ ਹੈ ਅਤੇ ਸੰਗਤ ਦੀ ਕਿਰਪਾ ਨਾਲ ਉਹਨਾਂ ਵਾਸਤੇ ਸਾਧ ਸੰਗ ਸੱਚਖੰਡ ਦਾ ਸਰੂਪ ਹੀ ਬਣ ਗਿਆ। ਕਿਉਂਕਿ ਬੈਕੁੰਠ ਨਗਰ ਜਾਣਾ ਸੰਤ ਵਾਸਾ ਕੌਕ ਵੀਰੇ ਕਹੀਏ ਕਾਹੇ ਸਾਧ ਸੰਗ ਦੇ ਬੈਕੁੰਠ ਆਇਆ ਹੈ, ਉਹ ਸੱਚਖੰਡ 'ਚ ਵਸਾ ਦਿੱਤੇ ਮਹਾਰਾਜ। ਬਾਰਾਂ ਬਾਟ ਜਿਹੜੇ ਯੋਗੀਆਂ ਦੇ ਬਾਰਾਂ ਬਾਟ ਰਸਤੇ ਆ, ਭਾਉ ਭਗਤ ਭਾਉ ਮੰਤਰ ਦੇ ਨਾਮ ਦਾ ਨਿਸ਼ਾਨ ਦੜਾਇਆ। ਅਤੇ ਸਤਿਗੁਰੂ ਜੀ ਨੇ ਭਾਉ ਪਰਮਾਤਮਾ ਦਾ ਡਰ ਅਤੇ ਪਿਆਰ ਪ੍ਰੇਮਾ ਭਗਤੀ ਦਾ ਜਿਹੜਾ ਮੰਤਰ ਇਹ ਦਿੱਤਾ। ਫਿਰ ਉਹਨਾਂ ਗੁਰਮੁਖਾਂ ਨੇ ਨਾਮ ਦਾਨ ਅਤੇ ਇਸ਼ਨਾਨ ਜਿਹੜਾ ਦ੍ਰਿੜ ਕਰਾਇਆ। ਤੜਕੇ ਉੱਠ ਕੇ ਇਸ਼ਨਾਨ ਕਰਦੇ ਆ, ਨਾਮ ਜਪਦੇ ਆ ਅਤੇ ਦਾਨ ਦਿੰਦੇ ਆ, ਲੋੜ ਘਰ ਦੀ ਸਹਾਇਤਾ ਕਰਦੇ ਆ। ਇਹਨਾਂ ਚੀਜ਼ਾਂ ਨੂੰ ਨੁਕਸ਼ਿਆਂ ਨੂੰ ਦ੍ਰਿੜ ਕੀਤਾ। ਜਿਉਂ ਜਲੰਧਰ ਕਮਲਿਆ ਮਾਇਆ ਵਿੱਚ ਉਲਾਸ ਰਹਾਇਆ। ਉਹਨਾਂ ਗੁਰਮੁਖਾਂ ਦਾ ਜੀਵਨ ਕਿਵੇਂ ਹੈ, ਉਹ ਮਾਇਆ ਵਿੱਚ ਇਸ ਤਰ੍ਹਾਂ ਨਿਰਲੇਪ ਰਹਿੰਦੇ ਆ ਜਿਵੇਂ ਪਾਣੀ ਵਿੱਚ ਕਬਲ ਰਹਿੰਦਾ ਹੈ। ਆਪ ਗਵਾਇਣਾ ਆਪ ਬਣਾਇਆ ਉਹਨਾਂ ਨੇ। ਫਿਰ ਗੁਰਮੁਖਾਂ ਨੇ ਨਿਰਹੰਕਾਰ ਹੋ ਕੇ ਆਪਾ ਭਾਵ ਨਹੀਂ ਬਣਾਇਆ, ਭਾਵ ਹੰਕਾਰ ਨੂੰ ਤਲੰਜਲੀ ਦੇਤੀ ਨੂੰ ਤਿਆਗ ਛੱਡਿਆ ਹੈ। ਇਹ ਗੁਰਮੁਖਾਂ ਦੇ ਰਸਤੇ ਦਾ ਸਾਰਾ ਪ੍ਰਕਾਰ ਦੱਸਿਆ ਕਿ ਉਹਨਾਂ ਦਾ ਕੀ ਕਰਤੱਵ ਹੈ। ਉਹ ਸ਼ਬਦ ਸੁਰ ਦਾ ਅਭਿਆਸ ਕਰਦੇ ਆ, ਪੰਜਾਂ ਦੂਤਾਂ ਵਿਕਾਰਾਂ ਨੂੰ ਵਸ ਕਰਦੇ ਆ, ਪ੍ਰੇਮਾ ਭਗਤੀ ਧਾਰਦੇ ਆ, ਨਾਮ ਦਾ ਨਾਮ ਇਸ਼ਨਾਨ, ਇਹ ਕਿਰਿਆ ਹੋਮੇ ਦਾ ਤਿਆਗ, ਇਹ ਗੁਰਸਿੱਖਾਂ ਦੀ ਕਰਨੀ ਹੈ। ਪੌੜੀ 14 ਰਾਜਾ ਪਰਜਾ ਹੋ ਕੇ ਚਾਕਰ ਕੂਕਰ ਦੇਸ ਦੁਹਾਈ। ਕੂਕਰ ਮੈਨੇ ਕੁੱਤਾ ਜਾਂ ਕੋਟ ਵਾ ਲਿਆ। ਭਾਈ ਸਾਹਿਬ ਕਹਿੰਦੇ ਸ੍ਰਿਸ਼ਟੀ ਜਿਹੜੀ ਹੈ ਉਹ ਕਿਸ ਤਰ੍ਹਾਂ ਚੱਲ ਰਹੀ ਹੈ, ਰਾਜਾ ਦੇ ਪਰਜਾ ਹੋ ਕੇ ਵਰਤ ਰਹੀ ਹੈ, ਰਾਜਾ ਦੇ ਨੌਕਰ ਕੁਟਵਾ ਲਿਆ, ਉਹਦੇ ਹੁਕਮ ਦੀ ਦੇਸ ਦੇ ਵਿੱਚ ਉਹ ਦੁਹਾਈ ਫੇਰਦੇ ਆ। ਇਹ ਰਾਜੇ ਦਾ ਆਹ ਹੁਕਮ ਹੈ, ਹਾਂਜੀ, ਇਹ ਦੁਹਾਈਆਂ ਦੇ ਦੇ ਕੇ ਦੱਸਦੇ ਆ। ਚਾਕਰ ਕੂਕਰ ਰਾਜਿਆਂ ਦੇ ਨੌਕਰ ਜਿਹੜੇ ਕੁੱਤਿਆਂ ਨੂੰ ਦੁਹਾਈ ਦੇਣ ਵਾਲੇ ਆ, ਉਹ ਰਾਜੇ ਦੀ ਦੋਹੀ ਫੇਰਨ ਵਾਲੇ ਆ। ਸੰਸਾਰ ਦੇਸ਼ ਕਹਿੰਦੇ ਇਹ ਪਰਜਾ ਦੀ ਰਾਜੇ ਦੀ ਸ੍ਰਿਸ਼ਟੀ ਦੀ ਜਿਹੜੀ ਖੇਡ ਹੈ, ਰਾਜੇ ਦੇ ਨੌਕਰ ਬਣ ਕੇ ਅਹਿਲਕਾਰ ਬਣ ਕੇ ਕੁੱਤਿਆਂ ਨੂੰ ਰਾਜੇ ਦੀ ਦੁਹਾਈ ਫੇਰ ਰਹੇ ਆ। ਜੰਮਦਿਆਂ ਰੋਣ ਝੁੰਝੋਣਾ ਨਾਨਕ ਦਾ ਦੁੱਖ ਹੋਈ ਵਧਾਈ। ਅਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਅਤੇ ਜਦੋਂ ਸੰਸਾਰ ਦੇ ਵਿੱਚ ਜੰਮਣੇ ਸਮੇਂ
ਆਨੰਦ ਅਤੇ ਨਾਨਕੇ ਦਾ ਆਦਿਆਂ ਨੂੰ ਵਧਾਈਆਂ ਮਿਲਦੀਆਂ। ਰੁਣ ਝੁੰਝਣਾ ਮੈਨੂੰ ਖੁਸ਼ੀ ਦੇ ਮੰਗਲ ਬਾਜੇ ਵੱਜਦੇ ਆ, ਨਾਨਕੇ ਦਾਦਕਿਆਂ ਨੂੰ ਵਧਾਈਆਂ ਮਿਲਦੀਆਂ। ਵਿਵਾਹਾਂ ਨੂੰ ਸਿੱਠਣੀਆਂ, ਦੂਹੀ ਬਲੀ ਦੋਏ ਤੂਰ ਵਜਾਈ, ਜਿਹਦੇ ਫਿਰ ਜੰਮਣ ਹੈ ਖੁਸ਼ੀ ਦੇ ਗੀਤ ਗਾਉਂਦੇ ਆ ਨਾਨਕੇ ਦਾਦਕੇ, ਦੋਹਾਂ ਨੂੰ ਵਧਾਈਆਂ ਮਿਲਦੀਆਂ। ਤੁਹਾਡੇ ਜੀ ਬੱਚਾ ਜੰਮਿਆ ਜੀ, ਦੋਹਤਾ ਹੋਇਆ ਜੀ, ਪੋਤਾ ਹੋਇਆ ਜੀ, ਇਹਦੇ ਵਿਆਹ ਦੇ ਸਮੇਂ ਦੋਹਾਂ ਪਾਸੋਂ ਸਿੱਠਣੀਆਂ ਦਿੰਦੇ ਆ। ਉਸ ਵੇਲੇ ਫਿਰ ਸਿੱਠਣੀਆਂ ਦਿੰਦੇ ਆ, ਬਾਰਾਂ ਬਾਅਦ ਉਹਨਾਂ ਵਿਰਥਾ ਭਟਕਣਾ, ਮਨ ਦੇ ਵਿੱਚ ਟਕਾ ਨਾ ਹੋਣਾ। ਰਣ ਝੁੰਝਣਾ ਉਹਨਾਂ ਤੇ ਮੰਗਲਾਚਾਰ। ਭਾਈ ਸਾਹਿਬ ਦੱਸਦੇ ਆ ਕਿ ਜਦੋਂ ਵਿਆਹ ਹੁੰਦਾ ਤੇ ਸਿੱਠਣੀਆਂ ਮਿਲਦੀਆਂ, ਦੋਹੀ ਪਾਸੇ ਬਾਜੇ ਵੱਜਦੇ ਆ, ਔਰ ਮਰਿਆਂ ਹੋਇਆਂ ਨੂੰ ਔਰ ਰੋਣਾ ਪਿੱਟਣਾ ਹੁੰਦਾ ਆ, ਬੈਣ ਪਾਉਂਦੇ, ਬੈਣਾਂ ਅਤੇ ਅਲਾਣੀਆਂ ਦੀ ਫਿਰ ਧੁੰਮ ਪੈ ਜਾਂਦੀ ਹੈ, ਧੁੰਮ ਮਚਾਈ, ਬੜੀ ਧੁੰਮ ਮਚਾ ਦਿੰਦੇ। ਸੰਸਾਰ ਦੇ ਵਿੱਚ ਇਸ ਤਰ੍ਹਾਂ ਦੀ ਹਾਲਤ ਹੈ ਕਿ ਸੰਸਾਰ 'ਚ ਖੁਸ਼ੀ ਦੇ ਪਾਸੇ ਦੀ ਪਹਿਲਾਂ ਹਾਲਤ ਦੱਸੀ ਹੈ, ਫਿਰ ਦੁਖਦਾਈ ਹਾਲਤ ਦੱਸਦੇ ਜਦੋਂ ਮਰਦੇ ਆ। ਜੰਮਣ ਵੇਲੇ ਵਿਆਹ ਵੇਲੇ ਖੁਸ਼ੀ ਦੀ ਹਾਲਤ ਦੱਸਦੇ ਆ, ਮਰਨ ਵੇਲੇ ਦੁਖਦਾਈ। ਜਿਵੇਂ ਜੰਮਣ ਵੇਲੇ ਸੰਸਾਰੀ ਲੋਕ ਖੁਸ਼ੀਆਂ ਮਨਾਉਂਦੇ ਆ, ਇਸ ਤਰ੍ਹਾਂ ਮੌਤ ਹੋਣ 'ਤੇ ਮੋਇਆਂ ਨੂੰ ਰੋਂਦੇ ਆ, ਪਿੱਟਦੇ ਆ, ਬੈਣ ਪਾਉਂਦੇ ਆ, ਹਾਂਜੀ, ਅਲਾਣੀਆਂ ਦੇ ਦੇ ਕੇ ਸਾਰਿਆਂ ਨੂੰ। ਫਿਰ ਜਿਹੜੀ ਨੈਣ ਹੁੰਦੀ ਹੈ, ਨੈਣ ਜਿਹੜੀ ਅਲਾਣੀਆਂ ਦੇ ਦੇ ਕੇ ਸਾਰਿਆਂ ਨੂੰ ਪਟਾਉਂਦੀ ਹੈ, ਹਾਏ ਹਾਏ ਕਰਾਉਂਦੀ ਹੈ, ਧੁੰਮ ਧਮਾਉਂਦੀ ਹੈ, ਬੜਾ ਹਾਏ ਹਾਏ ਕਰਾਉਂਦੀ ਆ ਉਹ ਨੈਣ, ਫਿਰ ਇਹ ਕਰਾਉਂਦੀ ਹੈ। ਉੱਥੇ ਵੀ ਬੜੀ ਧੁੰਮ ਪੈਂਦੀ ਹੈ, ਬੜੀ ਡੰਡਰੌਲੀ ਪੈਂਦੀ ਹੈ, ਰੋਣ ਪਿੱਟਣ ਦੀਆਂ ਆਵਾਜ਼ਾਂ ਹੁੰਦੀਆਂ। ਪਰ ਗੁਰਮੁਖਾਂ ਦਾ ਰਸਤਾ ਵੱਖਰਾ, ਸਾਧ ਸੰਗਤ ਸੱਚ ਸੋਹਿਲਾ ਗੁਰਮੁਖ ਸਾਧ ਸੰਗਤ ਲਈ ਬੁਲਾਈ। ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਲੇਕਿਨ ਗੁਰੂ ਕੀ ਸੰਗਤ ਵਿੱਚ ਸਦਾ ਹੀ ਸੱਚਾ ਆਨੰਦ ਖੁਸ਼ੀ ਖੇੜਾ ਰਹਿੰਦਾ। ਇਸ ਵਾਸਤੇ ਜਿਹੜੇ ਗੁਰਮੁਖ ਆ ਉਹ ਸਾਧ ਸੰਗਤ ਵਿੱਚ ਆਪਣੀ ਲਿਵ ਸ਼ਬਦ ਦਾ ਅਭਿਆਸ ਕਰਕੇ ਨਿਰੰਕਾਰ ਨਾਲ ਜੋੜੀ ਰੱਖਦੇ ਆ। ਸੱਚਾ ਸੋਹਲਾ, ਸੱਚੇ ਸੋਹਲੇ ਖੁਸ਼ੀ ਦੇ ਗੀਤ ਗਾਉਂਦੇ ਆ, ਪਰਮਾਤਮਾ ਦੀ ਉਸਤਤ ਕਰਦੇ ਆ, ਵੇਦਕ ਅਤੇ ਬੰਬਾਰਾ ਜੰਮਣ ਮਰਨਾ ਦੇ ਉੱਤਰ ਆਏ। ਭਾਈ ਗੁਰਦਾਸ ਸਾਹਿਬ ਕਹਿੰਦੇ, ਜਿਹੜੀ ਸਾਡੀ ਆਤਮਾ ਆ ਇਹ ਵੇਦਾਂ ਕਿਤੇਬਾਂ ਤੋਂ ਬਾਹਰ ਆ, ਜੰਮਣ ਮਰ ਤੋਂ ਨਿਰਲੇਪ ਰਹਿੰਦੀ ਹੈ। ਜਿਹੜੇ ਗੁਰਮੁਖ ਪਿਆਰੇ ਆ ਉਹ ਵੇਦ ਪ੍ਰੇਮ ਤੋਂ ਵੱਖਰੇ ਆ, ਜੰਮਣ ਮਰਨ ਵੇਲੇ ਅਰਕ ਸ਼ੋਕ ਤੋਂ ਨਿਰਲੇਪ ਰਹਿੰਦੇ ਆ। ਵੇਦ ਕਿਤੇਬੋਂ ਬਾਹਰਾ, ਭਾਈ ਸਾਹਿਬ ਦੱਸਦੇ ਆ ਜਿਹੜੇ ਗੁਰਮੁਖ ਤਾਂ ਸੰਸਾਰ ਦੀਆਂ ਖੁਸ਼ੀ ਗਮੀਆਂ ਤੋਂ ਹਮੇਸ਼ਾ ਦੂਰ ਰਹਿੰਦੇ, ਨਿਰਲੇਪ ਰਹਿੰਦੇ। ਜਿਹੜੀ ਗੁਰਮੁਖਾਂ ਦੀ ਆਤਮਾ ਉਹ ਵੇਦਾਂ ਕਿਤੇਬਾਂ ਦੇ ਵਿਚਾਰਾਂ 'ਚ ਖਚਕ ਨਹੀਂ ਹੁੰਦੀ, ਜੰਮਣ ਮਰਨ ਦੋਹਾਂ ਵਾਸਤਾ ਨਿਰਲੇਪ ਰਹਿੰਦੇ ਆ। ਆਸਾ ਵਿੱਚ ਨਿਰਾਸ ਬੁਲਾਈ, ਭਾਈ ਸਾਹਿਬ ਕਹਿੰਦੇ ਸੰਸਾਰ ਦੀਆਂ ਆਸਾਂ ਵਿੱਚ ਨਿਰਾਸ ਉਪਰਾਮ ਰਹਿੰਦੇ ਆ। ਗੁਰਮੁਖਾਂ ਦਾ ਆਸਾ ਮਾਰ ਗਿਆ, ਕਿਉਂ ਭਾਈ ਸਾਹਿਬ ਨੇ ਦੱਸਿਆ ਰਾਜਾ ਪਰਜਾ ਦੇ ਜੰਮਣ ਮਰਨ ਵਿੱਚ ਹਰ ਸੋਗ ਬਣਿਆ ਰਹਿੰਦਾ, ਪਰ ਸਾਧ ਸੰਗਤ ਵਿੱਚ ਸੱਚਾ ਸੋਲਾ ਜਿਹੜਾ ਸੱਚਾ ਆਨੰਦ ਸਦਾ ਹੀ ਬਣਿਆ ਰਹਿੰਦਾ। ਬੇਗਮਪੁਰਾ ਸਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤਿਹ ਠਾਓ, ਨਾ ਤਸਵੀਰ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਕਿਉਂਕਿ ਇਹ ਕਾਰਨ ਹੈ ਕਿ ਵੇਦਾਂ ਕਿਤੇ ਬਾਅਦ ਜੰਮਣ ਮਨ ਤੋਂ ਨਿਰਲੇਪ ਆਤਮਾ ਉੱਥੇ ਟਿਕੀ ਰਹਿੰਦੀ। ਇਸ ਵਾਸਤੇ ਗੁਰਮੁਖ ਆਸਾ ਵਿੱਚ ਰਹਿ ਕੇ ਵੀ ਨਿਰਾਸ
ਨਿਰਮਾਇਕ ਰਹਿੰਦੇ ਆ ਔਰ ਸੱਚੇ ਸੋਲੇ ਸੱਚੇ ਪਰਮਾਤਮਾ ਦੇ ਗੀਤ ਗਾਉਂਦੇ ਆ। ਪੰਦਰਵੀਂ ਗੁਰਮੁਖ ਪੰਥ ਸੁਹੇਲੜਾ ਮਨਮੁਖ ਬਾਰਾਂ ਬਾਟ ਫਰੰਦੇ। ਭਾਈ ਸਾਹਿਬ ਕਹਿੰਦੇ ਜਿਹੜਾ ਗੁਰਮੁਖਾਂ ਦਾ ਪੰਥ ਸੁਹੇਲੜਾ ਉਹਨੇ ਬੜਾ ਸੌਖਾ ਹੈ, ਇਵੇਂ ਰੱਬ ਨੇ ਭੇਜਿਆ ਉਸੇ ਸੂਰਤ ਵਿੱਚ ਰਹਿਣਾ। ਗੁਰਮੁਖਾਂ ਦਾ ਵਾਸਾ ਆਪਣੇ ਸੁਹੇਲੜੇ ਪੰਥ 'ਚ ਹੁੰਦਾ ਹੈ, ਜਿਹਦੀ ਵਿਆਖਿਆ ਉੱਪਰ ਕੀਤੀ ਹੈ। ਪਰ ਮਨਮੁਖ ਜਿਹੜੇ ਬਹੁਤੇ ਰਾਹੀਂ ਬਾਰਾਂ ਬਾਟ ਐਵੀਆਂ ਬਹੁਤੀਆਂ ਬਾਟਾਂ 'ਚ ਪਏ ਹੋਏ ਆ, ਜਿੱਥੇ ਭਟਕ ਰਹੇ ਆ, ਕਦੀ ਉਸ ਰਸਤੇ ਚਲੇ ਕਦੀ ਉਸ ਰਸਤੇ, ਉਹਨਾਂ ਨੂੰ ਕੋਈ ਮਜ਼ਰੇ ਨਹੀਂ ਮਿਲਦੀ, ਇੱਕ ਤਾਂ ਟਿਕਾਣਾ ਨਹੀਂ। ਮਨੁੱਖ ਬਾਰਾਂ ਬਾਟ ਹੁੰਦੀ ਹੈ, ਮਨੁੱਖ ਬਾਰਾਂ ਬਾਟ ਜੋਗੀਆਂ ਦੇ ਬਾਰਾਂ ਰਸਤੇ ਜਾਂ ਬਹੁਤ ਮਤਮ ਤੰਤਰ ਆ, ਉਹਨਾਂ 'ਚ ਭਟਕਦੇ ਫਿਰਦੇ ਆ, ਕਿਤੇ ਟਿਕਾ ਨਹੀਂ ਹੁੰਦਾ। ਗੁਰਮੁਖ ਪਾਰ ਲੰਘਾਏ ਦਾ ਮਨੁੱਖ ਪਵਜਲ ਵਿੱਚ ਰੁੰਝ। ਭਾਈ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਸਤਿਗੁਰ ਸੱਚੇ ਪਾਤਸ਼ਾਹ ਗਿਆ ਸੁਣ ਪਾਰ ਲੰਘਾਉਣ ਦੇ, ਮਨੁੱਖ ਜਿਹੜੇ ਇਹ ਭੈਦਕ ਜਿਹੜਾ ਸੰਸਾਰ ਸਮੁੰਦਰ ਹੈ ਇਹ ਦੇਹੇ ਵਿਕਾਰਾਂ ਦੇ ਜਲ 'ਚ ਡੁੱਬ ਜਾਂਦੇ ਆ। ਗੁਰਮੁਖ ਜੀਵਨ ਮੁਕਤ ਕਰ ਮਨਮੁਖ ਫਿਰ ਫਿਰ ਜਨਮ ਮਰਨਗੇ। ਭਾਈ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਆ ਉਹ ਜੀਵਨ ਮੁਕਤ ਹੋ ਜਾਂਦੇ, ਮਨਮੁਖ ਵਾਰ ਵਾਰ 84 ਲੋਕ ਚੁਣਨ 'ਚ ਫਿਰ ਫਿਰ ਕੇ ਜੰਮਦੇ ਆ, ਮਰਦੇ ਆ, ਮਰਦੇ ਆ, ਜੰਮਦੇ ਆ, ਚੱਕਰ ਜੇ ਪੈ ਜਾਂਦੇ। ਗੁਰਮੁਖ ਸੁੱਖ ਵੱਲ ਪਾਏਦੇ, ਮਨਮੁਖ ਦੁੱਖ ਵੱਲ ਦੁੱਖ ਲੈਂਦੇ। ਜਿਹੜੇ ਗੁਰਮੁਖ ਆ ਉਹ ਸੁੱਖ ਰੂਪ ਫਲ ਨੂੰ ਪਾਉਂਦੇ ਆ, ਗਿਆਨ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਆ। ਜਿਹੜੇ ਮਨਮੁਖ ਆ ਆਪਣੀ ਦੁੱਖ ਰੂਪੀ ਕਰਨੀ ਕਰਕੇ ਉਹਦਾ ਫਲ ਦੁੱਖੇ ਪਾਉਂਦੇ, ਉਹਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਫਿਰ ਉਹ ਕਰਮ ਮਾੜੇ ਕਰਨੇ ਤਾਂ ਸੁੱਖ ਕਿੱਥੋਂ ਮਿਲੇਗਾ, ਦੁੱਖ ਲਾਉਂਦੇ, ਦੁੱਖ ਹੀ ਪ੍ਰਾਪਤ ਕਰਦੇ ਆ। ਗੁਰਮੁਖ ਦਰਦਰ ਸੁਰਖਰੂ ਮਨੁੱਖ ਜੰਪੁਰ ਡੰਗ ਸਮਝੇ। ਜਿਹੜੇ ਗੁਰਮੁਖ ਪਿਆਰੇ ਆ ਉਹ ਸੁਰਖਰੂ ਹੋ ਜਾਂਦੇ ਆ, ਭਾਵ ਕਰਨ ਯੋਗ ਕਰਮ ਕਰਕੇ, ਹਾਂਜੀ, ਅਤੇ ਉਹਨਾਂ ਦਾ ਸੁਰਖਰੂ ਲਾਲਚਿਰਾ ਹੁੰਦਾ, ਭਾਵ ਖੁਸ਼ੀ ਜ਼ਿੰਮੇਵਾਰੀ ਤੋਂ ਬਰੀ ਹੋ ਜਾਂਦੇ ਆ। ਸੁਰਖਰੂ ਮੈਨੇ ਜ਼ਿੰਮੇਵਾਰੀ ਤੋਂ ਬਰੀ ਹੋ ਜਾਂਦੇ ਆ। ਜਿਹੜੇ ਗੁਰਮੁਖ ਹੈ ਸੱਚੇ ਦਰਗਾਹ ਸੁਰਖਰੂ ਹੋ ਜਾਂਦੇ, ਜ਼ਿੰਮੇਵਾਰੀ ਸੀ ਸਿਮਰਨ ਕਰਕੇ ਰੱਬ ਨੂੰ ਮਿਲਣਾ, ਉਹ ਉਹਨਾਂ ਨੇ ਕਾਰਜ ਪੂਰਾ ਕਰ ਲਿਆ। ਔਰ ਮਨਮੁਖ ਜਿਹੜੇ ਆ ਉਹ ਪੁੱਠੇ ਕੰਮਾਂ 'ਚ ਲੱਗੇ ਰਹੇ, ਨਸ਼ਿਆਂ ਵੇਸ਼ਿਆਂ ਵਪਾਰਾਂ 'ਚ, ਚੋਰੀਆਂ ਜਿਹੜੀਆਂ ਬਦਮਾਸ਼ੀਆਂ, ਇਹ ਜੰਮ ਦੀ

ਬੰਦੀ ਨੇ ਗੁਰੂ ਦੀ ਮਰਿਆਦਾ ਦੇ ਬੰਧਨ ਚ ਰਹਿ ਕੇ ਉਹ ਬੰਧਨਾਂ ਤੋਂ ਰਹਿਤ ਨਿਰਬੰਧ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਐਸੇ ਬਿਰਲੇ ਆ। ਇਹ ਗੁਰਮੁਖਾਂ ਦੀ ਅਵਸਥਾ ਹੁੰਦਾ ਫੜੀਏ ਤਾਂ ਨਾਨਕ ਜਾਣ ਨਾ ਹੋ ਨਾ ਮੈਂ ਜੋ ਨਹੀਂ ਪਾ ਤੇ ਮਨੋ ਕਿਵੇਂ ਹਮ ਕੀ ਆਮ ਕਰੇਗੇ ਹਮ ਗੁਰੂ ਦਾ ਵਾਰ। ਇਸ ਕਰਕੇ ਪਹਿਲੇ ਜਿਹੜੇ ਦੋਹਾਂ ਜਹਾਨਾਂ ਚ ਸੁਰਖਰੂ ਆ ਗੁਰਮੁਖ, ਜਿਹੜੇ ਦੂਜੇ ਜਿਹੜੇ ਮਨੁੱਖ ਹੈ ਉਹ ਦੋਹਾਂ ਜਹਾਨਾਂ ਚ ਜਰਦਰੂ ਆ, ਕਿਉਂਕਿ ਪਹਿਲੇ ਮਾਇਆ ਦੇ ਬੰਧਨ ਚ ਬੱਝੇ ਹੋਏ ਆ। ਪਰ ਜਿਹੜੇ ਗੁਰਮੁਖ ਆ ਉਹ ਕਿ ਮਾਇਆ ਚ ਰਹਿੰਦਿਆਂ ਵੀ ਨਿਰਲੇਪ ਰਹਿੰਦੇ ਆ, ਪਰ ਹੈਗੇ ਬਿਰਲੇ ਆ। ਸੋਲਵੀਂ ਪੌੜੀ ਹੁਣ ਸੁਹਾਗਣ ਦੇ ਦ੍ਰਿਸ਼ਟਾਂਤ ਨਾਲ ਸਮਝਾਉਣਗੇ। ਇਹ ਉਕੜਿਆ ਕਰ ਲਾਡਲੀ ਮਾਊ ਪੀਓ ਖੜੀ ਪਿਆਰੀ। ਲਾਡਲੀ ਮੈਨੂੰ ਜਿਹੜੀ ਮਾਂ ਵੀ ਪਿਆਰੀ ਹੋਵੇ। ਭਾਈ ਸਾਹਿਬ ਕਹਿੰਦੇ ਪੇਕੇ ਘਰ ਦੇ ਵਿੱਚ ਜਿਵੇਂ ਲੜਕੀ ਮਾਂ ਦੀ ਲਾਡਲੀ ਪਿਆਰੀ ਹੁੰਦੀ ਹੈ ਔਰ ਪਿਤਾ ਦੀ ਵੀ ਖਰੀ ਸ੍ਰੇਸ਼ਟ ਪਿਆਰੀ ਹੁੰਦੀ ਹੈ, ਪਿਤਾ ਵੀ ਸਤਿਕਾਰ ਕਰਨਾ। ਇਸ ਤਰ੍ਹਾਂ ਜਿਹੜੇ ਗੁਰਮੁਖ ਸੁਹਾਗਣ ਇਸਤਰੀ ਹੈ ਉਹ ਸੰਸਾਰ ਵਿੱਚ ਸੁੱਖ ਪਾਉਂਦੀ ਹੈ। ਵਿੱਚ ਭਰਾਵਾਂ ਭੈਣੜੀ ਨਾਨਕ ਦਾਸ ਕਸਾ ਪਰਿਵਾਰੀ। ਭਾਈ ਸਾਹਿਬ ਕਹਿੰਦੇ ਕਿ ਗਿਆਨ ਰੂਪੀ ਗਿਆਨ ਬਰਾਗ ਰੂਪੀ ਭਰਾਵਾਂ ਦੇ ਵਿੱਚ ਭੈਣ ਨਾਨਕੇ ਸ਼ਰਧਾ ਦਾਦਕੇ ਅਭਿਆਸ ਹਾਂਜੀ ਪਰਿਵਾਰ ਦੇ ਨਾਲ। ਇਸ ਵਾਸਤੇ ਭਾਈ ਸਾਹਿਬ ਦੱਸਦੇ ਆ ਕਿ ਉਹਨਾਂ ਗੁਰਮੁਖ ਪਿਆਰਿਆਂ ਦੀ ਜਿਹੜੀ ਅਵਸਥਾ ਇਸ ਤਰ੍ਹਾਂ ਹੀ ਜਿਵੇਂ ਪੇਕੇ ਘਰ 'ਚ ਉਹ ਲਾਡਾ ਨਾਲ ਲੜਕੀ ਪਾਲੀ ਜਾਂਦੀ ਹੈ, ਮਾਂ ਪਿਓ ਦੀ ਖਰੀ ਠੀਕ ਅਤੇ ਉਹ ਪਿਆਰੀ ਧੀ ਜਿਹੜੀ ਹੈ ਪੇਕਾ ਘਰ ਕੀ ਹੈ ਸੰਸਾਰ ਆ ਅਤੇ ਸਹੁਰਾ ਘਰ ਤੋਂ ਲੋਕ ਆ ਅਤੇ ਪੇਕਾ ਘਰ ਇੱਕ ਇੱਥੇ ਸਿਕਸ਼ਾ ਲੈ ਕੇ ਜਿਹੜੇ ਚੰਗੇ ਪਾਸੇ ਚੱਲ ਕੇ ਮੁਕਤੀ ਪ੍ਰਾਪਤ ਕਰਦੇ ਆ ਉਹ ਹੀ ਪਰਲੋਕ ਦੇ ਵਿੱਚ ਢੋਈ ਪਾਉਂਦੇ ਆ। ਗੁਰਮੁਖਾਂ ਦੇ ਸੁਹਾਗ ਦਾ ਇੱਥੇ ਵੀ ਉਹ ਸੁੱਖ ਹੈ, ਆਦਰ ਪਾਉਂਦੇ ਸਤਿਕਾਰ ਪਾਉਂਦੇ ਆ। ਉਹ ਜਿਹੜੇ ਗੁਰਮੁਖ ਭਰਾਵਾਂ ਦੀ ਚੰਗੀ ਭੈਣ ਅਤੇ ਨਾਨਕੇ ਦਾ ਦੇ ਪਰਿਵਾਰਾਂ ਦੇ ਸਹਿਤ ਉਹ ਵੀ ਸੁੱਖ ਪਾਉਂਦੀ ਹੈ। ਭਰਾ ਕੀ ਹੈ ਗਿਆਨ ਨਾਨਕੇ ਦਾਦਕੇ ਜਿਹੜੀ ਸ਼ਰਧਾ ਅਤੇ ਅਭਿਆਸ ਆ ਇਹ ਜਿਹੜਾ ਸ਼ੁਭ ਗੁਣਾਂ ਦਾ ਪਰਿਵਾਰ ਹੈ ਇਹਦੇ ਸਹਿਤ ਗੁਰਮੁਖ ਜਿਹੜੇ ਸੰਸਾਰ ਰੂਪੀ ਪੇਕੇ ਘਰ 'ਚ ਸੁੱਖ ਆਨੰਦ ਮਾਣਦੇ ਆ ਅਤੇ ਪਰਲੋਕ 'ਚ ਵੀ ਆਨੰਦ ਮਾਣਦੇ ਆ। ਲੱਖ ਖਰਚ ਵੀ ਵਿਵਾਹੀ ਹੈ ਦੈਣ ਗਹਿਣੇ ਦਾਜ ਸਾਜ ਅਤਪਾਰੀ। ਅਤੇ ਜਿਵੇਂ ਹੁਣ ਲੜਕੀ ਜਿਹੜੀ ਆਪਣੇ ਨੇਕ ਚੱਲਣ ਵਾਲੀ ਹੈ ਸ਼ੁਭ ਗੁਣਾਂ ਨਾਲ ਭਰਪੂਰ ਆ ਉਹ ਵੀ ਮਾਂ ਪਿਓ ਦੀ ਵੀ ਲਾਡਲੀ ਖਰੀ ਪਿਆਰੀ ਹੈ ਔਰ ਭਰਾਵਾਂ ਦੇ ਵਿੱਚ ਵੀ ਚੰਗੀ ਭੈਣ ਆ ਨਾਨਕਾਂ ਦਾਦਕਿਆਂ ਪਰਿਵਾਰ 'ਚ ਵੀ ਸਤਿਕਾਰ ਪਾਉਂਦੀ ਹੈ। ਲੱਖ ਖਰਚ ਵਿਵਾਹੀ ਹੈ ਗਹਿਣੇ ਦਾਜ ਸਾਜ ਅਤਪਾਰੀ। ਅਤੇ ਭਾਈ ਸਾਹਿਬ ਕਹਿੰਦੇ ਜਿਵੇਂ ਜਿਹੜੇ ਮਾਂ ਪਿਓ ਲੱਖਾਂ ਰੁਪਏ ਖਰਚ ਕੇ ਗਹਿਣੇ ਦਿੰਦੇ ਆ ਹਾਂਜੀ ਤੇਵਰ ਜੇਵਰ ਦਾਜ ਭਾਰੀ ਸਮਾਨ ਦੇ ਨਾਲ ਉਹ ਵਿਆਹੀ ਜਾਂਦੀ ਹੈ। ਗਹਿਣੇ ਦਾਜ ਸਾਜ ਹਾਂਜੀ ਦਾਜ ਅਤੇ ਸਾਜੋ ਸਮਾਜ ਅਤ ਭਾਰੀ ਬਹੁਤ ਹੀ ਭਾਰਾ ਹਾਂਜੀ ਭਾਰੀ ਸਮਾਨ ਦੇ ਨਾਲ ਉਹ ਵਿਆਹੀ ਜਾਂਦੀ ਭਾਵ ਨੂੰ ਬੇਅੰਤ ਚੀਜ਼ਾਂ ਦਿੰਦੇ ਆ। ਸਾਵੜੇ ਕਰਮ ਨਹੀਂ ਹੈ ਸਣਖੱਤੀ ਪਰਿਵਾਰ ਸੁਧਾਰੀ। ਸਣਖੱਤੀ ਨਹੀਂ ਸੁਹਾਗਣ ਨਸੀਬਾਂ ਭਾਗਾਂ ਵਾਲੀ ਇਸ 'ਚੋਂ ਨਾਰੀ ਨੇ ਪਤੀ ਵਰਤਾ ਇਸਤਰੀ ਜਿਹੜੀ ਭੈਣੜੀ ਨਾਲ ਭੈਣ ਆਇਆ। ਭਾਈ ਗੁਰਦਾਸ ਦੱਸਦੇ ਆ ਸੋਹਰੜਾ ਕਰਮ ਨਹੀਂ ਹੈ ਸੋਹਰੜਾ ਕਰਮ ਹਾਂਜੀ ਉਹ ਸਹੁਰੇ ਘਰ ਵੀ ਸਤਿਕਾਰ ਪਾਉਂਦੀ ਹੈ। ਸਣਖੱਤੀ ਪਰਿਵਾਰ ਸੁਧਾਰੀ ਸਣਖੱਤੀ ਸੁਹਾਗਣ ਨਸੀਬਾਂ ਵਾਲੀ ਹੈ ਪਰਿਵਾਰ ਸੁਧਾਰੀ ਹਾਂਜੀ ਇਹ ਆਪਣੇ ਜਾ ਕੇ ਪਰਿਵਾਰ ਨੂੰ ਵੀ ਸੁਧਾਰ ਲੈਂਦੀ ਹੈ ਅਤੇ ਕਮਾਈ ਸੁੰਭਾ ਪਾਉਂਦੀ ਹੈ ਅਤੇ ਸਹੁਰੇ ਘਰ ਦੇ ਵਿੱਚ ਵੀ। ਇਸ ਤਰ੍ਹਾਂ ਜਿਹੜੇ ਗੁਰਮੁਖ ਹੈ ਸੋਹਰੜਾ ਕਰਮ ਨਹੀਂ ਹੈ ਸੋਹਰੜੇ ਘਰ ਜਿਹੜਾ ਸਤਸੰਗ ਅਤੇ ਪਰਲੋਕ ਵਿੱਚ ਮੰਨੀ ਜਾਂਦੀ ਭਾਵ ਕੀ ਹੈ ਸੱਸ ਸਹੁਰਾ ਵੱਡਾ ਆਦਰ ਕਰਦੇ ਭਾਵੇਂ ਸਾਰੇ ਪਰਿਵਾਰ ਨੂੰ ਸੁਧਾਰਦੀ ਪੇਕਿਆਂ ਦੀ ਸੁਭਾ।